ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੀ ਸਾਬ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਵੈ ਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤਾ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਕੜੀਆਂ ਤੇ ਚੜ੍ਹੀ, ਆਰਿਆਂ ਨਾ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ,

0: ਕਰਤਾ ਹੋ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂ ਜਿਉਂ ਤੇਰਾ ਹੁਕਮ ਤੇ ਬਹਿਤ ਹੋਮਲਾ ਦੇ ਮਹਾਂਵਾਕ ਅਨੁਸਾਰ ਸਾਡੇ ਅਤੀ ਸਰਕਾਰ ਜੋ ਬੀਬੀ ਗੁਰਸ਼ਰਨ ਕੌ ਗੁਰਸ਼ਰਨਜੀਤ ਕੌਰ ਥਿੰਦ ਉਸ ਵਾਹਿਗੁਰੂ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੋਗ ਕਰਕੇ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕਰਕੇ ਸੰਸਾਰਕ ਯਾਤਰਾ ਕਰਦੇ ਹੋਏ ਵਾਹਿਗੁਰੂ ਦੇ ਹੁਕਮ ਅੰਦਰ ਸਾਡੇ ਪਾਸੋਂ ਚਲੇ ਗਏ। ਅਸੀਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਉਹਨਾਂ ਵਾਸਤੇ ਬੇਨਤੀ ਕੀਤੀ ਹੈ, ਵਾਹਿਗੁਰੂ ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ। ਪਿੱਛੇ ਸਾਰੇ ਪਰਿਵਾਰ ਬੱਚੇ ਬੱਚੀਆਂ ਨੂੰ ਭਾਣਾ ਮੰਨਣ ਦਾ ਗੁਰੂ ਸਾਹਿਬ ਜੀ ਬਲ ਬਖਸ਼ਣ। ਬੜੇ ਹੀ ਚੰਗੇ ਸੁਭਾਅ ਦੇ ਬੀਬੀ ਗੁਰਸ਼ਰਨਜੀਤ ਕੌਰ ਥਿੰਦ, ਬੜੇ ਪਿਆਰ ਭਾਵਨਾ ਵਾਲੇ, ਜੋ ਕਿ ਵਾਹਿਗੁਰੂ ਦੇ ਚਰਨਾਂ ਵਿੱਚ ਆਪ ਰਾਜੇ ਨੇ। ਖਾਲਸਾ ਦੀਵਾਨ ਸੋਸਾਇਟੀ ਅਤੇ ਖਾਲਸਾ ਦੀਵਾਨ ਸੋਸਾਇਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਜੋ ਕਿ ਪਰਿਵਾਰ ਦੇ ਨਾਲ ਕਾਫੀ ਚਿਰਾਂ ਤੋਂ ਸਨੇਹ ਰੱਖਦੇ ਨੇ, ਉਹਨਾਂ ਵੱਲੋਂ ਵੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮਾਲਕ ਜੀਓ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ। ਪਿੱਛੇ ਸਾਰੇ ਪਰਿਵਾਰ ਨੂੰ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ। ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਸਤਿਗੁਰੂ ਜੀ ਕਰਨਾ। ਹੁਣ ਪ੍ਰਸ਼ਾਦ ਵਰਤ ਰਿਹਾ, ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਪਰਿਵਾਰ ਵੱਲੋਂ ਸੱਜਿਆ ਹੋਇਆ ਹੈ। ਸਾਰਿਆਂ ਨੇ ਪ੍ਰਸ਼ਾਦ ਲੈ ਕੇ ਗੁਰੂ ਕਾ ਲੰਗਰ ਛਕ ਕੇ ਜਾਣਾ ਜੀ। ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਦੂਰ ਨੇੜੇ ਤੋਂ ਚੱਲ ਕੇ ਆਏ ਬੀਬੀ ਗੁਰਸ਼ਰਨਜੀਤ ਕੌਰ ਜੀ ਦੇ ਸੰਸਕਾਰ ਸਮੇਂ ਅਤੇ ਉਹਨਾਂ ਦੀ ਇੱਥੇ ਅੰਤਿਮ ਅਰਦਾਸ ਵਿੱਚ ਸਾਰੇ ਸ਼ਾਮਿਲ ਹੋਏ ਹੋ, ਸਾਰਿਆਂ ਦਾ ਥਿੰਦ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਖਾਲਸਾ ਦੀਵਾਨ ਸਾਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਉਹਨਾਂ ਵੱਲੋਂ ਵੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ, ਮਾਲਕ ਜੀ ਉਸ ਵਿਛੜੀ ਰੂਹ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ। ਪ੍ਰਸ਼ਾਦ ਲੈ ਕੇ ਗੁਰੂ ਕਾ ਲੰਗਰ ਸਾਰਿਆਂ ਨੇ ਛੱਕ ਕੇ ਜਾਣਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸ਼ਾਮ ਦੇ ਦੀਵਾਨ ਦੀ ਸਾਡੀ ਜੋ ਇੱਥੇ ਮਰਜ਼ਾਦਾ ਚੱਲਦੀ ਹੈ, ਉਸ ਮਰਜ਼ਾਦਾ ਅਨੁਸਾਰ ਸ਼ਾਮ ਦੇ ਦੀਵਾਨ ਆਰੰਭ ਹੋ ਰਹੇ ਨੇ, ਜਿਸ ਵਿੱਚ ਅੱਜ ਪੰਥ ਦਾ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਕਿ ਅੱਜ 7 ਵਜੇ ਤੋਂ 8 ਵਜੇ 8:30 ਵਜੇ ਤੱਕ ਉਹਨਾਂ ਦੀ ਕਥਾ ਦੀ ਹਾਜ਼ਰੀ ਹੈ। ਜਿੰਨਾ ਵੀ ਗੁਰਮੁਖ ਪਿਆਰਿਆਂ ਪਾਸ ਸਮਾਂ ਹੋਇਆ, ਜ਼ਰੂਰ ਉਹਨਾਂ ਦੀ ਕਥਾ ਸਰਵਣ ਕਰਨ ਵਾਸਤੇ ਹਾਜ਼ਰੀ ਭਰਨੀ ਜੀ। ਸੋ ਆਓ, ਕੀਰਤਨ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ 6:10 ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਆਓ, ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ, ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ ਉਹਨਾਂ ਤੋਂ 7:40 ਤੱਕ ਗੁਰਬਾਣੀ ਦੀ ਕਥਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਦੇ ਹਾਂ। ਉਪਰੰਤ 6:40 ਤੋਂ 7 ਤੱਕ ਭਾਈ ਸਾਹਿਬ ਭਾਈ ਗੁਰੂ ਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦਾ ਰਾਗੀ ਜਥਾ ਕੀਰਤਨ ਦੀ ਹਾਜ਼ਰੀ ਭਰਨਗੇ ਅਤੇ 7 ਤੋਂ 8:30 ਤੱਕ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਕਿ ਕੱਲ੍ਹ ਦੇ ਰੋਜ਼ ਤੋਂ ਜਿਨ੍ਹਾਂ ਨੇ ਕਥਾ ਆਰੰਭ ਕੀਤੀ ਹੈ, ਅੱਜ ਉਹਨਾਂ ਦੀ ਦੂਸਰੀ ਹਾਜ਼ਰੀ ਹੈ। ਸੋ ਆਪ ਜੀ ਜ਼ਰੂਰ ਹਾਜ਼ਰੀਆਂ ਭਰ ਕੇ ਇਸ ਸਮੇਂ ਦਾ ਲਾਹਾ ਪ੍ਰਾਪਤ ਕਰੋ ਜੀ। ਆਓ, ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਡੰਡਾਓ

ਨਾਨਕ ਦੇ ਕਰ ਹੱਥ ਜਿਉਂ ਬੁਲਾਵੋ ਤੋਂ ਬੋਲਾਂ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ

ਸਤਨਾਮ ਵਾਹਿਗੁਰੂ ਸਾਹਿਬ ਜੀ ਪੌੜੀ ਹਾਂ ਤਿਸਦੈ ਚੌਖੰਨੀ ਹੈ ਗੁਰ ਪਰਮੇਸ਼ਰ ਏਕੋ ਜਾਣੈ ਹਾਂ ਤਿਸਦੈ ਚੌਖੰਨੀ ਹੈ ਦੂਜਾ ਭਾਉ ਨ ਅੰਦਰ ਆਣੈ ਹਾਂ ਤਿਸਦੇ ਚੌਖੰਨੀ ਹੈ ਔਗਣ ਕੀਤੇ ਗੁਣ ਪ੍ਰਵਾਣੈ ਹਾਂ ਤਿਸਦੇ ਚੌਖੰਨੀ ਹੈ ਮੰਦਾ ਕਿਸੇ ਨ ਆਖ ਵਖਾਣੈ ਹਾਂ ਤਿਸਦੇ ਚੌਖੰਨੀ ਹੈ ਆਪ ਟਗਾਏ ਲੋਕਾਂ ਭਾਣੈ ਹਾਂ ਤਿਸਦੇ ਚੌਖੰਨੀ ਹੈ ਪਰ ਉਪਕਾਰ ਕਰੇ ਰੰਗ ਮਾਣੈ ਨੌ ਵਾਲੀ ਦਰਗਹਿ ਵਿੱਚ ਮਾਣ ਨਿਮਾਣਾ ਮਾਣ ਨਿਮਾਣੇ ਗੁਰਪੂਰਾ ਗੁਰ ਸ਼ਬਦ ਸਿਆਣੇ ਗੁਰਪੂਰਾ ਗੁਰ ਸ਼ਬਦ ਸਿਆਣੇ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਜੋ ਸਿੰਧਿਆ ਦੇ ਦੀਵਾਨਾਂ ਵਿੱਚ ਸਤਿਗੁਰਾਂ ਦੀ ਹਜ਼ੂਰੀ 'ਚ ਸਤਸੰਗਤ ਰੂਪ ਜੁੜ ਕੇ ਬੈਠੇ ਹਾਂ ਆਪ ਜੀ ਅੰਮ੍ਰਿਤਮਈ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਉਪਰੰਤ ਜੋ ਲੜੀਵਾਰ ਕਥਾ ਚੱਲ ਰਹੀ ਹੈ ਭਾਈ ਗੁਰਦਾਸ ਦੀਆਂ ਗੁਰਦਾਸ ਜੀ ਉਹਨਾਂ ਦੀਆਂ ਵਾਰਾਂ ਦੀ ਅੱਜ ਬਾਰਵੀਂ ਵਾਰ ਦੀ ਪੰਜਵੀਂ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ ਅੱਜ ਦੇ ਸ਼ਬਦ ਵਿੱਚ ਤਿੰਨ ਚਾਰ ਦਿਨਾਂ ਤੋਂ ਇਹੀ ਆ ਰਿਹਾ ਹੈ ਗੁਰਸਿੱਖਾਂ ਦਾ ਜੀਵਨ ਅਲੱਗ ਅਲੱਗ ਤਰੀਕਿਆਂ ਨਾਲ ਸਮਝਾ ਰਹੇ ਨੇ ਵੀ ਉਹਨਾਂ ਦੀ ਅਵਸਥਾ ਕੀ ਹੁੰਦੀ ਹੈ ਗੁਰਸਿੱਖ ਕਹਿੰਦੇ ਕਿਹਨੂੰ ਆ ਐਸੇ ਗੁਰਸਿੱਖਾਂ ਤੋਂ ਭਾਈ ਗੁਰਦਾਸ ਜੀ ਕਹਿੰਦੇ ਮੈਂ ਕੁਰਬਾਨ ਜਾਂਦਾ ਚੌਖੰਨੀ ਹਾਂ ਹਾਂ ਤਿਸਦੇ ਚੌਖੰਨੀ ਹੈ ਇਸ ਲਈ ਉਹਨਾਂ ਤੋਂ ਸਦਕੇ ਜਾਣਾ ਬਲਹਾਰ ਜਾਣਾ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਜੀਵਨ ਬਤੀਤ ਕੀਤਾ ਜਿਹੜੇ ਜੀਵਨ ਦਾ ਲਾਹਾ ਲੈ ਗਏ ਆਓ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੋ ਜੀ ਸਾਰੇ ਜਣੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਗੁਰਬਾਣੀ ਦੇ ਵਿੱਚ ਜਾਂ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਪੜ੍ਹ ਕੇ ਸਾਰਾ ਇੱਕੋ ਹੀ ਕਰਮ ਉਹ ਜੇ ਅਸੀਂ ਕੰਮ ਕਰ ਲਿਆ ਤਾਂ ਸਾਡਾ ਜੀਵਨ ਸਫਲ ਹੈ ਜਿਹਨੂੰ ਗੁਰਬਾਣੀ 'ਚ ਸਮਝਾ ਰਹੇ ਨੇ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚੱਖਣਾ ਝਾਕ ਉਹ ਇੱਕ ਕੰਮ ਕਰਨ ਲਈ ਆਪਾਂ ਸੰਸਾਰ 'ਚ ਆਏ ਹਾਂ ਜਿਹਨੂੰ ਮਹਾਰਾਜ ਕਹਿੰਦੇ ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ ਸਾਰੀ ਉਮਰ ਲੰਘ ਜਾਂਦੀ ਆ ਕਰਮ ਕਰਦਿਆਂ ਆਹਰ ਕਹਿੰਦੇ ਆ ਕਰਮ ਨੂੰ ਕਰਮ ਕਰਦਿਆਂ ਕੰਮ ਕਰਦਿਆਂ ਆਹਰ ਇੱਕ ਨਾ ਹੋਏ ਇੱਕ ਕੰਮ ਨਹੀਂ ਬੰਦੇ ਤੋਂ ਹੁੰਦਾ ਜਿਹਨੂੰ ਕਿਹਾ ਨਾਨਕ ਲੇਖਿਆ ਇੱਕ ਗੱਲ ਜਿਹਨੂੰ ਕਿਹਾ ਪੜ ਅੱਖਰ ਇਹੋ ਬੁੱਝੀਏ ਕੀ ਬੁੱਝਣਾ ਸੀ ਜੀ ਤੋਂ ਵਿਛੜੇ ਆ ਵੀ ਉਹਦੇ ਨਾਲ ਕਿਵੇਂ ਮਿਲ ਸਕੀਏ ਕਿਵੇਂ ਸਾਡਾ ਮਿਲਾਪ ਹੋਵੇ ਇਹ ਉਹਨਾਂ ਗੁਰਮੁੱਖਾਂ ਦੀ ਵਡਿਆਈ ਕੀਤੀ ਗਈ ਹੈ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਜਿਨ੍ਹਾਂ ਗੁਰਮੁੱਖਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਜਿਹੜਾ ਜਾਣ ਲੈਂਦਾ ਉਹਨੂੰ ਗੁਰਬਾਣੀ ਦੇ ਵਿੱਚ ਜਨ ਕਿਹਾ ਗਿਆ ਜਿਹਨੂੰ ਮਹਾਰਾਜ ਕਹਿੰਦੇ ਹਰ ਹਰ ਜਨ ਦੋ ਏਕ ਹੈ ਬਿਬ ਵਿਚਾਰ ਕਿਛ ਨਾ ਹੈ ਜਲ ਤੇ ਉਪਜੇ ਤਰੰਗ ਜਿਉਂ ਜਲ ਹੀ ਵਿਖੇ ਸਮਾਏ ਜਨ ਨੂੰ ਜਨਕ ਵੀ ਕਿਹਾ ਗਿਆ ਸੋ ਜਨਕ ਜਨ ਜਾਣਿਆ ਜਿਨ੍ਹਾਂ ਨੇ ਹਰੀ ਨੂੰ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਜਾਣਿਆ ਇਸ ਕਰਕੇ ਉਹ ਗਿਆਨੀ ਵੀ ਉਹਨਾਂ ਨੂੰ ਕਿਹਾ ਗਿਆ ਸੋ ਗਿਆਨੀ ਜੋ ਸਿਮਰੈ ਏਕ ਉਹ ਗਿਆਨੀ ਹੈ ਜਿਹੜਾ ਇੱਕ ਨੂੰ ਸਿਮਰਦਾ ਇੱਕ ਦਾ ਧਿਆਨ ਕਰਦਾ ਰੋਜ਼ ਹੋਰ ਕੋਈ ਦੂਜਾ ਨਹੀਂ ਉਹਦੇ ਧਿਆਨ 'ਚ ਆਉਂਦਾ
ਇਸ ਲਈ ਉਹਨਾਂ ਗੁਰਮੁਖਾਂ ਦੀ ਵਡਿਆਈ ਮਹਿਮਾ ਕਰਕੇ ਸਾਨੂੰ ਪ੍ਰੇਰਦੇ ਨੇ, ਸਾਡੇ ਅੰਦਰ ਵੀ ਪ੍ਰੇਮ ਪੈਦਾ ਹੋਵੇ ਵੀ ਅਸੀਂ ਵੀ ਇਹ ਜੀਵਨ ਸਫਲ ਕਰ ਲਈਏ। ਮਨੁੱਖਾ ਜਨਮ ਮਿਲਿਆ ਕਿਵੇਂ, ਉਹਨਾਂ ਨੇ ਗੁਰੂ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨਿਆ, ਕੀ ਉਹਨਾਂ ਦੀ ਅਵਸਥਾ ਹੈ। ਕੱਲ੍ਹ ਦੀ ਵਾਰ 'ਚ ਆਪਾਂ ਸਰਵਣ ਕੀਤਾ ਸੀ, ਤੱਤ ਸਾਰ ਅਖੀਰ ਅਤੇ ਅਖੀਰਲੀ ਪੰਗਤੀ 'ਚ ਹੁੰਦਾ ਸਾਰਾ ਭਾਈ ਗੁਰਦਾਸ ਦੀਆਂ ਬਾਰਾਂ ਦੀਆਂ। ਕੱਲ੍ਹ ਦੀ ਪੰਗਤੀ 'ਚ ਕਿਹਾ ਸੀ ਗੁਰਮੁਖ ਉਹ ਆ ਜਿਹੜਾ ਸਹਿਜ ਦੇ ਵਿੱਚ ਸਮਾ ਜਾਂਦਾ, ਗੁਰਮੁਖ ਸੋਈ ਸਹਿਜ ਸਮਾਵੇ। ਸਹਿਜ ਕਹਿੰਦੇ ਨੇ ਚੌਥੇ ਪਦ ਨੂੰ, ਜਿਹੜਾ ਚੌਥੇ ਪਦ ਦੇ ਵਿੱਚ ਜਾ ਕੇ ਸੱਚ 'ਚ ਸਮਾ ਜਾਂਦਾ ਹੈ ਉਹਨੂੰ ਗੁਰਮੁਖ ਕਹਿੰਦੇ ਨੇ। ਅਵਸਥਾ ਹੈ ਤ੍ਰੈ ਗੁਣਾਂ ਤੋਂ ਉੱਤੇ ਅਤੀਤ ਹੋ ਜਾਣਾ। ਐਸੇ ਜਨ ਵਿਰਲੇ ਸੰਸਾਰੇ, ਕੋਈ ਵਿਰਲੇ ਹੁੰਦੇ ਨੇ ਸੰਸਾਰ ਦੇ ਵਿੱਚ। ਇਸ ਕਰਕੇ ਉਹਨਾਂ ਗੁਰਮੁਖਾਂ ਦੀ ਵਡਿਆਈ ਕਰਦੇ ਹੋਇਆਂ ਸਾਨੂੰ ਦੱਸ ਰਹੇ ਨੇ ਵੀ ਤੁਸੀਂ ਵੀ ਸੰਗਤ 'ਚ ਆ ਕੇ ਗੁਰੂ ਵਾਲੇ ਬਣੋ, ਗੁਰੂ ਤੋਂ ਬਿਨਾਂ ਤੁਸੀਂ ਤਰ ਨਹੀਂ ਸਕਦੇ। ਇਹ ਗੁਰਮੁਖਾਂ ਨੇ ਗੁਰੂ ਦੀ ਸੰਗਤ ਕੀਤੀ। ਆਓ ਅੱਜ ਦੇ ਸ਼ਬਦ ਦੀ ਆਪਾਂ ਵਿਚਾਰ ਕਰੀਏ, ਸੁਰਤੀਆਂ ਨੂੰ ਕਰੋ ਇਕਾਗਰ ਜੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਪੌੜੀ ਹਉ ਤਸਦੇ ਚੌਖੰਨੀ ਹੈ, ਗੁਰ ਪਰਮੇਸ਼ਰ ਇੱਕੋ ਜਾਣੈ। ਚੌਖੰਨੀਆਂ ਦਾ ਭਾਵ ਹੁੰਦਾ ਟੋਟੇ ਟੋਟੇ ਹੋ ਜਾਣਾ, ਚਾਰ ਟੋਟੇ ਨੂੰ। ਜਿਵੇਂ ਆਪਾਂ ਅੱਗੇ ਰੋਟੀ ਹੁੰਦੀ ਸੀ, ਰੋਟੀ ਦੇ ਚਾਰ ਟੁਕੜੇ ਕਰਦੇ ਸੀ, ਇੱਕ ਖੰਨੀ, ਦੋ ਖੰਨੀ, ਚਾਰ ਖੰਨੀਆਂ ਹੁੰਦੀਆਂ ਸੀ। ਚੌਖੰਨੀਆਂ ਵੀ ਚਾਰ ਟੁਕੜੇ, ਜਿਵੇਂ ਆਪਾਂ ਇਤਿਹਾਸ 'ਚ ਵੀ ਪੜ੍ਹਦੇ ਹਾਂ, ਖੰਨੇ ਖੰਨੇ ਰੋਟੀ 'ਤੇ ਗੁਜ਼ਾਰਾ ਕੀਤਾ, ਇੱਕ ਰੋਟੀ ਦਾ ਚਾਰ ਜਣਿਆਂ ਨੇ ਛਕ ਲੈਣਾ, ਉਹਨੇ ਨੇ ਗੁਜ਼ਾਰਾ ਕਰ ਲੈਣਾ, ਸਬਰ ਸ਼ੁਕਰ। ਇਸ ਕਰਕੇ ਕਹਿੰਦੇ ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ। ਇੰਨੀ ਉਹਨਾਂ ਦੀ ਵਡਿਆਈ ਕਰ ਰਹੇ ਨੇ ਭਾਈ ਗੁਰਦਾਸ ਜੀ। ਕਹਿੰਦੇ ਗੁਰ ਪਰਮੇਸ਼ਰ ਇੱਕੋ ਜਾਣੈ, ਜਿਨ੍ਹਾਂ ਨੇ ਗੁਰੂ ਨੂੰ ਅਤੇ ਪਰਮੇਸ਼ਰ ਨੂੰ ਇੱਕ ਕਰਕੇ ਜਾਣ ਲਿਆ। ਸਾਡੀ ਨਿਗਾਹ 'ਚ ਗੁਰੂ ਹੋਰ ਆ, ਪਰਮੇਸ਼ਰ ਹੋਰ ਆ, ਗੁਰ ਪਰਮੇਸ਼ਰ ਇੱਕੋ ਜਾਣੈ। ਹੁਣ ਜਿਹੜਾ ਗੁਰ ਅਤੇ ਪਰਮੇਸ਼ਰ ਆ, ਗੁਰਬਾਣੀ ਕਹਿੰਦੀ ਉਹ ਤੁਹਾਡੇ ਅੰਦਰ ਵੀ ਹੈ। ਜਿਵੇਂ ਬਾਹਰ ਆਪਾਂ ਸਤਿਗੁਰ ਦੀ ਹਜ਼ੂਰੀ 'ਚ ਆਏ ਹਾਂ, ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਪਰਮੇਸ਼ਰ ਦਾ ਭੇਜ ਦੇ ਰਹੇ ਨੇ, ਵਾਹਿਗੁਰੂ ਦਾ ਭੇਜ ਦੇ ਰਹੇ ਨੇ, ਬਾਣੀ ਗੁਰੂ ਹੈ। ਹੁਣ ਗੁਰਬਾਣੀ ਕਹਿ ਰਹੀ ਹੈ ਕਿ ਤੁਹਾਡੇ ਅੰਦਰ ਵੀ ਗੁਰੂ ਹੈ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿਆ ਸਮਾਏ। ਕਹਿੰਦੇ ਸਾਰਿਆਂ ਦੇ ਵਿੱਚ ਗੁਰੂ ਵੀ ਸਮਾਇਆ ਹੋਇਆ, ਪਰਮੇਸ਼ਰ ਵੀ। ਗੁਰੂ ਸ਼ਬਦ ਹੈ, ਪਰਮੇਸ਼ਰ ਜੋਤ ਸਰੂਪ ਹੈ। ਇਸ ਲਈ ਉਹ ਜੋਤ ਸਰੂਪ ਪਰਮੇਸ਼ਰ ਸਾਰਿਆਂ ਦੇ ਵਿੱਚ ਹੈ। ਖੋਜ ਕਰਨੀ ਸੀ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਅੰਦਰੋਂ। ਅਸੀਂ ਬਾਹਰੋਂ ਖੋਜਦੇ ਫਿਰਦੇ ਹਾਂ, ਬਾਹਰ ਢੂੰਡਤ ਬਹੁਤ ਦੁੱਖ ਪਾਵੈ। ਜਿਨ੍ਹਾਂ ਨੇ ਖੋਜਿਆ ਉਹ ਕਹਿੰਦੇ ਅਸੀਂ ਇਹ ਖੋਜ ਕੀਤੀ ਕਾਇਆਂ ਦੀ, ਇਹਦੇ ਵਿੱਚੋਂ ਹੀ ਪ੍ਰਾਪਤੀ ਕੀਤੀ ਗੁਰੂ ਦੇ ਰਾਹੀਂ। ਗੁਰੂ ਦੀ, ਗੁਰੂ ਦੇ ਬਚਨਾਂ ਰਾਹੀਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਉਸ ਗੁਰੂ ਨੂੰ ਸ਼ਬਦ ਗੁਰੂ ਕਿਹਾ ਗਿਆ ਉਹ ਸਾਰਿਆਂ ਦੇ ਵਿੱਚ। ਹੁਣ ਉਹ ਜਿਨ੍ਹਾਂ ਨੇ ਖੋਜ ਕੀਤੀ ਉਹ ਕੀ ਕਹਿੰਦੇ ਨੇ, ਕਹਿੰਦੇ ਇਹ ਸਰੀਰ ਦੇ ਵਿੱਚ, ਸਰੀਰ ਜਿਹੜਾ ਇੱਕ ਸਮੁੰਦਰ ਦੀ ਤਰ੍ਹਾਂ, ਜਿਵੇਂ ਸਮੁੰਦਰ 'ਚ ਬਹੁਤ ਕੁਛ ਹੁੰਦਾ, ਇਵੇਂ ਇਹਦੇ ਵਿੱਚ ਵੀ ਬਹੁਤ ਕੁਛ ਆ। ਸਾਡੀ ਸਰੀਰ ਦੇਖਣ ਨੂੰ ਲੱਗਦਾ ਇਹਦੇ ਵਿੱਚ ਤਾਂ ਸਾਰਾ ਬ੍ਰਹਿਮੰਡ ਦਾ ਨਕਸ਼ਾ ਹੈ। ਇਸ ਲਈ ਕਹਿੰਦੇ ਸਰੀਰ ਸਮੁੰਦਰ ਸਰੀਰ ਬਰੋਲ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ। ਕਹਿੰਦੇ ਸਾਨੂੰ ਇੱਕ ਅਨੂਪ ਵਸਤੂ ਮਿਲੀ ਜਦੋਂ ਅਸੀਂ ਇਸ ਸਰੀਰ ਨੂੰ ਖੋਜਿਆ। ਬਰੋਲਣਾ ਹੁੰਦਾ ਖੋਜਣਾ। ਕਹਿੰਦੇ ਸਮੁੰਦਰ ਸਰੀਰ ਸਮੁੰਦਰ ਬਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਕਹਿੰਦੇ ਅੰਦਰ ਹੀ ਸਾਡੇ ਗੁਰੂ ਸੀ ਅਤੇ ਅੰਦਰ ਹੀ ਉਹ ਪਰਮਾਤਮਾ ਸੀ। ਕਹਿੰਦੇ ਦੋਨਾਂ 'ਚ ਕੋਈ ਫਰਕ ਨਹੀਂ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਬਸ ਇਹ ਭੇਦ ਨਹੀਂ ਆ ਰਿਹਾ,
ਕਿਉਂਕਿ ਦੋਨਾਂ ਦਾ ਇੱਕ ਰੂਪ ਰੰਗ ਰੇਖ ਭੇਖ ਨਹੀਂ, ਜਿਹੜਾ ਸ਼ਬਦ ਹੈ ਉਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ।

ਨੂੰ ਸੱਤ ਕਹਿੰਦੇ ਨੇ, ਸ਼ਬਦ ਨੂੰ ਗੁਰੂ ਕਹਿੰਦੇ ਨੇ, ਇਕੱਠਾ ਸੱਤ ਤੇ ਗੁਰੂ, ਸਤਿਗੁਰੂ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਪਣੇ ਅੰਦਰ ਸਤਿਗੁਰ ਸਾਰਿਆਂ ਦੇ ਅੰਦਰ ਮੌਜੂਦ ਹੈ, ਕੋਈ ਐਸਾ ਜੀਵ ਨਹੀਂ ਜਿਹਦੇ ਵਿੱਚ ਸਤਿਗੁਰ ਮੌਜੂਦ ਨਾ ਹੋਵੇ। ਹੁਣ ਗੁਰਬਾਣੀ 'ਚ ਸਮਝਾ ਰਹੇ ਨੇ, ਕਾਇਆਂ ਦੇ ਵਿੱਚ ਆਪ ਸਤਿਪੁਰਖ ਹੈ, ਸਤਿਪੁਰਖ ਸਭ ਮੇ ਰਿਹਾ ਸਮਾਣੀ। ਉਹਨੂੰ ਸਤਿਪੁਰਖ ਵੀ ਕਹਿਤਾ, ਸਤਿਗੁਰੂ ਵੀ ਕਹਿਤਾ, ਉਹ ਸਾਰਿਆਂ ਦੇ ਵਿੱਚ ਹੈ। ਹੁਣ ਕਹਿੰਦੇ ਮੈਂ ਉਹਨਾਂ ਗੁਰਮੁਖਾਂ ਤੋਂ ਬੁਲਹਾਰ ਜਾਣਾ ਜਿਹਨਾਂ ਨੇ ਆਪਣੇ ਅੰਦਰੋਂ ਗੁਰੂ ਤੇ ਪਰਮਾਤਮਾ ਦੀ ਖੋਜ ਕਰ ਲਈ, ਸਤਿਗੁਰੂ ਦੀ ਖੋਜ ਕਰ ਲਈ, ਜਿਹੜੇ ਸਤਿਗੁਰੂ ਨੂੰ ਪਾ ਲੈਂਦੇ ਨੇ। ਉਹ ਸਾਨੂੰ ਦੱਸਦੇ ਨੇ ਕਿਵੇਂ ਪਾਇਆ, ਕਹਿੰਦੇ ਮੈਂ ਇਸ ਸਰੀਰ ਦੀ ਖੋਜ ਕੀਤੀ, ਸਰੀਰ ਦੇ ਵਿੱਚੋਂ ਹੀ ਮੈਨੂੰ ਸਭ ਕੁਛ ਪ੍ਰਾਪਤੀ ਹੋ ਗਈ। ਭਗਤ ਪੀਪਾ ਜੀ ਨੇ ਖੋਜ ਕੀਤੀ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਕਹਿੰਦੇ ਜਿਹੜਾ ਮਰਜ਼ੀ ਖੋਜ ਲਵੇ। ਉਹਨਾਂ ਨੇ ਇਹ ਖੋਜ ਸਾਨੂੰ ਸ਼ਬਦਾਂ 'ਚ ਲਿਖ ਕੇ ਦੇਤੀ ਹੈ, ਇਹ ਗੁਰਬਾਣੀ। ਇਸ ਕਰਕੇ ਜਿਨ੍ਹਾਂ ਨੇ ਖੋਜ ਕੀਤੀ ਉਹਨਾਂ ਨੇ ਪਾਇਆ। ਹੁਣ ਮਹਾਰਾਜ ਕਹਿੰਦੇ ਉਹ ਪ੍ਰਵਾਨ ਹੈ ਜਿਹੜਾ ਤੈਨੂੰ ਭਾ ਜਾਂਦਾ, ਉਹਨੂੰ ਤੂੰ ਇਹ ਕਿਰਪਾ ਕਰਕੇ ਆਪ ਜਣਾਉਣਾ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਜਿਹੜਾ ਤੈਨੂੰ ਭਾ ਗਿਆ ਉਹ ਤੇਰੇ ਦਰ 'ਤੇ ਪ੍ਰਵਾਨ ਹੋ ਜਾਂਦਾ। ਉਹਨੂੰ ਜੋਗੀ ਕਹਿ ਦਿੱਤਾ, ਗੁਰਸਿੱਖ ਕਹਿ ਦਿੱਤਾ, ਬਹੁਤ ਸਾਰੇ ਨਾਂ ਦੇ ਦਿੱਤੇ, ਗਿਆਨੀ ਕਹਿ ਦਿੱਤਾ ਗਿਆ। ਹਉ ਤਿਸ ਦੇ ਚੋਂ ਖੰਨੀਐ ਗੁਰ ਪਰਮੇਸ਼ਰ ਏਕੋ ਜਾਣੈ। ਕਹਿੰਦੇ ਉਹ ਜੋਗੀ ਹੈ ਜਿਨ੍ਹਾਂ ਨੇ ਇੱਕ ਦੀ ਪਛਾਣ ਕਰ ਲਈ। ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਇੱਕ ਨੂੰ ਜਾਣ ਲਿਆ। ਇਸ ਲਈ ਗੁਰ ਪਰਮੇਸ਼ਰ ਇੱਕੋ ਹੀ ਆ, ਦੋ ਨਹੀਂ ਹੈ। ਇਸ ਕਰਕੇ ਉਹ ਆਪ ਹੀ ਸਭ ਕੁਛ ਹੈ, ਸਭ ਕੁਛ ਆਪੇ ਆਪ, ਆਪੇ ਹੀ ਗੁਰੂ ਆ, ਆਪੇ ਹੀ ਚੇਲਾ। ਇਸ ਕਰਕੇ ਉਹਦੀ ਕਿਰਪਾ ਦੇ ਨਾਲ ਕਹਿੰਦੇ ਜਿਨ੍ਹਾਂ ਨੇ ਪਛਾਣ ਲਿਆ, ਮੈਂ ਉਹ ਤੋਂ ਕੁਰਬਾਨ ਜਾਂਦਾ, ਉਹਨਾਂ ਤੋਂ ਮੈਂ ਬਲਹਾਰ ਜਾਂਦਾ, ਸਦਕੇ ਜਾਂਦਾ, ਐਸੇ ਗੁਰਸਿੱਖਾਂ ਤੋਂ ਜਿਹੜਾ ਸਾਰਿਆਂ ਦੇ ਵਿੱਚ ਪਰਮੇਸ਼ਰ ਸਮਾਇਆ ਹੋਇਆ, ਜਿਨ੍ਹਾਂ ਨੇ ਆਪਣੇ ਅੰਦਰੋਂ ਪਛਾਣ ਲਿਆ ਗੁਰ ਪਰਮੇਸ਼ਰ ਏਕ ਹੈ, ਸਭ ਮੇ ਰਿਹਾ ਸਮਾਏ। ਹਉ ਤਸ ਦੇ ਚੋ ਖੰਨੀਐ ਦੂਜਾ ਭਾਉ ਨ ਅੰਦਰ ਆਣੈ। ਕਹਿੰਦੇ ਮੈਂ ਉਸ ਗੁਰਮੁਖ ਤੋਂ ਵੀ ਬਲਹਾਰ ਜਾਂਦਾ ਜਿਨ੍ਹਾਂ ਦੇ ਅੰਦਰ ਦੂਜਾ ਭਾਉ ਨਹੀਂ ਆਉਂਦਾ। ਇਹ ਬੜੀ ਡੂੰਘੀ ਗੱਲ ਆ, ਦੇਖਣ ਨੂੰ ਬੜੀ ਛੋਟੀ ਜਿਹੀ ਲੱਗਦੀ ਹੁੰਦੀ ਹੈ, ਛੋਟੀਆਂ ਛੋਟੀਆਂ ਗੱਲਾਂ ਬਹੁਤ ਵੱਡੇ ਮੀਨਿੰਗ ਹੈ ਇਹਨਾਂ ਦੇ, ਜਦੋਂ ਅਸੀਂ ਖੋਜ ਕਰਾਂਗੇ ਨਾ ਫਿਰ ਪਤਾ ਲੱਗੂਗਾ। ਕਹਿੰਦੇ ਦੂਜਾ ਭਾਉ ਨਾ ਅੰਦਰ ਆਵਣੇ, ਜਿਹਦੇ ਅੰਦਰ ਦੂਜਾ ਭਾਉ ਹੁੰਦਾ ਦੁਬਦਾ, ਦੂਜਾ ਭਾਉ ਹੁੰਦਾ ਦਵੈਸ਼, ਦੂਜਾ ਭਾਉ ਹੁੰਦਾ ਹੈ ਦੋ ਦੇਖਣਾ। ਜਿਹੜਾ ਗੁਰੂ ਨੂੰ ਹੋਰ ਦੇਖਦਾ, ਪਰਮੇਸ਼ਰ ਨੂੰ ਹੋਰ ਦੇਖਦਾ, ਉਹਨੂੰ ਦੂਜਾ ਭਾਉ ਵੀ ਕਹਿ ਦਿੱਤਾ ਗਿਆ। ਵੈਸੇ ਦੂਜਾ ਭਾਉ ਕਿਹਾ ਗਿਆ ਜਿੰਨਾ ਚਿਰ ਸਾਨੂੰ ਇੱਕ ਦੀ ਪਛਾਣ ਨਹੀਂ ਹੁੰਦੀ ਉਨਾ ਚਿਰ ਸਾਨੂੰ ਦੋ ਦਿਸਣਗੇ, ਦੁਬਦਾ। ਇਸ ਕਰਕੇ ਜਿਹੜੀ ਦੁਬਦਾ ਹੈ ਉਹੀ ਸਾਨੂੰ ਪਰਮੇਸ਼ਰ ਤੋਂ ਦੂਰ ਲੈ ਜਾਂਦੀ ਹੈ। ਜਿਨ੍ਹਾਂ ਦੇ ਅੰਦਰ ਦੂਜਾ ਭਾਉ ਬਿਲਕੁਲ ਹੀ ਹੈ ਨਹੀਂ ਗਾ, ਜਿਹੜੇ ਦੂਜੇ ਨਾਲ ਈਰਖਾ ਨਹੀਂ ਕਰਦੇ, ਨਫ਼ਰਤ ਨਹੀਂ ਕਰਦੇ, ਵੈਰ ਵਿਰੋਧ ਨਹੀਂ ਕਰਦੇ, ਹੁਣ ਐਸੇ ਗੁਰਮੁਖ ਹੋਏ ਆ ਸੰਸਾਰ ਦੇ ਵਿੱਚ। ਪਰ ਆਪਾਂ ਵੀ ਕੋਸ਼ਿਸ਼ ਕਰਨੀ ਹੈ ਨਾ, ਜਦੋਂ ਕੋਸ਼ਿਸ਼ ਕਰਾਂਗੇ ਜਿੰਨੀ ਸਫਲਤਾ ਮਿਲ ਗਈ ਬਹੁਤ ਆ, ਜੇ ਅਸੀਂ ਕੋਸ਼ਿਸ਼ ਹੀ ਨਹੀਂ ਕਰਨੀ ਦੂਜਾ ਭਾਉ ਛੱਡਣਾ ਹੀ ਨਹੀਂ ਗਾ। ਹੁਣ ਜਿਨ੍ਹਾਂ ਨੇ ਛੱਡਿਆ, ਭਾਈ ਘਨੱਈਆ ਜੀ, ਭਾਈ ਘਨੱਈਆ ਜੀ ਨੂੰ ਦੂਜਾ ਭਾਉ ਦਿਸਦਾ ਹੀ ਨਹੀਂ ਕੋਈ। ਉਹ ਜੰਗ ਦੇ ਮੈਦਾਨ ਦੇ ਵਿੱਚ ਸਾਰਿਆਂ ਨੂੰ ਪਾਣੀ ਪਿਆਉਂਦੇ ਨੇ, ਜਦੋਂ ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਗੁਰਸਿੱਖਾਂ ਨੇ ਗੁਰੂ ਕੋਲ ਸ਼ਿਕਾਇਤ ਕੀਤੀ, ਮਹਾਰਾਜ ਇਹ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦੇ ਨੇ, ਅਤੇ ਮਹਾਰਾਜ ਨੇ ਬੁਲਾਇਆ ਉਹਨਾਂ ਨੂੰ ਸ਼ੰਕਾ ਨਿਵਰਤ ਕਰਨ ਲਈ। ਜਦੋਂ ਉਹ ਆਏ ਤਾਂ ਪੁੱਛਿਆ ਗੁਰੂ ਸਾਹਿਬਾਂ ਨੇ ਉਹਨਾਂ ਨੂੰ, ਭਾਈ ਘਨੱਈਆ ਜੀ ਤੁਹਾਡੀ ਆ ਸ਼ਿਕਾਇਤ ਆਈ ਹੈ, ਤੁਸੀਂ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦੇ। ਉਹ ਕਹਿੰਦੇ ਜੀ ਮੈਨੂੰ ਤਾਂ ਦੂਜਾ ਦਿਸਦਾ ਹੀ ਨਹੀਂ ਗਾ, ਮੈਨੂੰ ਤਾਂ ਸਾਰੇ ਤੁਸੀਂ ਦਿਸ ਰਹੇ ਹੋ, ਸਾਰਿਆਂ 'ਚ ਤੁਸੀਂ ਬੈਠੇ ਹੋ। ਮਤਲਬ ਸਾਰਿਆਂ ਦੇ ਵਿੱਚ ਸਤਿਪੁਰਖ ਹੈ, ਸਾਰਿਆਂ ਦੇ ਵਿੱਚ ਪਰਮਾਤਮਾ ਹੈ। ਇਸ ਕਰਕੇ ਉਹਨਾਂ ਅੰਦਰ ਦੂਜਾ ਭਾਉ ਨਾ ਅੰਦਰ ਆਣੇ, ਭੋਰਾ ਵੀ ਉਹਨਾਂ ਅੰਦਰ ਦੂਜਾ ਭਾਉ ਨਹੀਂ ਸੀਗਾ।
ਇਹ ਅਵਸਥਾ ਹੈ।

0: ਭਾਈ ਕਨਈਆ ਜੀ ਦੀ ਆਪਾਂ ਗੱਲਾਂ ਕਰਦੇ ਹਾਂ, ਪਰ ਅਸੀਂ ਕੋਸ਼ਿਸ਼ ਤਾਂ ਕਰੀਏ ਵੀ ਸਾਡੇ ਅੰਦਰ ਵੀ ਇਹ ਦੁਬਧਾ ਖਤਮ ਹੋ ਜਾਵੇ, ਵੈਰ ਵਿਰੋਧ ਖਤਮ ਹੋ ਜਾਵੇ। ਜੇ ਇਹ ਨਹੀਂ ਖਤਮ ਹੁੰਦਾ ਤਾਂ ਦੂਜਾ ਪਾਉ ਹੈ ਤੇ ਫਿਰ ਸਾਨੂੰ ਜਨਮ ਵੀ ਹੈ। ਦੁਬਧਾ ਹੀ ਦੁਆਰਾ ਦੁਆਰਾ ਜਨਮ ਚ ਲੈ ਕੇ ਆ ਰਹੀ ਆ। ਇਸ ਕਰਕੇ ਜਿਨ੍ਹਾਂ ਤੇ ਤੂੰ ਕਿਰਪਾ ਕਰਦਾ, ਕਹਿੰਦੇ ਭਾਈ ਘਨਈਏ ਜੀ ਵਰਗੀ ਅਵਸਥਾ ਬਣ ਜਾਂਦੀ ਹੈ, ਦੂਜਾ ਭਾਉ ਨਾ ਅੰਦਰ ਆਣੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਮੱਲਮ ਪੱਟੀ ਵੀ ਦੇ ਦਿੱਤੀ ਵੀ ਜਿੱਥੇ ਜਲ ਛਕਾਉਣਾ ਮੱਲਮ ਪੱਟੀ ਵੀ ਕਰ ਦਿਆ ਕਰੋ। ਇਸ ਕਰਕੇ ਗੁਰੂ ਦੀ ਨਜ਼ਰ ਦੇ ਵਿੱਚ ਦੂਜਾ ਭਾਉ ਖਤਮ ਹੁੰਦਾ ਜਾ ਕੇ, ਜਿਵੇਂ ਜਿਵੇਂ ਗੁਰੂ ਦਾ ਗਿਆਨ ਹਿਰਦੇ 'ਚ ਵਸੂਗਾ ਇਹ ਦੂਜਾ ਭਾਉ ਖਤਮ ਹੋਊਗਾ। ਤਾਂ ਕਰਕੇ ਮਹਾਰਾਜ ਕਹਿੰਦੇ ਵੀ ਐਸੇ ਗੁਰਮੁਖ ਜਿਨ੍ਹਾਂ ਦੇ ਅੰਦਰ ਰੱਤੀ ਭਰ ਵੀ ਦੁਬਧਾ ਨਹੀਂ ਹੈਗੀ। ਹੁਣ ਮਹਾਰਾਜ ਕਹਿੰਦੇ ਕੋਈ ਐਸਾ ਹੈ ਜਿਹਨੇ ਦੁਬਧਾ ਨੂੰ ਖਤਮ ਕੀਤਾ ਹੋਵੇ? ਕਹਿੰਦੇ ਐਸੇ ਗੁਰਮੁਖ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਇਹ ਆ ਉਹ। ਤਾਂ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇੱਕ ਨਾਲ ਜੁੜ ਗਏ, ਇੱਕ ਨੂੰ ਪਛਾਣ ਲਿਆ, ਉਹਨਾਂ ਅੰਦਰ ਦੂਜਾ ਭਾਉ ਖਤਮ ਹੋਊਗਾ। ਕਿਵੇਂ? ਜਦੋਂ ਉਹਨਾਂ ਨੇ ਪਛਾਣ ਲਿਆ ਗੁਰਪ੍ਰਸਾਦੀ ਇੱਕੋ ਜਾਣੈ ਤਾਂ ਦੂਜਾ ਭਾਉ ਨਾ ਹੋਈ। ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ ਦੇਖ ਲਿਆ ਤੇ ਫਿਰ ਉਹਨਾਂ ਅੰਦਰ ਦੂਜਾ ਭਾਉ ਨਹੀਂ ਆਉਂਦਾ, ਕਿਉਂਕਿ ਉਹ ਸਤ ਸੰਗਤ ਚ ਆ ਕੇ ਕਿਰਪਾ ਹੁੰਦੀ ਆ। ਇੱਕ ਸ਼ਬਦ ਆਪਾਂ ਸਾਰਿਆਂ ਨੂੰ ਚੇਤੇ ਹੋਊ, ਬਿਸਰ ਗਈ ਸਭ ਤਾਤ ਪਰਾਈ। ਕਦੋਂ? ਜਬ ਤੇ ਸਾਧ ਸੰਗਤ ਮੋਹੇ ਪਾਈ। ਅਸੀਂ ਵੀ ਸਾਧ ਸੰਗਤ ਸਤਸੰਗਤ ਚ ਆਈ ਜਾਂਦੇ, ਸਾਰੀ ਉਮਰ ਲੰਘ ਜਾਂਦੀ, ਕਈ ਵਾਰੀ ਕੀ ਤਾਤ ਪਰਾਈ ਸਾਡੇ ਅੰਦਰੋਂ ਮੁੱਕ ਗਈ, ਬਿਸਰ ਗਈ। ਕਹਿੰਦੇ ਸਾਡੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਇਹ ਉਹਨਾਂ ਗੁਰਮੁਖਾਂ ਦੀ ਜਿਨ੍ਹਾਂ ਦੀ ਬਾਣੀ ਆ ਉਹਨਾਂ ਦੀ ਅਵਸਥਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੀ ਸ਼ਰਨ 'ਚ ਆ ਕੇ ਇਹ ਚੀਜ਼ਾਂ ਛੱਡੀਏ। ਇਹ ਜਦੋਂ ਅਸੀਂ ਛੱਡਾਂਗੇ, ਇਹ ਔਗਣ ਕਹਿੰਦੇ ਇਹਨਾਂ ਨੂੰ ਸਾਰਿਆਂ ਨੂੰ, ਜਦੋਂ ਔਗਣ ਛੱਡਾਂਗੇ ਤਾਂ ਗੁਣ ਵਸਣਗੇ ਗੁਰੂ ਦੇ। ਜੇ ਔਗਣ ਨਹੀਂ ਛੱਡਾਂਗੇ ਤਾਂ ਆਹ ਜਿਹੜੀ ਗੁਰਬਾਣੀ ਆ ਇਹ ਸਾਡੇ ਹਿਰਦੇ 'ਚ ਵਸਣੀ ਹੋਈ ਨਹੀਂ ਗੀ, ਇਹ ਗੁਣ ਸਾਡੇ ਹਿਰਦੇ 'ਚ ਨਹੀਂ ਵਸਣੇ, ਗੁਰਬਾਣੀ 'ਚ ਗੁਣ ਆ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਦੁਬਧਾ ਹੈ ਨਾ ਦੂਜਾ ਭਾਉ, ਜੇ ਇਹ ਦੁਬਧਾ ਨਾ ਛੱਡੀ, ਕਹਿੰਦੇ ਤੁਹਾਨੂੰ ਦੁਬਾਰਾ ਜਨਮ ਮਿਲੂ ਨਾਲੇ ਸਜ਼ਾ ਮਿਲੂਗੀ। ਜਿਸ ਨਰਕੀ ਦੁਬਧਾ ਨਾ ਜਾਏ, ਜਿਹੜਾ ਦੁਬਧਾ ਈਰਖ ਨਫ਼ਰਤ, ਜਿਸ ਨਰਕੀ ਦੁਬਧਾ ਨਾ ਜਾਏ ਧਰਮ ਰਾਏ ਤਸ ਦੇਸ ਜਾਏ, ਉਹਨੂੰ ਸਜ਼ਾ ਮਿਲਦੀ ਹੈ। ਇਸ ਲਈ ਸੰਗਤ 'ਚ ਆ ਕੇ ਦੁਬਧਾ ਛੱਡਣੀ ਆ। ਦੁਬਧਾ ਨੂੰ ਕਿਹਾ ਗਿਆ ਗੁਰਬਾਣੀ ਦੇ ਵਿੱਚ ਕਮਲੀ। ਜਿਸ ਮਨ ਨੂੰ ਇਹ ਦੁਬਧਾ ਲੱਗ ਜਾਂਦੀ ਹੈ ਉਹ ਮਨ ਵੀ ਕਮਲਾ ਹੋ ਜਾਂਦਾ, ਖੈੜਾ ਨਹੀਂ ਛੱਡਦੀ। ਇਹਦਾ ਇਲਾਜ ਕਿੱਥੇ ਆ? ਗੁਰੂ ਕੋਲ, ਕਿਉਂਕਿ ਗਿਆਨ ਤੋਂ ਬਿਨਾਂ ਇਹਦਾ ਇਲਾਜ ਹੀ ਨਹੀਂ ਹੈਗਾ। ਤਾਂ ਕਰਕੇ ਮਹਾਰਾਜ ਕਹਿੰਦੇ ਦੁਬਧਾ ਬੌਰੀ ਦੂਜਾ ਭਾਉ, ਦੁਬਧਾ ਬੌਰੀ ਮਨ ਬੌਰਾਇਆ ਲੁਪਤ ਰਹੀ ਫਿਰ ਬੰਧ ਨਾ ਪਾਇਆ। ਕਹਿੰਦੇ ਐਸੀ ਮਨ ਨੂੰ ਸਾਡੇ ਚੁੰਬੜੀ ਆ, ਛੱਡਦੀ ਹੋ ਨਹੀਂ ਖੇੜਾ। ਬੜੀ ਕੋਸ਼ਿਸ਼ ਆਪਾਂ ਕਰਾਂਗੇ, ਦੇਖਿਓ ਅੱਜ ਤੁਹਾਨੂੰ ਗਿਆਨ ਹੋ ਗਿਆ, ਤੁਸੀਂ ਛੱਡ ਕੇ ਦੇਖੋ। ਇਹ ਬੜੀ ਕੋਸ਼ਿਸ਼ ਕਰਦੇ ਹਾਂ ਸੀ, ਮਹਾਰਾਜ ਛੁੱਟਦੀ ਨਹੀਂ ਗੀ, ਇਹ ਤੇਰੀ ਨਜ਼ਰ ਤੋਂ ਬਿਨਾਂ ਨਹੀਂ ਛੁੱਟਣੀ। ਇਸ ਕਰਕੇ ਜਦੋਂ ਅਸੀਂ ਬੇਨਤੀ ਕਰਾਂਗੇ ਮਹਾਰਾਜ ਮੈਂ ਇਹ ਛੱਡਣਾ ਚਾਹੁੰਦਾ, ਤੇ ਫਿਰ ਗੁਰੂ ਵੀ ਕਿਰਪਾ ਤਾਂ ਹੀ ਕਰਦਾ। ਜੇ ਅਸੀਂ ਛੱਡਣੀ ਨਹੀਂ ਚਾਹੁੰਦੇ ਦੁਬਧਾ ਈਰਖਾ, ਤਾਂ ਫਿਰ ਮਹਾਰਾਜ ਕਹਿੰਦੇ ਵੀ ਮੈਂ ਵੀ ਹੁਣ ਕੀ ਕਰਾਂ ਜੋ ਤੁਹਾਡੇ 'ਚ ਕਮੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਇਸ ਨੂੰ ਮਾਰਦਾ ਉਹ ਸੂਰਮਾ ਹੈ, ਉਹਨੂੰ ਨਾਮ ਦਾ ਰੰਗ ਲੱਗਣਾ। ਜਿਹੜਾ ਅਸੀਂ ਸ਼ਬਦ ਦੇਖੋ ਗੁਰਬਾਣੀ ਦੀ ਅਰਥ ਕਰ ਦੇਣੇ, ਅਰਥ ਕਰ ਤਾਂ ਮੈਂ ਵੀ ਕਰੀ ਜਾ ਰਿਹਾ, ਪਰ ਇਸ ਨੂੰ ਮੰਨਣਾ ਅਤੇ ਅੱਗੇ ਕਮਾਉਣਾ ਇਹ ਔਖਾ ਹੈ। ਅਰਥ ਕਰਨੇ ਕੋਈ ਔਖੇ ਨਹੀਂ ਗੇ, ਮੰਨਣਾ ਅਤੇ ਕਮਾਉਣਾ ਬਹੁਤ ਔਖਾ ਹੈ। ਕੋਸ਼ਿਸ਼ ਕਰਨੀ ਹੈ ਵੀ ਇਹ ਜੇ ਮੈਂ ਬੋਲ ਰਿਹਾ ਤਾਂ ਮੈਂ ਇਹਨੂੰ ਮੰਨਾਂ ਵੀ ਅਤੇ ਕਮਾਵਾਂ ਵੀ। ਜਿੰਨਾ ਮੇਰੀ ਕਮਾਈ ਕੀਤੀ ਹੋਊਗੀ ਓਨਾ ਬੋਲਣ ਦਾ ਅਸਰ ਹੋਣਾ। ਜੇ ਮੇਰੀ ਕਮਾਈ ਨਹੀਂ ਨਾ ਕੀਤੀ, ਮੈਂ ਖੁਦ ਨਹੀਂ ਮੰਨਦਾ, ਮੇਰੇ ਬੋਲਣ ਦਾ ਤੁਹਾਡੇ 'ਤੇ ਕੋਈ ਅਸਰ ਨਹੀਂ ਹੋਣਾ। ਪ੍ਰਚਾਰ ਕਿਤੇ ਥੋੜ੍ਹਾ ਹੋ ਰਿਹਾ, ਅਸਰ ਕਿਉਂ ਨਹੀਂ ਹੋ ਰਿਹਾ? ਕਿਉਂਕਿ ਖੁਦ ਅਮਲੀ ਨਹੀਂ ਹੈਗੇ। ਖੁਦ ਨੂੰ ਪਹਿਲਾਂ ਇਹ ਚੀਜ਼ਾਂ ਸਮਝਣੀਆਂ ਪੈਣੀਆਂ ਗੁਰਬਾਣੀ ਦੀ ਖੋਜ ਕਰਕੇ, ਫਿਰ ਜਦੋਂ ਅਸੀਂ ਛੱਡ ਦਾਂਗੇ, ਜਿੰਨਾ ਛੱਡ ਕੇ ਬੋਲਾਂਗੇ ਓਨਾ ਅਸਰ ਹੁੰਦਾ। ਜੇ ਕੋਈ ਪੂਰਨ ਛੱਡਿਆ ਵਾਲਾ ਮਿਲ ਜਾਵੇ ਨਾ, ਜਦੋਂ ਮੇਰੀ ਜ਼ਿੰਦਗੀ 'ਚ ਆਇਆ ਨਾ ਜਿਹਨੇ ਛੱਡੀ ਹੋਈ ਹੈ ਸਭ ਕੁਛ, ਤਾਂ ਉਹਦੇ ਨਾਲ ਇੱਕ ਦਿਨ 'ਚ ਤੁਸੀਂ ਬਦਲ ਜਾਓਗੇ, ਇੰਨੀ ਕਿਰਪਾ ਹੋ ਜਾਂਦੀ ਹੈ। ਤਾਂ ਹੀ ਗੁਰਬਾਣੀ 'ਚ ਐਸੇ ਗੁਰਸਿੱਖਾਂ ਦੀ ਵਡਿਆਈ ਕੀਤੀ ਗਈ ਹੈ। ਤਾਂ ਹੀ ਮਹਾਰਾਜ ਕਹਿੰਦੇ ਨਾ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗੱਤ ਪਾਏ, ਐਸੇ ਗੁਰਸਿੱਖਾਂ ਦੀ ਧੂੜੀ ਲੋਚਦੇ ਹਾਂ। ਮਹਾਰਾਜ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਇਸ ਮਾਰੇ ਜਿਹੜਾ ਦੁਬਧਾ ਨੂੰ ਮਾਰ ਦੇਵੇ, ਜੋ ਇਸ ਮਾਰੇ ਸੋਈ ਸੂਰਾ, ਉਹ ਸੂਰਮੈ ਜਾਂ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ ਸੋ ਕਹੀਏ ਤਾਂ ਹੈ ਸੂਰਾ। ਹਰੀ ਦਾ ਰੰਗ ਉਦੋਂ ਚੜ੍ਹਦਾ ਜਦੋਂ ਇਹ ਚੀਜ਼ਾਂ ਅਸੀਂ ਛੱਡਾਂਗੇ, ਜਿਵੇਂ ਜਿਵੇਂ ਛੱਡਦੇ ਹਨ ਤਿਵੇਂ ਤਿਵੇਂ ਰੰਗ ਚੜ੍ਹਦਾ ਜਾਂਦਾ ਮਨ ਨੂੰ। ਮਹਾਰਾਜ ਕਹਿੰਦੇ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਕਿਉਂਕਿ ਪੂਰੇ ਨੂੰ ਮਿਲ ਲੈਂਦਾ, ਉਹੀ ਪੂਰਾ ਗੁਰਮੁਖ ਹੈ। ਜੋ ਇਸ ਮਾਰੇ ਤਿਸੇ ਵਡਿਆਈ, ਜਿਹੜਾ ਦੁਬਧਾ ਖਤਮ ਕਰਦਾ ਉਹਨੂੰ ਵਡਿਆਈ ਮਿਲਦੀ ਹੈ ਦੁਨੀਆ 'ਚ। ਜੋ ਇਸ ਮਾਰੇ ਤਿਸੇ ਵਡਿਆਈ, ਜੋ ਇਸ ਮਾਰੇ ਤਿਸ ਕਾ ਦੁੱਖ ਜਾਈ, ਕਹਿੰਦੇ ਉਹਦਾ ਦੁੱਖ ਹੀ ਖਤਮ ਹੋ ਜਾਊਗਾ, ਕੋਈ ਦੁੱਖ ਤੁਹਾਡੇ ਨੇੜੇ ਹੀ ਨਹੀਂ ਆਊਗਾ। ਇਸ ਕਰਕੇ ਜੋ ਇਸ ਮਾਰੇ ਉਹਦਾ ਦੁੱਖ ਖਤਮ ਹੋ ਜੂ, ਕਹਿੰਦੇ ਜੋ ਇਸ ਮਾਰੇ ਤਿਸ ਕਾ ਦੁੱਖ ਜਾਈ, ਐਸਾ ਕੋਈ ਹੈਗਾ? ਕਹਿੰਦੇ ਹੁਣ ਆਪਾਂ ਗੁਰੂ ਦੀ ਹਜ਼ੂਰੀ 'ਚ ਬੈਠੇ ਸਮੇਤ ਮੇਰੇ, ਮੈਂ ਵੀ ਦੇਖਦਾ ਆਪਣੇ ਅੰਦਰ, ਕਹਿੰਦੇ ਹੈ ਕੋਈ ਬਾਂਹ ਖੜੀ ਕਰਕੇ ਕਹਿ ਦੇਵੇ ਐਸਾ ਕੋਈ ਜੋ ਦੁਬਧਾ ਮਾਰ ਗਰਾਵੇ? ਕਹਿੰਦਾ ਕੋਈ ਹੈ, ਵਿਰਲੇ ਆ ਸੰਸਾਰ 'ਚ, ਹੈਗੇ ਆ, ਇਹ ਨਹੀਂ ਕੋਈ ਬੀਜ ਨਾਸ਼ ਹੁੰਦਾ। ਉਹਨਾਂ ਦੀ ਸੰਗਤ ਮਿਲ ਜਾਵੇ ਤੇ ਅਸੀਂ ਵੀ ਇਹ ਰਾਹ 'ਤੇ ਤੁਰ ਪੈਂਦੇ ਹਾਂ। ਐਸਾ ਕੋਈ ਜੇ ਦੁਬਧਾ ਮਾਰ ਗਵਾਵੇ, ਕਹਿੰਦੇ ਇਸ ਮਾਰੀ 'ਤੇ ਰਾਜ ਯੋਗ ਕਮਾਵੇ, ਕਹਿੰਦੇ ਉਹ ਰਾਜਾ ਯੋਗੀ ਆ, ਉਹ ਦੁਨੀਆਂ ਦਾ ਰਾਜਾ ਹੈ, ਜਿਹਨੂੰ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਨਾਮ ਮਨ ਭਿੰਨਾ। ਉਹ ਨਾਮ 'ਚ ਭੇਜਿਆ ਜਾਂਦਾ ਮਨ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ, ਉਹਨੂੰ ਕਹਿੰਦੇ ਆ ਉਹ ਰਾਜ ਯੋਗ ਕਮਾਵੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਇਹ ਜਿਹੜੀ ਦੁਬਧਾ ਹੈ, ਇਹ ਦੂਜਾ ਭਾਉ ਅੰਦਰ ਆਉਣ ਹੀ ਨਹੀਂ ਦਿੰਦੇ ਗੁਰਮੁਖ। ਹਾਂ ਤਿਸ ਦੇ ਚੌਖੰਨੀਏ ਔਗਣ ਕੀਤੇ ਗੁਣ ਪ੍ਰਵਾਣੇ, ਕਹਿੰਦੇ ਐਸੇ ਗੁਰਮੁਖਾਂ ਤੋਂ ਮੈਂ ਬਲਹਾਰ ਜਾਣਾ ਜਿਹੜੇ ਔਗਣ ਛੱਡ ਕੇ ਗੁਣਾਂ ਨੂੰ ਪ੍ਰਵਾਨ ਕਰ ਲਿਆ, ਕਿਸੇ ਦੇ ਔਗਣ ਨਹੀਂ ਦੇਖਦੇ। ਔਗਣ ਕੀਤੇ ਗੁਣ ਪ੍ਰਵਾਨ, ਜੇ ਕੋਈ ਔਗਣ ਕਰਦਾ ਵੀ ਆ ਉਹਦੇ 'ਤੇ ਵੀ ਗੁਣ ਕਰਦੇ ਨੇ, ਇਹ ਬੜਾ ਔਖਾ ਕੰਮ ਆ। ਜਿਹਨੂੰ ਆਪਾਂ ਬਾਬਾ ਫਰੀਦ ਜੀ ਕਹਿੰਦੇ ਨਾ, ਫਰੀਦਾ ਬੁਰੇ ਦਾ ਭਲਾ ਕਰ, ਇਹ ਉਦੋਂ ਹੋਊਗਾ ਜਦੋਂ ਦੁਬਧਾ ਘੱਟ ਜੂਗੀ, ਖਤ ਜੂਗੀ, ਉਦੋਂ ਤੁਸੀਂ ਬੁਰੇ ਦਾ ਵੀ ਭਲਾ ਕਰੋਗੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਾਂ ਤਿਸ ਤੋਂ ਚੌਖੰਨੀਆਂ ਔਗਣ ਕੀਤੇ, ਕੋਈ ਤੁਹਾਡੇ 'ਤੇ ਭਾਵੇਂ ਔਗਣ ਕਰ ਦੇਵੇ ਅਤੇ ਮਹਾਰਾਜ ਕਹਿੰਦੇ ਗੁਣ ਪ੍ਰਵਾਣੇ, ਉਹ ਗੁਣ ਹੀ ਕਰਨਗੇ ਫਿਰ ਵੀ ਉਹ, ਕਿਉਂਕਿ ਜੇ ਕੋਈ ਤੁਹਾਡੇ ਨਾਲ ਦੁਬਧਾ ਕਰਦਾ ਨਾ, ਤੁਸੀਂ ਨਹੀਂ ਕਰਨੀ, ਜੇ ਤੁਸੀਂ ਵੀ ਕਰਦੇ ਫਿਰ ਤਾਂ ਫਰਕ ਕੋਈ ਨਹੀਂ, ਉਹ ਤਾਂ ਔਗਣ ਕਰ ਰਿਹਾ, ਪਰ ਤੁਸੀਂ ਗੁਣ ਕਰਨਾ, ਤੁਸੀਂ ਪਰਉਪਕਾਰੀ ਹੋ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮੈਂ ਐਸੇ ਗੁਰਮੁਖਾਂ ਤੋਂ ਬਲਹਾਰ ਜਾਂਦਾ ਜਿਨ੍ਹਾਂ ਨੇ ਗੁਣਾਂ ਦੀ ਸਾਂਝ ਕੀਤੀ। ਜਦੋਂ ਅਸੀਂ ਗੁਣਾਂ ਨੂੰ ਇਕੱਠਿਆਂ ਕਰਨ ਲੱਗ ਜਾਂਗੇ, ਔਗਣ ਖਤਮ ਹੋਣਗੇ, ਕਿਉਂਕਿ ਭਾਂਡਾ ਹੈ, ਸਾਡੇ ਮਨ ਨੂੰ ਭਾਂਡਾ ਕਿਹਾ ਗਿਆ। ਇਸ ਭਾਂਡੇ ਦੇ ਵਿੱਚ ਵਸਤੂ ਪਹਿਲਾਂ ਪੈ ਰਹੀ ਹੈ, ਬਚਪਨ ਤੋਂ ਅਸੀਂ ਇਹੀ ਕੁਛ ਸਿੱਖਿਆ, ਸਾਡੇ ਮਾਤਾ ਪਿਤਾ ਨੇ ਕਈ ਵਾਰ ਸਿਖਾਤਾ, ਸਾਡੇ ਆਂਢੀਆਂ ਗੁਆਂਢੀਆਂ ਨੇ ਕੁਛ ਸਾਨੂੰ ਸਿਖਾਤਾ ਵੀ ਉਹ ਚੰਗਾ ਉਹ ਮਾੜਾ, ਉਹਦੇ ਕੋਲ ਜਾਣਾ ਨਹੀਂ, ਉਹ ਤੋਂ ਲੈ ਕੇ ਨਹੀਂ ਖਾਣਾ, ਉਹ ਨੀਵਾਂ ਆ ਉੱਚਾ, ਸਾਰਾ ਕੁਛ ਆਪਾਂ ਸਿੱਖ ਚੁੱਕੇ ਹਾਂ, ਭਾਂਡਾ ਭਰ ਚੁੱਕਿਆ ਆਪਣਾ। ਹੁਣ ਭਾਂਡਾ ਖਾਲੀ ਕਰਾਂਗੇ ਤਾਂ ਦੂਜੀ ਵਸਤੂ ਪੈਣੀ ਹੈ, ਇਹ ਔਗਣ ਸਾਰੇ ਪੈ ਚੁੱਕੇ ਨੇ ਪਹਿਲਾਂ, ਹੁਣ ਮਹਾਰਾਜ ਕਹਿੰਦੇ ਇਹ ਬਾਹਰ ਕੱਢੋਗੇ ਤਾਂ ਗੁਣ ਪੈਣਗੇ। ਗੁਣਾਂ ਕਾ ਹੋਵੇ ਵਾਸਲਾ, ਕੱਢ ਵਾਸ ਲਈਜਾ, ਕਹਿੰਦੇ ਕੋਈ ਗੁਣਾਂ ਦਾ ਗਾਹਕ ਮਿਲ ਜਾਵੇ ਤੇ ਫਿਰ ਗੁਣਾਂ ਨੂੰ ਇਕੱਠਿਆਂ ਕਰਨਾ ਤੁਸੀਂ, ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜਾ। ਜੇ ਕਿਸੇ 'ਚ ਗੁਣ ਤੁਹਾਨੂੰ ਦੱਸਦੇ ਨੇ ਉਹ ਤੋਂ ਲੈਣੇ ਆ, ਵੱਧ ਤੋਂ ਵੱਧ ਸਾਂਝ ਕਰਨੀ ਆ, ਜਿਹਨੂੰ ਕਹਿੰਦੇ ਸਾਂਝ ਕਰੀਜਾ ਗੁਣਾਂ ਕੇਰੀ ਛੋੜ ਅਵਗਣ ਚੱਲੀ ਹੈ। ਜਦੋਂ ਤੁਸੀਂ ਇਹ ਕੰਮ ਗੁਰੂ ਦੀ ਮੱਤ ਲੈ ਕੇ ਇਕੱਠਾ ਕਰਨ ਲੱਗ ਗਏ ਨਾ, ਸਾਂਝ ਕਰੀਜਾ ਗੁਣਾਂ ਕੇਰੀ ਛੋੜ ਅਵਗਣ ਚੱਲੀ ਹੈ, ਕਹਿੰਦੇ ਔਗਣ ਛੱਡ ਦਿਓ, ਫਿਰ ਤੁਸੀਂ ਔਗਣ ਘੱਟ ਜਾਣਗੇ, ਕਿਉਂਕਿ ਭਾਂਡੇ ਦੇ ਵਿੱਚ ਜਿਹੜੀ ਵਸਤੂ ਆ ਉਹੀ ਬਾਹਰ ਨਿਕਲਣੀ ਆ। ਜੇ ਤੁਹਾਡੇ ਹਿਰਦੇ 'ਚ ਸ਼ਬਦ ਵਸ ਗਿਆ ਤਾਂ ਤੁਸੀਂ ਸ਼ਬਦ ਦੀ ਵਿਚਾਰ ਕਰੋਗੇ, ਜੇ ਤੁਹਾਡੇ ਹਿਰਦੇ 'ਚ ਸ਼ਬਦ ਨਾ ਵਸਿਆ ਤੁਸੀਂ ਸ਼ਬਦ ਦੀ ਵਿਚਾਰ ਨਹੀਂ ਕਰ ਸਕਦੇ, ਸੁਣ ਵੀ ਨਹੀਂ ਸਕਦੇ। ਇਸ ਕਰਕੇ ਮਹਾਰਾਜ ਕਹਿੰਦੇ ਗੁਣਾਂ ਦੀ ਸਾਂਝ ਕਰਨੀ ਆ, ਇਹ ਗੁਣਾਂ ਨੂੰ ਹਿਰਦੇ 'ਚ ਵਸਾਉਣਾ, ਔਗਣ ਛੱਡ ਜਾਣੇ ਨੇ ਗੁਣ ਪ੍ਰਵਾਨ ਕਰਨੇ ਨੇ, ਔਗਣੀ ਪ੍ਰਵਾਨ ਇੱਕ ਜਿਵੇਂ ਧਿਆਨ ਕਹਿੰਦੇ ਨੇ ਇਹਨੂੰ। ਤੁਸੀਂ ਕਿਸੇ ਦੇ ਔਗਣਾਂ ਨੂੰ ਧਿਆਨ ਨਾਲ ਸੁਣੋਗੇ ਜਾਂ ਦੇਖੋਗੇ ਨਾ, ਉਹ ਤੁਹਾਡੇ ਅੰਦਰ ਆ ਜਾਣੇ ਆ। ਜਦੋਂ ਤੁਸੀਂ ਕਿਸੇ ਦੇ ਗੁਣਾਂ ਨੂੰ ਧਿਆਨ ਨਾਲ ਦੇਖੋਗੇ ਉਹ ਤੁਹਾਡੇ ਵਿੱਚ ਆ ਜਾਣੇ। ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਧਿਆਨ ਨਾਲ ਪੜਾਂਗੇ ਸੁਣਾਂਗੇ, ਸਾਰੇ ਗੁਣ ਹੀ ਗੁਣ, ਔਗਣ ਬਾਹਰ ਹੋ ਜਾਣੇ। ਇਸ ਕਰਕੇ ਗੁਰਬਾਣੀ ਅਸੀਂ ਪੜ੍ਹਦੇ ਹੀ ਹਾਂ, ਸੁਣਦੇ ਨਹੀਂ। ਸੁਣਨਾ ਬਹੁਤ ਔਖਾ, ਸਭ ਤੋਂ ਔਖਾ ਸੁਣਨਾ, ਜਿਹੜਾ ਮੇਰਾ ਆਪਣਾ ਜ਼ਿੰਦਗੀ ਦਾ ਤਜਰਬਾ ਹੈ। ਸੁਣਾਉਣਾ ਬਹੁਤ ਸੌਖਾ, ਇਸ ਕਰਕੇ ਸੁਣਨਾ। ਜੇ ਸੁਣੋਗੇ, ਚਾਰ ਪੌੜੀਆਂ ਸੁਣਨ ਦੀਆਂ ਆਉਂਦੀਆਂ ਅਤੇ ਤਾਂ ਹੀ ਮੰਨੋਗੇ, ਅਤੇ ਚਾਰ ਪੌੜੀਆਂ ਮੰਨੇ ਦੀਆਂ ਆਉਂਦੀਆਂ। ਜਪਜੀ ਸਾਹਿਬ ਦੇ ਵਿੱਚ ਪੜ੍ਹੀ ਰੋਜ਼ ਚੱਲੋ, ਸੁਣਿਆ ਸਿੱਧ ਪੀਰ ਸਰਨਾਥ, ਸੁਣਿਆ ਧਰ ਤਵਲ ਅਕਾਸ, ਸੁਣਿਆ ਦੀਪ ਲੋ ਪਤਾਲ, ਸੁਣਿਆ ਪੋਹੇ ਨਾ ਸਕੇ ਕਾਲ, ਨਾਨਕ ਭਗਤਾ ਸਦਾ ਵਿਗਾਸ। ਤੁਹਾਡਾ ਮਨ ਖਿੜਿਆ ਰਹੂ ਜੇ ਸੁਣੋਗੇ ਗੁਰਬਾਣੀ ਨੂੰ, ਜੇ ਗੁਰਬਾਣੀ ਦੀ ਵਿਚਾਰ ਸੁਣੋਗੇ ਤੇ ਕਰੋਗੇ, ਜੇ ਸੁਣਾਂਗੇ ਤਾਂ ਕਰਾਂਗੇ ਅੱਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਣਾਂ ਨੂੰ ਇਕੱਠਿਆਂ ਕਰਦੇ ਨੇ, ਔਗੁਣਾਂ ਨੂੰ ਛੱਡਦੇ ਨੇ। ਹੌਂਸ ਉਸਦੇ ਚੌਂਕੰਨੀਆਂ, ਮੰਦਾ ਕਿਸੇ ਨਾ ਆਖ ਬਖਾਣਾ। ਕਹਿੰਦੇ ਐਸੇ ਗੁਰਮੁਖਾਂ ਤੋਂ ਮੈਂ ਬਲਹਾਰ ਜਾਣਾ ਜਿਹੜੇ ਕਿਸੇ ਨੂੰ ਮੰਦਾ ਕਹਿੰਦੇ ਹੀ ਨਹੀਂ, ਮੰਦਾ ਬੋਲਦੇ ਹੀ ਨਹੀਂ, ਫਿੱਕਾ ਨਹੀਂ ਬੋਲਣਾ, ਮਾੜੇ ਬਚਨ ਨਹੀਂ ਬੋਲਣੇ, ਮੰਦਾ ਕਿਸੇ ਨਾ ਆਖ ਬਖਾਣੇ। ਕਹਿੰਦੇ ਇਹੀ ਤਾਂ ਤੁਸੀਂ ਬੁੱਝਣਾ ਸੀ ਗੁਰਬਾਣੀ ਨੂੰ ਪੜ੍ਹ ਕੇ, ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁੱਝੀਏ। ਇਹ ਅੱਖਰ ਗੁਰਬਾਣੀ ਨੂੰ ਪੜ੍ਹ ਕੇ ਆ ਚੀਜ਼ਾਂ ਗ੍ਰਹਿਣ ਕਰਨੀਆਂ ਹੁੰਦੀਆਂ। ਮਹਾਰਾਜ ਕਹਿੰਦੇ ਵੀ ਇੱਥੇ ਮੰਦਾ ਕੋਈ ਨਹੀਂ ਹੈਗਾ, ਸਾਰੇ ਆਪਣੇ ਆਪਣੇ ਕਰਮ ਲਿਖ ਰਹੇ ਨੇ, ਕੋਈ ਚੰਗਾ ਲਿਖ ਰਿਹਾ, ਕੋਈ ਮੰਦਾ ਲਿਖ ਰਿਹਾ, ਉਹਦੀ ਮਰਜ਼ੀ ਆ। ਅਤੇ ਤੁਹਾਨੂੰ ਰੋਜ਼ ਬਚਿਆ ਜਾ ਰਿਹਾ, ਜਪਜੀ ਸਾਹਿਬ 'ਚ ਦੱਸਿਆ ਵੀ ਜੋ ਤੁਸੀਂ ਕਰ ਰਹੇ ਹੋ ਤੁਸੀਂ ਉਹ ਵੱਢਣਾ ਹੈ, ਜਿਹਨੂੰ ਮਹਾਰਾਜ ਨੇ ਗੁਰਬਾਣੀ 'ਚ ਕਿਹਾ ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ। ਜੇ ਕੋਈ ਮੰਦਾ ਕਰ ਰਿਹਾ ਉਹਦਾ ਮੰਦਾ ਹੋਊਗਾ ਆਪੇ ਹੀ, ਆਪਾਂ ਨੂੰ ਕੀ ਫਿਕਰ ਆ, ਤੁਸੀਂ ਨਹੀਂ ਕਰਨਾ। ਪਰ ਇਸ ਕਰਕੇ ਮਹਾਰਾਜ ਕਹਿੰਦੇ ਨੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ, ਮੰਦਾ ਕਿਸੇ ਨਾ ਆਖ ਬਖਾਣੇ, ਉਹ ਕਿਸੇ ਨੂੰ ਮਾੜਾ ਕਹਿੰਦੇ ਹੀ ਨਹੀਂ। ਬੜੀ ਮੁਸ਼ਕਲ ਗੱਲ ਹੈ, ਮਾੜਾ ਆਖਣਾ ਹੀ ਨਹੀਂ। ਦੇਖੋ ਇਹ ਗੁਰਸਿੱਖਾਂ ਦਾ ਜੀਵਨ ਦੱਸ ਰਹੇ ਨੇ ਭਾਈ ਗੁਰਦਾਸ ਜੀ। ਜਦੋਂ ਆਪਣੇ ਅੰਦਰ ਆਪਾਂ ਝਾਤੀ ਮਾਰਦੇ ਹਾਂ ਵੀ ਇਸ ਤਿੰਨ ਦੇ ਚਰਨਾਂ ਦੀ ਧੂੜੀ ਬਣੀ, ਅਤੇ ਫਿਰ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਵੀ ਐਸੇ ਗੁਰਸਿੱਖਾਂ ਦੀ ਚਰਨ ਧੂੜੀ ਬਣਾ ਦਿਉ ਸਾਨੂੰ। ਉਹਨਾਂ ਵਰਗੇ ਤਾਂ ਚਲੋ ਵੱਖਰੀ ਗੱਲ ਆ, ਤੂੰ ਕਰ ਸਕਦਾ, ਪਰ ਚਰਨ ਧੂੜੀ ਦੇ ਦਿਉ ਉਹਨਾਂ ਦੀ, ਐਸੇ ਗੁਰਸਿੱਖਾਂ ਦੀ ਬਾਣੀ ਸਾਨੂੰ ਸੁਣਨ ਨੂੰ ਮਿਲ ਜਾਵੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਤੁਸੀਂ ਜੋ ਬੀਜ ਰਹੇ ਹੋ ਉਹ ਤੁਹਾਨੂੰ ਵੱਢਣਾ ਪੈਣਾ ਹੈ। ਇਸ ਕਰਕੇ ਗੁਰਮੁਖ ਮੰਦਾ ਤਾਂ ਨਹੀਂ ਕਹਿੰਦੇ, ਕਿਉਂ ਉਹਨਾਂ ਨੂੰ ਪਤਾ ਵੀ ਇਹ ਬੀਜ ਆ, ਜਿਹੜਾ ਬੀਜ ਬੀਜਦੇ ਉਹ ਸਾਨੂੰ ਵੱਢਣਾ ਪੈਂਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਹ ਆਸਾ ਦੀ ਵਾਰ ਦੇ ਵਿੱਚ ਆਉਂਦਾ ਬਹੁਤ ਵਾਰੀ, ਮੰਦਾ ਸ਼ਬਦ ਜਿੱਥੇ ਆਉਂਦਾ ਨਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਸ ਕਰਕੇ ਹੋਂ ਤਸਦੇ ਚੌਖੰਨੀਆਂ, ਆਪ ਡਗਾਏ ਲੋਕਾਂ ਭਾਣੇ। ਉਹ ਕਹਿੰਦੇ ਲੋਕਾਂ ਦਾ ਭਲਾ ਕਰਦੇ ਨੇ ਆਪਦੇ ਨਾਲ, ਭਾਵੇਂ ਘਾਟਾ ਪੈ ਜਾਵੇ, ਆਪ ਠਗਾਏ ਲੋਕਾਂ ਭਾਣੇ, ਲੋਕਾਂ ਦੀ ਖਾਤਰ ਦੂਜੇ ਦੀ ਖਾਤਰ ਪ੍ਰੇਮ ਦੇ ਵਿੱਚ ਉਹ ਆਪਣਾ ਘਾਟਾ ਵੀ ਜਰ ਲੈਂਦੇ ਨੇ, ਐਸੇ ਗੁਰਮੁਖ ਹੁੰਦੇ ਨੇ। ਹੋਂ ਤਸਦੇ ਚੌਖੰਨੀ ਹੈ ਪਰ ਉਪਕਾਰ ਕਰੇ ਰੰਗ ਮਾਣੇ। ਕਹਿੰਦੇ ਐਸੇ ਗੁਰਮੁਖਾਂ ਤੋਂ ਮੈਂ ਬਲਹਾਰ ਜਾਂਦਾ, ਟੋਟੇ ਟੋਟੇ ਹੁੰਦਾ ਜਿਨ੍ਹਾਂ ਨੇ ਪਰਉਪਕਾਰ ਕਰਦੇ ਨੇ, ਕਰੇ ਰੰਗ ਮਾਣੇ। ਜਿਹੜੇ ਪਰਉਪਕਾਰ ਕਰਦੇ ਨੇ ਉਹੀ ਰੰਗ 'ਚ ਰੰਗੇ ਜਾਂਦੇ ਨੇ ਪਰਮੇਸ਼ਰ ਦੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਗੁਰਮੁਖ ਕਿਹੜਾ ਪਰਉਪਕਾਰ ਕਰਦੇ ਨੇ, ਉਹ ਆਪ ਭਗਤੀ ਕਰਦੇ ਨੇ ਅਤੇ ਦੂਜਿਆਂ ਨੂੰ ਵੀ ਲਾ ਜਾਂਦੇ ਨੇ, ਉਹ ਆਪ ਵੀ ਜਨਮ ਮਰਨ ਤੋਂ ਛੁੱਟ ਜਾਂਦੇ ਨੇ, ਹੋਰਨਾਂ ਨੂੰ ਵੀ ਛਡਾ ਜਾਂਦੇ ਨੇ। ਐਸੇ ਜਨ ਵਿਰਲੇ ਸੰਸਾਰ, ਕੋਈ ਪਰਉਪਕਾਰੀ ਗੁਰਮੁਖ ਵਿਰਲੇ ਹੁੰਦੇ ਨੇ, ਜਿਨ੍ਹਾਂ ਬਾਰੇ ਗੁਰਬਾਣੀ ਕਹਿ ਰਹੀ ਹੈ ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰਉਪਕਾਰੀ ਆਏ ਪਰਉਪਕਾਰ ਕਰੇ ਰੰਗ ਮਾਣੇ। ਕੀ ਪਰਉਪਕਾਰ ਕਰਦੇ ਨੇ, ਜੀ ਦਾਨ ਦੇ ਭਗਤੀ ਲਾਇਣ ਹਰਸੋ ਲੈਣ ਮਿਲਾਏ। ਉਹ ਜੀ ਦਾਨ, ਜੀਵਾਂ ਨੂੰ ਦਾਨ ਕਹਿੰਦੇ, ਦੱਸਦੇ ਨੇ ਭਗਤੀ ਕਿਵੇਂ ਕਰਨੀ, ਉਹ ਹਰੀ ਨਾਲ ਮਿਲਾ ਦਿੰਦੇ ਨੇ ਸਾਨੂੰ। ਆਹ ਸਾਰੀ ਗੁਰਬਾਣੀ ਉਹਨਾਂ ਗੁਰਮੁਖਾਂ ਦੀ ਆ, ਮਹਾਂਪੁਰਖਾਂ ਦੀ ਆ, ਗੁਰੂ ਸਾਹਿਬਾਂ ਦੀ ਆ। ਇਹ ਸਾਡੇ 'ਤੇ ਪਰਉਪਕਾਰ ਕਰਦੇ ਨੇ, ਗੁਰੂ ਹਮੇਸ਼ਾ ਹੀ ਸਿੱਖ 'ਤੇ ਪਰਉਪਕਾਰ ਕਰਦਾ। ਪਰ ਸਿੱਖ ਨੇ ਵੀ ਅੱਗੇ ਇਹ ਸਿੱਖਣਾ ਨਾ, ਅਸੀਂ ਇਹ ਕਹਿ ਦਿੰਦੇ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਇੱਥੇ ਤਾਂ ਕਹਿ ਜਾਂਦੇ, ਬਾਹਰ ਨਿਕਲਦੇ ਛੱਡ ਦੇ ਕਿਸੇ ਨੂੰ ਵੀ ਨਹੀਂ। ਸੋ ਮਹਾਰਾਜ ਕਹਿੰਦੇ ਪਰਉਪਕਾਰ ਕਰੇ ਰੰਗ ਮਾਣੇ, ਉਹਨਾਂ ਨੂੰ ਹੀ ਰੰਗ ਚੜ੍ਹਨਾ, ਉਹਨਾਂ ਨੇ ਆਨੰਦ ਦੀ ਅਵਸਥਾ ਚ ਆਉਣਾ ਜਿਹੜੇ ਪਰਉਪਕਾਰੀ ਜੀਵ ਨੇ। ਲੋ ਵਾਲੀ ਦਰਗਾਹ ਵਿੱਚ ਮਾਣ ਨਮਾਣਾ, ਮਾਣ ਨਮਾਣੇ। ਕਹਿੰਦੇ ਲੋ ਵਾਲੀ ਦਾ ਮਤਲਬ ਹੈ ਦਰਗਾਹ ਦੇ ਵਿੱਚ ਪਰਮੇਸ਼ਰ ਬੇਪਰਵਾਹ ਹੈ। ਉਸ ਬੇਪਰਵਾਹ ਦੀ ਦਰਗਾਹ ਦੇ ਵਿੱਚ ਉਹੀ ਪ੍ਰਵਾਨ ਆ ਜਿਹੜੇ ਇਸ ਸੰਸਾਰ 'ਚ ਨਿਮਾਣੇ ਹੋ ਕੇ ਰਹਿੰਦੇ ਨੇ। ਜਿਹੜੇ ਨਿਮਾਣੇ ਹੁੰਦੇ ਆ ਹਉਮੈ ਤੋਂ ਰਹਿਤ ਹੋ ਕੇ ਰਹਿੰਦੇ ਨੇ, ਜਿਹੜੇ ਹਉਮੈ 'ਚ ਤੁਰੇ ਫਿਰਦੇ ਨੇ, ਮੈਂ ਮੇਰੇ ਵਰਗਾ ਕੋਈ ਨਹੀਂ, ਮੈਨੂੰ ਬੜਾ ਗਿਆਨ ਹੈ, ਮੈਂ ਤਾਂ ਦੁਨੀਆਂ ਨੂੰ ਸਮਝਾਉਣਾ, ਇਹ ਹਉਮੈ ਹੈ, ਹਉਮੈ ਛੱਡਣੀ ਹੈ, ਨਿਮਾਣੇ ਹੋ ਕੇ ਰਹਿਣਾ, ਸਤਿਗੁਰ ਕਿਰਪਾ ਕਰਨ। ਗੁਰਬਾਣੀ ਦੀ ਵਿਚਾਰ ਕਰਦਿਆਂ, ਭਾਈ ਗੁਰਦਾਸ ਦੀਆਂ ਵਾਰਾਂ ਦੀ ਵਿਚਾਰ ਕਰਦਿਆਂ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ ਦੇਣ, ਬਖਸ਼ਣਹਾਰ ਬਖਸ਼ ਦੇਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਪਾਸੋਂ ਪਾਵਨ ਗੁਰਬਾਣੀ ਕੀਰਤਨ ਸਰਵਣ ਕਰੀਏ 7 ਵਜੇ ਤੱਕ, ਅਤੇ ਵਿਸ਼ੇਸ਼ ਤੌਰ 'ਤੇ 7 ਵਜੇ ਤੋਂ 8:30 ਵਜੇ ਤੱਕ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਉਹ 7 ਵਜੇ ਤੋਂ 8:30 ਵਜੇ ਤੱਕ ਸਮੂਹ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਦੇ ਨਾਲ ਨਿਹਾਲ ਕਰਨਗੇ। ਸਮੂਹ ਸੰਗਤ ਨੇ ਨੋਟ ਕਰਨਾ ਜੀ। ਆਓ ਭਾਈ ਸਾਹਿਬ ਹੋਰਾਂ ਪਾਸੋਂ ਪਾਵਨ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਅਤੇ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ, ਜੋ ਸਾਹਿਬਾਂ ਦੀ ਪਾਵਨ ਬਾਣੀ ਦੇ ਰਸਪਿੰਨੇ ਕੀਰਤਨ ਸਰਵਣ ਕਰਵਾ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਸੇਵਾ ਕਰਦੇ ਹੋਏ ਗੁਰੂ ਕੀਆਂ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਦੇ ਰਹਿਣ। ਅਤੇ ਗੁਰਮੁਖ ਪਿਆਰਿਓ, ਇਹਨਾਂ ਤੋਂ ਬਾਅਦ ਪੰਥ ਦੇ ਮਹਾਨ ਵਿਦਵਾਨ, ਮਹਾਨ ਕੀਰਤ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ, ਜੋ ਆਪਣੇ ਪਾਸ ਵਿਸ਼ੇਸ਼ ਤੌਰ 'ਤੇ ਦੋ ਦਿਨਾਂ ਦੇ ਵਾਸਤੇ ਪਹੁੰਚੇ ਹਨ। ਕੱਲ੍ਹ ਵੀ ਭਾਈ ਸਾਹਿਬ ਜੀ ਹੁਣਾਂ ਨੇ ਹਾਜ਼ਰੀ ਭਰੀ ਸੀ ਅਤੇ ਅੱਜ ਵੀ ਹਾਜ਼ਰੀ ਭਰ ਰਹੇ ਹਨ। ਅਤੇ ਕੱਲ੍ਹ ਤੋਂ ਭਾਈ ਸਾਹਿਬ ਜੀ 12 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਵਿਖੇ ਹਾਜ਼ਰੀਆਂ ਭਰਨਗੇ। ਸੋ ਨਾਲ ਹੀ ਬੇਨਤੀ ਹੈ ਕਿ ਆਉਣ ਵਾਲੇ ਐਤਵਾਰ 13 ਸਤੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਰੈਸਲਿੰਗ ਦਾ ਟੂਰਨਾਮੈਂਟ ਹੋ ਰਿਹਾ ਹੈ, ਜੋ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਵੇਗਾ। ਸੋ ਆਪ ਨੂੰ ਬੇਨਤੀ ਹੈ ਕਿ ਉਸ ਦਿਨ ਆਪ ਜੀ ਨੇ ਜਿੱਥੇ ਆਉਣਾ ਹੈ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਆਉਣਾ, ਤਾਂ ਕਿ ਆਪਣੇ ਬੱਚੇ, ਹੋਰ ਜੋ ਬੱਚੇ ਇਸ ਰੈਸਲਿੰਗ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਹਨ, ਉਹਨਾਂ ਵੱਲ ਦੇਖ ਕੇ ਉਤਸ਼ਾਹਿਤ ਹੋਣਗੇ ਅਤੇ ਇਸ ਪਾਸੇ ਨੂੰ ਤੁਰਨਗੇ। ਨਾਲ ਹੀ ਜੋ ਗੁਰਦੁਆਰਾ ਸਾਹਿਬ ਦਾ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਹੁੰਦਾ ਹੈ ਅਕਤੂਬਰ ਦੇ ਮਹੀਨੇ ਦੇ ਵਿੱਚ, ਇਸ ਵਾਰ 24 ਅਕਤੂਬਰ ਨੂੰ ਹੋ ਰਿਹਾ ਹੈ। ਉਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਆਪ ਜੀ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਓ, ਤਾਂ ਕਿ ਜੋ ਬੱਚੇ ਇਸ ਦੇ ਵਿੱਚ ਪਾਰਟੀਸਪੇਟ ਕਰਦੇ ਹਨ, ਉਹ ਜਦੋਂ ਬਾਣੀ ਸੁਣਾਉਂਦੇ ਹਨ, ਸੁਣ ਕੇ ਜਿੱਥੇ ਆਪ ਆਨੰਦ ਆਉਂਦਾ ਹੈ, ਉੱਥੇ ਦਿਲ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਬੱਚੇ ਚੰਗੇ ਪਾਸੇ ਲੱਗੇ ਹਨ। ਜਦੋਂ ਇਹਨਾਂ ਬੱਚਿਆਂ ਦਾ ਜੀਵਨ ਚੰਗਾ ਬਣੇਗਾ ਅਤੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ, ਰਹਿਮਤਾਂ, ਬਖਸ਼ਿਸ਼ਾਂ ਰਹਿਣਗੀਆਂ ਸਤਿਗੁਰ ਦੀਆਂ। ਸੋ ਬੇਨਤੀ ਹੈ ਕਿ ਜਿੱਥੇ ਇਹਨਾਂ ਕੰਪੀਟੀਸ਼ਨਸ ਦੇ ਵਿੱਚ ਆਪਣੇ ਲਿਆਉਣਾ, ਉੱਥੇ ਗੁਰਦੁਆਰਾ ਸਾਹਿਬ ਵਿਖੇ ਜੋ ਹੋਰ ਕਲਾਸਾਂ ਬੱਚਿਆਂ ਦੇ ਵਾਸਤੇ ਚੱਲਦੀਆਂ, ਜਿਸ ਵਿੱਚ ਗੁਰਬਾਣੀ ਸੰਥਿਆ, ਕੀਰਤਨ ਦੀਆਂ ਕਲਾਸਾਂ, ਤਬਲੇ ਦੀਆਂ ਕਲਾਸਾਂ, ਗੱਤਕਾ ਅਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਬੱਚਿਆਂ ਵਾਸਤੇ ਲਿਖੇ ਜਾਂਦੇ ਹਨ, ਉਹਨਾਂ ਵਿੱਚ ਵੀ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਰਮ ਨੇ, ਹਰ ਧਰਮ ਦਾ ਆਪਣਾ ਰੂਹਾਨੀ ਗ੍ਰੰਥ ਹੈ, ਚਾਹੇ ਉਹ ਸਨਾਤਨ ਮਤ ਹੈ, ਭਾਵਾਂ ਉਹ ਪੱਛਮ ਵਿੱਚ ਪੈਦਾ ਹੋਏ ਧਰਮ ਨੇ ਜਿਸ ਵਿੱਚ ਆਪਾਂ ਯਹੂਦੀਆਂ ਦਾ, ਈਸਾਈਆਂ ਦਾ, ਮੁਸਲਮਾਨਾਂ ਦਾ, ਇਸਲਾਮ ਦਾ ਜ਼ਿਕਰ ਕਰਦੇ ਹਾਂ। ਹਰ ਇੱਕ ਧਰਮ ਦਾ ਆਪਣਾ ਧਰਮ ਗ੍ਰੰਥ ਹੈ ਅਤੇ ਹਰ ਧਰਮ ਗ੍ਰੰਥ ਜਿਹੜਾ ਹੈ ਉਹ ਦੋ ਗੱਲਾਂ ਮੂਲ ਕਰ ਰਿਹਾ ਹੈ। ਇਹ ਗੱਲ ਵੱਖਰੀ ਸ਼ਰ੍ਹਾਂ ਦੇ ਤੌਰ 'ਤੇ ਬਾਹਰ ਦੀਆਂ ਕਿਰਿਆਵਾਂ ਦੇ ਤੌਰ 'ਤੇ ਇੱਕ ਦੂਜੇ ਨਾਲ ਮੇਲ ਨਹੀਂ ਖਾਣਗੇ, ਫਿਰ ਯਾਦ ਰੱਖਿਓ ਸ਼ਰ੍ਹਾਂ ਦੇ ਤੌਰ 'ਤੇ। ਪਰ ਜੇ ਤੁਸੀਂ ਰੂਹਾਨੀ ਗਿਆਨ ਪੁੱਛੋ ਦੇਖੋ ਤਾਂ ਹਰ ਧਰਮ ਦੋ ਗੱਲਾਂ ਕਹਿ ਰਿਹਾ ਹੈ ਕਿ ਇਨਸਾਨ ਕੰਮ ਨੇਕ ਕਰੇ ਅਤੇ ਪਰਮਾਤਮਾ ਦਾ ਜ਼ਿਕਰ ਜ਼ਰੂਰ ਕਰੇ। ਇਹਦਾ ਮਤਲਬ ਕਿ ਪਰਮੇਸ਼ਵਰ ਦਾ ਨਾਮ ਜਪੇ ਅਤੇ ਕਰਮ ਚੰਗੇ ਕਰੇ। ਉਸ ਚੰਗੇ ਕਰਮਾਂ ਦੇ ਵਿੱਚ ਸ਼ਰ੍ਹਾਂ ਕਹਿ ਲਓ, ਮਰਿਆਦਾ ਕਹਿ ਲਓ, ਰਹਿਤ ਕਹਿ ਲਓ। ਅਤੇ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਇਹ ਧਰਮ ਦੀ ਵਿਆਖਿਆ ਕਰਦਿਆਂ ਬਚਨ ਕੀਤਾ, ਸਗਲ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਦੋ ਗੱਲਾਂ, ਇੱਕ ਪਰਮਾਤਮਾ ਦਾ ਨਾਮ ਜਪ, ਦੂਸਰਾ ਸਤਿਗੁਰਾਂ ਦੇ ਸ਼ਬਦ ਵਰਤਿਆ ਨਿਰਮਲ ਕਰਮ, ਜਿਨ੍ਹਾਂ ਕੰਮਾਂ 'ਚ ਮੈਲ ਕੋਈ ਨਹੀਂ। ਧਰਮ ਗ੍ਰੰਥ ਸਾਰੇ ਮੈਂ ਕਿਹਾ ਸਤਿਕਾਰ ਕਰਨੇ ਜੀ ਆਪਾਂ, ਪਰ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਨ੍ਹਾਂ ਦੀ ਅਸਥਾਪਨਾ, ਪ੍ਰਕਾਸ਼, ਸੰਪਾਦਨਾ, ਪ੍ਰਕਾਸ਼, ਗੁਰਿਆਈ ਸਤਿਗੁਰੂ ਆਪਣੀ ਹਯਾਤੀ ਵਿੱਚ ਦੇ ਕੇ ਗਏ ਆ। ਉਂਝ ਜੇ ਆਪਾਂ ਸਤਿਗੁਰਾਂ ਦੀ ਬਾਣੀ ਦੇ ਦਰਸ਼ਨ ਕਰੀਏ, ਮੈਂ ਥੋੜ੍ਹਾ ਜਿਹਾ ਸਿਰਫ ਬੇਨਤੀ ਤਾਂ ਕਰਨੀ ਹੈ ਜੀ, ਅੱਜ ਉਹ ਦਿਨ ਉੱਥੇ ਮਨਾਇਆ ਜਾ ਰਿਹਾ ਹੈ ਅਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਪ੍ਰਕਾਸ਼ ਕੀਤਾ, ਬਿਕਰਮੀ ਸੰਮਤ 1761 ਸੀ ਅਤੇ ਜਿਹੜਾ ਈਸਵੀ ਸੰਨ ਹੈ ਉਹ 1604 ਸੀ, ਭਾਦੋਂ ਦਾ ਮਹੀਨਾ ਸੀ। ਸਤਿਗੁਰਾਂ ਨੇ ਜਿਹੜੀ ਬਾਣੀ ਸਾਰੀ ਇੱਕ ਥਾਂ 'ਤੇ ਸੰਗ੍ਰਹਿ ਕੀਤੀ, ਉਸ ਵਿੱਚ ਦਾਸ ਇੱਕ ਬੇਨਤੀ ਕਰਦਾ ਹੈ, ਬਾਣੀਕਾਰਾਂ ਦਾ ਜੀਵਨ ਸਭ ਤੋਂ ਪਹਿਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰ ਨੇ ਹਿਸਟਰੀ ਦੇ ਤੌਰ 'ਤੇ ਜਿਹੜੇ ਸਭ ਤੋਂ ਪਹਿਲਾਂ ਹੋਏ ਉਹ ਭਗਤ ਜੈ ਦੇਵ ਜੀ ਨੇ। ਉਹਨਾਂ ਦਾ ਜਨਮ ਸੰਨ 1170 ਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 1604 ਨੂੰ ਹਜ਼ੂਰ ਕਰਦੇ ਪਏ ਆ, ਅਸੀਂ ਸਾਰੇ ਜਾਣਦੇ ਹਾਂ। ਸਤਿਗੁਰਾਂ ਨੇ ਜਿਹੜਾ 1170 'ਚ ਭਗਤ ਪੈਦਾ ਹੋਏ ਅਤੇ 1604 ਹਜ਼ੂਰ ਤੱਕ ਉਹ ਸਾਰੀ ਰੂਹਾਨੀ ਗਿਆਨ ਨੂੰ ਸਤਿਗੁਰਾਂ ਨੇ ਇੱਕ ਜਗ੍ਹਾ 'ਤੇ ਇਕੱਤਰ ਕਰ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਜਿਹੜਾ ਸ਼ਬਦ ਦਿੱਤਾ ਉਹ ਪੋਥੀ ਦਿੱਤਾ। ਤੁਸੀਂ ਇੱਕ ਪਾਠ ਕਰਦੇ ਹੋ, ਪੋਥੀ ਪਰਮੇਸ਼ਰ ਕਾ ਥਾਨ, ਸਾਡੇ ਪੁਰਾਣੇ ਸਰੋਤ ਸਾਰੇ ਪੋਥੀ ਦੀ ਥਾਂ 'ਤੇ ਗੁਰੂ ਸ਼ਬਦ ਦੀ ਵਿਆਖਿਆ ਕਰਦੇ ਆ, ਗ੍ਰੰਥ ਸ਼ਬਦ ਵਰਤਦੇ ਆ। ਸਤਿਗੁਰਾਂ ਨੇ ਮੈਂ ਤਾਂ ਬੇਨਤੀ ਕੀਤੀ, ਨੂੰ ਹੰਕਾਰ 'ਚ ਨਹੀਂ ਲਿਜਾਣਾ। ਇਸ ਦੁਨੀਆਂ ਵਿੱਚ ਗ੍ਰੰਥ ਬਹੁਤ ਨੇ, ਕੋਈ ਵੀ ਪੈਗੰਬਰ ਖਿਮਾ ਕਰਿਓ ਆਪਣੀ ਹਯਾਤੀ ਵਿੱਚ ਆਪਣੇ ਉਪਦੇਸ਼ਾਂ ਦਾ ਸੰਗ੍ਰਹਿ ਨਹੀਂ ਕਰਕੇ ਗਿਆ। ਉਪਦੇਸ਼ ਦਿੱਤੇ ਆ, ਕੁਝ ਤਾਂ ਜ਼ਬਾਨੀ ਚੇਤੇ ਰੱਖੇ ਗਏ, ਕੁਝ ਸ਼ਰਧਾਲੂਆਂ ਵੱਲੋਂ ਲਿਖੇ ਗਏ, ਪਰ ਕੇਵਲ ਗੁਰੂ ਗ੍ਰੰਥ ਸਾਹਿਬ ਨੇ ਕਿ ਜਿਨ੍ਹਾਂ ਨੂੰ ਹਜ਼ੂਰ ਨੇ ਆਪਣੀ ਹਯਾਤੀ ਦੇ ਵਿੱਚ ਕਲਮਬੱਧ ਕਰਾਇਆ, ਆਪ ਬੀੜ ਬਣਾਈ। ਅਤੇ ਇੱਕ ਹੋਰ ਗੱਲ, ਗ੍ਰੰਥ ਬਹੁਤ ਨੇ, ਪੈਗੰਬਰ ਦੀ ਥਾਂ ਹੈ ਕਿ ਪੈਗੰਬਰ ਦਾ ਜਨਮ ਕਿੱਥੇ ਹੋਇਆ ਹੈ, ਪੈਗੰਬਰ ਉੱਤੇ ਕੁਰਾਨ ਨਾਜ਼ਲ ਕਿੱਥੇ ਹੋਈ, ਉਹ ਵੀ ਸਾਡੇ ਕੋਲ ਇਤਿਹਾਸ ਹੈ। ਪਰ ਸੰਗਤ ਜੀ, ਮੈਂ ਇੱਕ ਬੇਨਤੀ ਕਰਾਂ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਨੇ ਕਿ ਜਿਨ੍ਹਾਂ ਦੀ ਸੰਪਾਦਨਾ ਤੋਂ ਪਹਿਲਾਂ ਸਤਿਗੁਰਾਂ ਨੇ ਉਹ ਅਸਥਾਨ ਤਿਆਰ ਕੀਤਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਜਾਣਾ, ਉਹ ਸ਼੍ਰੀ ਦਰਬਾਰ ਸਾਹਿਬ ਹੈ ਜੀ। ਦੁਨੀਆਂ ਵਿੱਚ ਕੋਈ ਗ੍ਰੰਥ ਜਿਹੜਾ ਹੈ, ਆ ਬੱਚਾ ਮਾੜਾ ਰੋਕਿਓ ਪਲੀਜ਼, ਡਿਸਟਰਬ ਕਰ ਰਿਹਾ, ਕੋਈ ਗ੍ਰੰਥ ਐਸਾ ਨਹੀਂ ਜਿਸ ਵਾਸਤੇ ਥਾਂ ਚੁਣੀ ਗਈ ਹੋਵੇ। ਮੇਰੀ ਬੇਨਤੀ ਹੈ ਕਿ ਸਤਿਗੁਰਾਂ ਨੇ ਆਪਣੀ ਹਯਾਤੀ ਵਿੱਚ ਪ੍ਰਕਾਸ਼ ਕਰਾਇਆ। ਅਤੇ ਇੱਕ ਹੋਰ ਗੱਲ, ਅੱਜ ਸੱਚ ਕਹਿ ਸਾਰੇ ਕਹਿ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ

ਇਹ ਪ੍ਰਕਾਸ਼ ਦਿਹਾੜਾ ਹੈ। ਪਰ ਸੰਗਤ ਜੀ, ਉਸ ਤੋਂ ਪਹਿਲਾਂ ਸਿੱਖ ਬਾਣੀ ਪੜ੍ਹਦੇ ਸਨ, ਪੋਥੀ ਸਾਹਿਬ ਤੋਂ ਪਾਠ ਕਰਦੇ ਸਨ, ਜ਼ਬਾਨੀ ਬਾਣੀ ਚੇਤੇ ਸੀ। ਅਤੇ ਇਹ ਵੀ ਸੱਚ ਹੈ ਕਿ ਗੁਰਬਾਣੀ ਲਿਖ ਕੇ ਸਿੱਖ ਪੋਥੀਆਂ ਰਾਹੀਂ ਸੇਵਾ ਵੀ ਕਰਦੇ ਸਨ, ਭਾਈ ਗੁਰਦਾਸ ਸਾਹਿਬ ਕਹਿੰਦੇ। ਪਰ ਇੱਕ ਨੂੰ ਮੁਕਰਰ ਕਰਨਾ, ਹੁਣ ਸੰਗਤ ਜਿੱਥੇ ਧਰਮਸ਼ਾਲਾ ਹੁੰਦੀ ਸੀ ਕੀਰਤਨ ਕਰਦੇ ਸਨ, ਪਾਠ ਕਰਦੇ ਸਨ, ਪਰ ਸੰਗਤ ਜੀ ਕੇਵਲ ਤੇ ਕੇਵਲ ਸਭ ਤੋਂ ਪਹਿਲਾਂ ਅੱਜ ਦੇ ਦਿਨ 98 ਸਾਲ ਦੀ ਉਮਰ ਦੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਸਿੰਘ ਥਾਪਿਆ ਗਿਆ ਸੀ। ਗ੍ਰੰਥੀ ਸਾਹਿਬ ਸ਼ਬਦ ਵਰਤਾ, 98 ਸਾਲ ਦੀ ਉਮਰ ਹੈ ਜੀ ਬਾਬਾ ਬੁੱਢਾ ਸਾਹਿਬ ਜੀ ਦੀ। ਅਤੇ ਅੱਜ ਮੈਂ ਤਾਂ ਥੋੜ੍ਹਾ ਜਿਹਾ ਆਪ ਜੀ ਨੂੰ ਕਹਿ ਰਿਹਾ ਕਿਉਂਕਿ ਉੱਥੇ ਦਿਨ ਮਨਾਇਆ ਜਾ ਰਿਹਾ ਹੈ। ਅਸੀਂ ਹੁਕਮਨਾਮਾ ਵੀ ਹਜ਼ੂਰ ਦਾ ਸੁਣ ਕੇ ਆਏ ਹਾਂ ਦਰਬਾਰ ਸਾਹਿਬ ਦਾ। ਉੱਥੇ ਫਿਰ ਸਤਿਗੁਰਾਂ ਨੇ ਇਹ ਸ਼ਬਦ ਕਹੇ ਸਨ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੈ ਸਾ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਬਾਬਾ ਬੁੱਢਾ ਸਾਹਿਬ ਆਪਣੀ ਰਸਨਾ ਤੋਂ ਇਹ ਬੋਲ ਕਹੇ ਕਿ ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇੱਕ ਤਾਂ ਸੰਗਤ ਜੀ, ਇੱਥੇ ਵੀ ਸ਼ਬਦ ਚੱਲ ਜਾਏਗਾ, ਇੱਕ ਤਾਂ ਆਪ ਸਮੂਹ ਸੰਗਤ ਨੂੰ ਦਾਸ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਸਤਿਗੁਰਾਂ ਦੇ ਆਗਮਨ ਪੁਰਬ ਦੀ ਜੀ। ਹੁਣ ਆਓ, ਜਿਹੜਾ ਸ਼ਬਦ ਮੈਂ ਕੱਲ੍ਹ ਬੇਨਤੀ ਕਰਕੇ ਗਿਆ ਸਾਂ ਕਿ ਆਪਾਂ ਉਹਦੇ ਅੱਖਰੀ ਅਰਥ ਕਰਾਂਗੇ। ਹੁਣ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੇ ਭਾਰਤ ਵਿੱਚ ਵੱਖ ਵੱਖ ਇਲਾਕਿਆਂ ਵਿੱਚ ਭਗਤ ਮਹਾਂਪੁਰਖ ਹੋਏ, ਉਹਨਾਂ ਭਗਤਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ, ਜਿਸ ਨੂੰ ਅਸੀਂ ਆਪ ਆਪਣੀ ਸ਼ਬਦਾਵਲੀ 'ਚ ਭਗਤ ਬਾਣੀ ਕਹਿੰਦੇ ਹਾਂ। ਉਸ ਤੋਂ ਇਲਾਵਾ ਸਤਿਗੁਰਾਂ ਨੇ ਬਾਬਾ ਸੁੰਦਰ ਜੀ ਦਾ ਰਾਮਕਲੀ ਸੱਦ, ਰਾਮਕਲੀ ਕੀ ਵਾਰ ਸੱਤੇ ਬਲਵਣ ਦੋ ਰਬਾਬੀਆਂ ਦੀ ਗੁਰਸਿੱਖਾਂ ਦੀ ਉਚਾਰਨ ਕੀਤੀ। ਕੁਛ ਵਿਦਵਾਨ ਜਿਹੜੇ ਨੇ ਭਾਈ ਮਰਦਾਨੇ ਦੇ ਸਲੋਕ ਨੂੰ ਸਲੋਕ ਮਰਦਾਨਾ ਪਹਿਲਾਂ ਉਚਾਰਨ ਨਾਲ ਜੋੜਦੇ, ਪਰ ਕੁਛ ਵਿਦਵਾਨ ਕਹਿੰਦੇ ਨੇ ਉਹ ਭਾਈ ਮਰਦਾਨਾ ਜੀ ਨੂੰ ਸੰਬੋਧਨ ਕੀਤਾ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ, ਕਿਉਂਕਿ ਉਸ ਸਲੋਕ ਦੇ ਥੱਲੇ ਸਤਿਗੁਰਾਂ ਨੇ ਨਾਨਕ ਪਦ ਦੀ ਵਰਤੋਂ ਕੀਤੀ ਹੈ ਉਸ ਸਲੋਕ ਵਿੱਚ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਕਿ ਜਿਹੜੇ ਭਗਤ ਸਦਨਾ ਜੀ ਨੇ, ਇਹਨਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋ ਸ਼ਬਦ ਹੈ, ਅਤੇ ਮੇਰੀ ਇੱਕ ਇੱਛਾ ਹੈ ਕਿਉਂਕਿ ਸਾਨੂੰ ਸਮਾਂ ਨਹੀਂ ਮਿਲਦਾ ਇੱਕ ਥਾਂ ਲਗਾਤਾਰ ਬੈਠ ਕੇ ਕਥਾ ਕਰਨ ਨੂੰ, ਜਾਂ 10 ਦਿਨ ਮੈਂ 11 ਦਿਨ ਦੁੱਖ ਨਿਵਾਰਨ ਸਾਹਿਬ ਲਾਉਣਾ, ਜਾਂ ਮੈਂ ਮੰਜੀ ਸਾਹਿਬ ਜ਼ਿਆਦਾ ਸਮਾਂ ਸਤਿਗੁਰੂ ਤਰਸ ਕਰਦੇ, ਕਿਉਂਕਿ ਇੱਕ ਜਗ੍ਹਾ 'ਤੇ ਨਿੱਠ ਕੇ ਸਮਾਂ ਮਿਲੇ ਅਤੇ ਲੜੀਵਾਰ ਵਿਚਾਰ ਕੀਤੀ ਜਾ ਸਕਦੀ ਹੈ। ਅਤੇ ਕਈ ਵਾਰੀ ਅਸੀਂ ਕੀ ਕਰਦੇ ਹਾਂ, ਜਦੋਂ ਵਾਰ ਵਾਰ ਇੱਕੋ ਲੈਕਚਰ ਨੂੰ ਜਾਂ ਇੱਕੋ ਕਥਾ ਨੂੰ ਰਿਪੀਟ ਕਰਦੇ ਹਾਂ, ਠੀਕ ਹੈ ਸੰਗਤ ਸੁਣ ਲੈਂਦੀ ਹੈ, ਪਰ ਅਸਲ ਵਿੱਚ ਫਿਰ ਮਿਹਨਤ ਬੰਦੇ ਦੀ ਰੁਕ ਜਾਂਦੀ ਹੈ, ਕਿਉਂਕਿ ਉਹ ਤਿਆਰੀ ਹੈ। ਮੇਰੇ ਮਾਨਸੀ ਭਗਤ ਸਦਨਾ ਜੀ ਦਾ ਜਿਹੜਾ ਸ਼ਬਦ ਹੈ ਰਾਗ ਬਿਲਾਵਲ ਵਿੱਚ, ਭਾਈ ਸਾਹਿਬ ਹੁਣੀ ਕੀਰਤਨ ਵੀ ਕਰਕੇ ਗਏ ਆ, ਉਹਨਾਂ ਦਾ ਇੱਕੋ ਇੱਕ ਸ਼ਬਦ ਹੈ। ਸਤਿਗੁਰਾਂ ਨੇ ਜਿੰਨੇ ਭਗਤ ਨੇ ਉਹਨਾਂ ਲਈ ਸਤਿਕਾਰ ਲਈ ਸ਼ਬਦ ਬਹੁਤ ਕਮਾਲ ਦੇ ਵਰਤੇ ਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਭਗਤਾਂ ਦੀ ਬਾਣੀ ਜਦੋਂ ਸ਼ੁਰੂ ਕਰਦੇ ਆ, ਉਹਨਾਂ ਲਈ ਜਿਹੜੇ ਲਫ਼ਜ਼ ਵਰਤੇ ਨੇ ਉਹ ਜੀ ਜੀਓ ਵਰਤੇ ਆ। ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ। ਹੁਣ ਅਗਲੀ ਬੇਨਤੀ ਕਿ ਜਿਹੜਾ ਭਗਤ ਸ਼ਬਦ ਹੈ ਇਹਦੇ ਅਰਥ ਕੀ ਨੇ। ਅਸੀਂ ਆਮ ਤੌਰ 'ਤੇ ਭਗਤ ਦੇ ਲਫ਼ਜ਼ ਅਰਥ ਹੀ ਇਹੀ ਕਰਨੇ ਆ, ਭਗਤੀ ਕਰਨ ਵਾਲਾ। ਅਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੰਗਤ ਜੀ, ਜਿਹੜਾ ਭਗਤ ਸ਼ਬਦ ਅਸੀਂ ਆਪਣੀ ਰਸਨਾ ਤੋਂ ਬੋਲਨੇ ਖਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੇ ਅਰਥ ਜਦੋਂ ਕਰਾਂਗੇ ਆਪਾਂ, ਅਤੇ ਸਤਿਗੁਰਾਂ ਨੇ ਭਗਤ ਸ਼ਬਦ ਦੇ ਅਰਥ ਵੀ ਵਿਆਕਰਨ ਅਨੁਸਾਰ ਰੱਖੇ ਆ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ, ਭੱਬਾ ਗੱਗਾ ਤੱਤਾ ਮੁਕਤਾ, ਭਗਤ ਭੱਬਾ ਗੱਗਾ ਤੱਤੇ ਔਂਕੜ ਭਗਤ, ਭੱਬਾ ਗੱਗਾ ਤੱਤੇ ਸਿਹਾਰੀ, ਇਹ ਪੜ੍ਹਦੇ ਹਾਂ। ਹੁਣੇ ਰਹਿ ਰਸ ਵਿੱਚ ਆਪ ਜੀ ਨੇ ਪੜ੍ਹਿਆ ਕਿ ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਉੱਥੇ ਭਗਤ ਨਾਲ ਸ਼ਬਦ ਇਸਤਰੀ ਲੰਘਾਇਆ ਤੇਰੀ, ਅੱਗੇ ਹੁੰਦਾ ਤੇਰੇ ਭਗਤ, ਤੇਰੇ ਭਗਤ। ਹੁਣ ਕਮਾਲ ਦੀ ਗੱਲ, ਉਚਾਰਨ ਇੱਕੋ ਜਿਹਾ ਹੋ ਰਿਹਾ,
ਕਿ ਤੇਰੀ ਭਗਤ ਤੇ ਤੇਰੇ ਭਗਤ ਤੇ ਮਨ ਚ ਤੇ ਜ਼ਰੂਰ ਉੱਠੇਗਾ ਨਾ ਵੀ ਇੱਕ ਇਸਤਰੀ ਲਿੰਗ ਇੱਕ ਪੁਲਿੰਗ ਵਿੱਚ ਕਿਉਂ। ਹਾਲਾਂਕਿ ਪੁਰਾਤਨ ਸਮੇਂ ਖਿਮਾ ਕਰ ਦਿਓ, ਸਾਡੇ ਇੱਕ ਬਹੁਤ ਸੁਗੜ ਵਿਦਵਾਨ ਕੋਈ ਨੇ ਡਾਕਟਰ ਹਰਕੀਰਤ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਸਨ ਜੀ, ਉਹਨਾਂ ਨੇ ਗੁਰਬਾਣੀ ਦੀਆਂ ਧੁਨੀਆਂ 'ਤੇ ਬਹੁਤ ਕੰਮ ਕੀਤਾ। ਮੈਂ ਤੁਹਾਨੂੰ ਕਿਹਾ ਬਹੁਤ ਕਮਾਲ ਦਾ ਵਿਦਵਾਨ ਜੀ। ਉਹ ਇੱਕ ਗੱਲ ਕਹਿੰਦੇ ਹੁੰਦੇ ਸਨ ਕਿ ਪੁਰਾਤਨ ਸਮੇਂ ਗੁਰਸਿੱਖ ਲਾਂ ਦਾ ਉਚਾਰਨ ਵੀ ਸੰਖੇਪ ਜਿਹਾ ਕਰ ਜਾਂਦੇ ਸਨ ਕਿ ਸਪਸ਼ਟ ਹੋ ਸਕੇ ਵੀ ਇੱਥੇ ਲਿਖਿਆ ਕੀ ਹੈ। ਹੁਣ ਜਿੱਥੇ ਤੇਰੀ ਭਗਤ ਆਇਆ ਹੈ ਉੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ, ਇਹਦਾ ਅਰਥ ਹੈ ਤੇਰੀ ਭਗਤੀ। ਫਿਰ ਸੁਣਿਓ, ਤੇਰੀ ਇਬਾਦਤ ਤੇਰੀ ਬੰਦਗੀ ਉੱਥੇ ਭਗਤ ਦਾ ਅਰਥ ਭਗਤੀ ਹੈ। ਜਿੱਥੇ ਤੇਰੇ ਭਗਤ ਆਇਆ ਉੱਥੇ ਬਹੁ ਵਚਨ ਤੇਰੀ ਭਗਤੀ ਕਰਨ ਵਾਲੇ, ਫਰਕ ਹੈ ਨਾ ਜੀ। ਜਿੱਥੇ ਔਂਕੜ ਆਈ ਹੈ ਇਹਦਾ ਅਰਥ ਹੈ ਇੱਕ ਭਗਤ। ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਰਹਿੰਦੇ ਬਾਈ ਇੱਕ ਬਖਸ਼ਿਸ਼ ਕੀਤੀ ਹੈ। ਉਹਨਾਂ ਨੇ ਸਾਨੂੰ ਭਗਤ ਦੀ ਪਰਿਭਾਸ਼ਾ ਵੀ ਦੱਸੀ, ਕਿਉਂਕਿ ਥੋੜ੍ਹਾ ਭਗਤ ਸਾਧਨਾ ਜੀ ਬਾਰੇ ਬੇਨਤੀ ਕਰਨੀ ਹੈ। ਹੁਣ ਮੈਨੂੰ ਕਿਉਂ ਪੁੱਛੇ ਭਗਤ ਕੌਣ ਆਪਾਂ ਕਹਾਂਗੇ ਜਿਹੜਾ ਭਗਤੀ ਕਰਦਾ। ਅਤੇ ਜਿਹੜੇ ਪੁਰਾਤਨ ਵਿਦਵਾਨ ਸਨ ਉਹ ਅੱਖਰ ਗਤ ਅਰਥ ਕਰਦੇ ਸਨ। ਹੁਣ ਮੰਨ ਲਓ ਤੁਸੀਂ ਭਗਤ ਲਿਖ ਦਿੱਤਾ, ਭੱਬਾ ਗੱਗਾ ਅਤੇ ਤੱਤਾ ਤਿੰਨ ਅੱਖਰ ਨਾ, ਅੱਖਰ ਗਤ ਅਰਥਾਂ ਦਾ ਮਤਲਬ ਸੀ ਉਹ ਆਪਣੇ ਕੋਲੋਂ ਸ਼ਬਦ ਬਣਾਉਂਦੇ ਸਨ। ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ 10 ਪਾਤਸ਼ੀਆਂ ਦਾ ਗੰਜਨਾਮਾ ਲਿਖਿਆ ਹੈ, ਆਪ ਜੀ ਨੂੰ ਪਸਾ ਪਰਸ਼ੀਅਨ ਵਿੱਚ। ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਗੋਬਿੰਦ ਹਰ ਗੁਰੂ ਸਾਹਿਬ ਦੇ ਉਹਨਾਂ ਦੇ ਜਿਹੜੇ ਨਾਮ ਨੇ ਉਹਨਾਂ ਦੇ ਪਦ ਵੰਡ ਕਰਕੇ, ਅੱਖਰਾਂ ਦੀ ਵੰਡ ਕਰਕੇ, ਹਰਫ ਵੱਖਰੇ ਵੱਖਰੇ ਕਰਕੇ ਉਹਦੇ ਅਰਥ ਕਰਦੇ ਆ। ਜਿਵੇਂ ਮੈਂ ਅਕਸਰ ਇੱਕ ਉਦਾਹਰਣ ਦਿੰਦਾ, ਹਰ ਦੋ ਨੂਨ ਨਾਮ ਪਾਕਸ਼ ਨਾ ਇਮੋ ਨਸੀਰ, ਅਲਫ ਮੈਨਾ ਅਹਦ ਕਾਫ ਆਖਰੀ ਰਾਹ ਕਬੀਰ, ਗੁਰੂ ਨਾਨਕ ਸਾਹਿਬ ਜੀ ਬਾਰੇ। ਹੁਣ ਜੇ ਤੁਸੀਂ ਗੁਰਮੁਖੀ ਵਿੱਚ, ਮੈਂ ਜ਼ਿਆਦਾ ਇਹ ਖੱਬੇ ਸੱਜੇ ਨਹੀਂ ਜਾਵਾਂਗਾ, ਮੇਰੀ ਸਿਰਫ ਇੱਕ ਬੇਨਤੀ ਸੀ ਕਿ ਜਿਹੜਾ ਭਗਤ ਸ਼ਬਦ ਪੜ੍ਹਦੇ ਹਾਂ ਉਹਦੀ ਪਰਿਭਾਸ਼ਾ ਕਿਸੇ ਅਨ ਮਤ ਤੋਂ ਮਤ ਦੇਖੀਏ, ਕੋਸ਼ ਵਿੱਚੋਂ ਦੇਖਣ ਦੀ ਥਾਂ 'ਤੇ ਭਗਤ ਦੀ ਡੈਫੀਨੇਸ਼ਨ ਗੁਰੂ ਕੀ ਬਾਣੀ ਵਿੱਚੋਂ ਦੇਖੀਏ ਕਿ ਭਗਤ ਕੌਣ ਹੈ। ਹੁਣ ਭਾਈ ਸਾਹਿਬ ਲਿਖਦੇ ਨੇ ਗੁਰੂ ਨਾਨਕ ਸਾਹਿਬ ਦਾ ਜਦੋਂ ਪਰਸ਼ੀਅਨ ਵਿੱਚ ਨਾਮ ਲਿਖਣੇ ਆ ਨਾ, ਫਾਰਸੀ ਵਿੱਚ, ਅਤੇ ਹਰੂਫ ਜਿਹੜੇ ਲੱਗਦੇ ਨੇ ਨੂਨ ਅਲਿਫ ਨੂਨ ਅਤੇ ਕਾਫ ਇਸ ਤਰੀਕੇ ਨੇ ਜੀ। ਜਿਹਨੂੰ ਗੁਰਮੁਖੀ 'ਚ ਲਿਖਾਂਗੇ ਨੰਨੇ ਕੰਨਾ ਨੰਨਾ ਅਤੇ ਕੱਕਾ ਇਸ ਲਈ ਲਿਖਾਂਗੇ ਕਿਉਂਕਿ ਗੁਰਮੁਖੀ ਵਿੱਚ ਲਿਖਿਆ ਜਾਏਗਾ। ਮੈਂ ਪੰਜਾਬੀ ਸ਼ਬਦ ਨਹੀਂ ਵਰਤ ਰਿਹਾ, ਯਾਦ ਰੱਖਿਓ ਪੰਜਾਬੀ ਲੈਂਗੁਏਜ ਹੈ, ਗੁਰਮੁਖੀ ਸਾਡੀ ਲਿਪੀ ਹੈ। ਜਦੋਂ ਤੁਸੀਂ ਗੁਰਮੁਖੀ 'ਚ ਲਿਖਣਾ ਨੰਨੇ ਕੰਨਾ ਨੰਨਾ ਕੱਕਾ ਨਾਨਕ, ਪਰਸ਼ੀਅਨ ਵਿੱਚ ਲਿਖਿਆ ਜਾਏਗਾ ਨੂਨ ਅਲਫ ਨੂਨ ਕਾਫ। ਉਹਨਾਂ ਨੇ ਜਿਹੜੇ ਅਰਥ ਕੀਤੇ ਨਾ ਜੀ, ਮੈਂ ਸਿਰਫ ਅੱਖਰੀ ਅਰਥ ਕਰ ਦਿੰਦਾ। ਹੁਣ ਮੈਂ ਸ਼ੇਰ ਬੋਲਿਆ, ਹਰ ਦੋ ਨੂਨ ਨਾਮ ਪਾਕਸ਼ ਨਾ ਇਮੋ ਨਸੀਰ, ਅਲਫ ਮੈਨਾ ਅਹਦ ਕਾਫ ਆਖਰੀ ਰਾ ਕਬੀਰ। ਨੰਨੇ ਨੂੰ ਕੰਨਾ, ਉਹ ਪਹਿਲਾਂ ਕਹਿੰਦੇ ਨੇ ਪਹਿਲਾ ਜਿਹੜਾ ਨੂਨ ਹੈ ਤਾਂ ਇੱਕ ਹਰਫ ਹੀ ਨਾ, ਉਹਨਾਂ ਨੇ ਇਸ ਅੱਖਰ ਦਾ ਸ਼ਬਦ ਬਣਾਇਆ ਨੰਨੇ ਦਾ ਨਾਈਮ। ਧਿਆਨ ਨਾਲ ਸੁਣਿਓ, ਤੇ ਗੁਰੂ ਗੋਬਿੰਦ ਸਿੰਘ ਦੇ ਹਜ਼ੂਰੀ ਸ਼੍ਰੋਮਣੀ ਕਵੀ ਨੇ, ਤੇ ਜਿਨ੍ਹਾਂ ਦੀ ਰਚਨਾ ਨੂੰ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਗਾਇਆ ਜਾ ਸਕਦਾ ਹੈ, ਭਾਈ ਨੰਦ ਲਾਲ ਸਾਹਿਬ ਦੀ ਰਚਨਾ। ਹੁਣ ਪਹਿਲੇ ਨੂਨ ਦਾ ਸ਼ਬਦ ਬਣਾਇਆ ਨਾਈਮ, ਇਹਦਾ ਅਰਥ ਹੈ ਕਿ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨਿਆਮਤਾਂ ਵੰਡਣ ਵਾਲੇ ਨੇ, ਪਹਿਲੇ ਨੂਨ ਦਾ ਅਰਥ ਨਿਆਮਤਾਂ ਦੇਣ ਵਾਲੇ। ਹੁਣ ਵਿੱਚ ਆਇਆ ਕੰਨਾ, ਇਹ ਸਾਡੀ ਤਾਂ ਮਾਤਰਾ ਹੈ ਜੀ, ਪਰ ਆਪ ਨੂੰ ਪਤਾ ਹੈ ਵੀ ਖਾਸ ਕਰਕੇ ਪਰਸ਼ੀਅਨ ਅਤੇ ਉਰਦੂ ਵਿੱਚ ਜਿਹੜੀ ਉਹਨਾਂ ਦੀ ਇਹ ਲਫ਼ਜ਼ ਤਹਜ਼ੀਕ ਹੈ ਜਾਂ ਜਿਹਨੂੰ ਵਰਨਮਾਲਾ ਕਹਿੰਦੇ ਹਾਂ, ਉਹਦੇ ਵਿੱਚ ਜਿਹੜਾ ਅਲਿਫ ਹੈ ਉਹ ਪਹਿਲਾ ਹਰਫ ਹੈ, ਅਲਪ ਬੇ ਪੇ ਤੇ। ਉਹ ਕਹਿੰਦੇ ਵਿੱਚ ਵਾਲਾ ਜਿਹੜਾ ਕੰਨਾ ਹੈ ਜਿਹਨੂੰ ਆਪਾਂ ਪਰਸ਼ੀਅਨ ਵਿੱਚ ਅਲਫ ਕਹਿੰਦੇ ਹਾਂ, ਇਹ ਕਹਿ ਰਿਹਾ ਗੁਰੂ ਨਾਨਕ ਸਾਹਿਬ ਸਿਰਫ ਇੱਕ ਅਕਾਲ ਪੁਰਖ ਨੂੰ ਪੂਜਦੇ ਜਿਹੜਾ ਹੱਦਾਂ ਵਿੱਚ ਨਹੀਂ ਆ ਸਕਦਾ। ਹਾਂਜੀ, ਫਿਰ ਦੂਸਰਾ ਨੂਨ ਦੂਸਰਾ ਨੰਨਾ ਆ ਗਿਆ, ਉਸ ਦੂਸਰੇ ਨੂਨ ਤੋਂ ਨੰਨੇ ਤੋਂ ਉਹਨਾਂ ਨੇ ਸ਼ਬਦ ਬਣਾਇਆ ਜੀ ਨਸੀਰ। ਨਸੀਰ ਦਾ ਲਫ਼ਜ਼ੀ ਅਰਥ ਹੈ ਮਦਦਗਾਰ। ਫਿਰ ਨੋਟ ਕਰਿਓ, ਪਹਿਲਾ ਨੂਨ ਹੈ ਨਿਆਮਤਾਂ ਦੇਣ ਵਾਲਾ ਨਾਈਮ, ਕੰਨੇ ਦਾ ਅਰਥ ਇੱਕ ਨਾਲ ਜੋੜਨ ਵਾਲੇ, ਸਿੱਧੇ ਮੈਂ ਅਰਥ ਕਰ ਰਿਹਾ, ਤੇ ਦੂਸਰੇ ਨੰਨੇ ਦਾ ਅਰਥ ਹੈ ਨਸੀਰ। ਨਸੀਰ ਦਾ ਮਤਲਬ
ਕਿ ਡਿੱਗਿਆਂ ਹੋਇਆਂ ਦੀ ਮਦਦ ਕਰਨ ਵਾਲਾ। ਹੁਣ ਤਿੰਨ ਗੱਲਾਂ ਹੋ ਗਈਆਂ। ਗੁਰੂ ਨਾਨਕ ਸਾਹਿਬ ਦਾਤਾਂ ਦਿੰਦੇ ਆ, ਗੁਰੂ ਨਾਨਕ ਸਾਹਿਬ ਇੱਕ ਵਾਹਿਗੁਰੂ ਨੂੰ ਮੰਨਦੇ ਆ, ਗੁਰੂ ਨਾਨਕ ਸਾਹਿਬ ਡਿੱਗਿਆਂ ਦੀ ਮਦਦ ਕਰਦੇ ਆ, ਅਖੀਰ ਤੇ ਨਾਨਕ ਲਫ਼ਜ਼ ਦਾ ਜਿਹੜਾ ਅੱਖਰ ਹੈ ਜਾਂ ਹਰੂਫ ਕੱਕਾ ਕਾਫ, ਉਹਨਾਂ ਕੱਕੇ ਅੱਖਰ ਤੋਂ ਸ਼ਬਦ ਬਣਾਇਆ ਕਬੀਰ। ਕਬੀਰ ਫਾਰਸੀ ਦਾ ਸ਼ਬਦ ਹੈ, ਅਰਬੀ ਦਾ ਵੈਸੇ। ਕਬੀਰ ਦਾ ਅਰਥ ਵੱਡਾ, ਇੱਕ ਤਾਂ ਭਗਤ ਕਬੀਰ ਜੀ ਨੇ, ਇੱਕ ਕਬੀਰ ਦਾ ਲਫ਼ਜ਼ੀ ਅਰਥ ਵੱਡਾ। ਹੁਣ ਇਹਨਾਂ ਅਰਥ ਕੀਤੇ। ਹੁਣ ਜੇ ਤੁਸੀਂ ਕਿਸੇ ਪਰਸ਼ੀਅਨ ਵਿਦਵਾਨ ਨੂੰ ਪੁੱਛੋ ਜੀ ਇਹ ਅਰਥ ਪਰਸ਼ੀਅਨ ਮੁਤਾਬਕ ਠੀਕ ਨੇ, ਪਰ ਜਦੋਂ ਕਵੀ ਅਰਥ ਕਰਦਾ ਉਹ ਅੱਖਰਾਂ ਵਿੱਚੋਂ ਸ਼ਬਦ ਬਣਾਉਂਦਾ ਤੇ ਸ਼ਬਦਾਂ ਦੇ ਅਰਥ ਕਰਦਾ ਹੈ, ਇਹ ਉਹਨਾਂ ਦੀ ਆਪਣੀ ਵਿਦਵਤਾ ਹੈ। ਨੂਨ ਅਲਫ ਨੂਨ ਕਾਫ, ਮੈਂ ਫਿਰ ਅਰਜ਼ ਕਰਾਂ, ਕਾਫ ਦਾ ਅਰਥ ਕਬੀਰ, ਕਬੀਰ ਦਾ ਭਾਵ ਵੱਡਾ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨਿਆਮਤਾਂ ਦਿੰਦੇ ਨੇ, ਇੱਕ ਨਾਲ ਜੋੜਦੇ ਨੇ, ਨਸੀਰ ਮਦਦਗਾਰ ਨੇ। ਕਹਿੰਦੇ ਨੇ ਮੈਂ ਸਾਰੀ ਦੁਨੀਆ ਘੁੰਮ ਲਈ ਹੈ, ਬਾਬੇ ਨਾਨਕ ਤੋਂ ਵੱਡਾ ਦੁਨੀਆ ਵਿੱਚ ਕੋਈ ਨਹੀਂ। ਹੁਣ ਆਪਣੇ ਢੰਗ ਨਾਲ ਅਰਥ ਕੀਤੇ। ਮੈਂ ਆਪ ਨੂੰ ਅਰਜ਼ ਕਰਨ ਲੱਗਾ, ਸ਼ਬਦ ਹੈ ਭਗਤ। ਭਗਤ ਸਾਡੇ ਪੁਰਾਣੇ ਵਿਦਵਾਨਾਂ ਨੇ ਇੱਕ ਅਰਥ ਕੀਤੇ ਸਨ, ਉਹ ਕਹਿੰਦੇ ਭਾਬੇ ਅੱਖਰ ਤੋਂ ਸ਼ਬਦ ਬਣਾਏ ਜੀ, ਭੈ ਭਾਓ ਭਾਵਨੀ ਤੇ ਭਲਾ, ਇਹ ਸ਼ਬਦ ਵਰਤੇ। ਕਿਉਂਕਿ ਜਿੰਨੀ ਦੇਰ ਤੱਕ ਬੰਦੇ ਦੇ ਅੰਦਰ ਪਰਮਾਤਮਾ ਦਾ ਭੈ ਨਹੀਂ ਨਾ, ਉਨੀ ਦੇਰ ਤੱਕ ਉਹਦੇ ਅੰਦਰ ਭਾਵਨਾ ਪੈਦਾ ਹੋ ਹੀ ਨਹੀਂ ਸਕਦੀ। ਸੱਚ ਪਿਆਰ ਦੀ ਪਹਿਲੀ ਅਵਸਥਾ ਹੈ ਰੱਬ ਤੋਂ ਡਰਨਾ। ਡਰਨਾ ਆ ਡਰ ਨਹੀਂ ਜਿਹੜਾ ਸਟ੍ਰੈਸ ਵਿੱਚ ਲੈ ਜਾਏ, ਇਹ ਨਿਰਮਲ ਭਾਉ ਹੈ। ਜਿੱਥੇ ਵੀ ਪਰਮਾਤਮਾ ਦਾ ਭਾਉ ਹੋਵੇਗਾ ਉੱਥੇ ਜਿਹੜੀ ਅਗਲੀ ਅਵਸਥਾ ਹੋਵੇਗੀ ਉਹ ਭਾਉ ਦੀ ਹੋਵੇਗੀ। ਆਪ ਜੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਪਾਠ ਕਰਦੇ ਹੋ, ਰੋਜ਼ ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਇੱਕ ਬਚਨ ਪੜ੍ਹਦੇ ਹਾਂ, ਭਾਉ ਖੱਲਾ 38ਵੀਂ ਪੌੜੀ, ਭਾਉ ਖੱਲਾ ਅਗਨ ਤਪ ਤਾਓ। ਅੱਗੇ ਕੀ ਹੈ, ਭਾਂਡਾ ਭਾਓ, ਭਾਉ ਤੋਂ ਬਿਨਾਂ ਭਾਉ ਬਣ ਹੀ ਨਹੀਂ ਸਕਦਾ ਜੀ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤਿੰਨਾ ਮਨ ਭਾਓ। ਪਰਮਾਤਮਾ ਦਾ ਭੈ ਡਰਾਵਣਾ ਭੈ ਨਹੀਂ। ਗੁਰੂ ਸਾਹਿਬ ਨੇ ਤਾਂ, ਗੁਰੂ ਅਮਰਦਾਸ ਜੀ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਹੈ। ਕਹਿੰਦੇ ਜਿਵੇਂ ਸੁਨਾਰ ਕੁਠਾਲੀ ਵਿੱਚ ਸੋਨਾ ਪਾਉਂਦਾ, ਸੋਨਾ ਮੈਲ ਨਾਲ ਭਰਿਆ ਹੋਇਆ ਉਹ ਡਲੀ ਉਹਦੀ, ਉਹ ਕੁਠਾਲੀ ਦੇ ਥੱਲੇ ਅੱਗ ਬਾਲਦਾ, ਆਪਾਂ ਸਮਝਦੇ ਹਾਂ ਅੱਗ ਸਾੜਦੀ ਹੈ। ਕਹਿੰਦੇ ਨਹੀਂ, ਜਿਵੇਂ ਕੁਠਾਲੀ ਵਿੱਚ ਪਏ ਹੋਏ ਸੋਨੇ ਨੂੰ ਅੱਗ ਉਹਦੀ ਮੈਲ ਨੂੰ ਸਾੜ ਕੇ ਸੋਨਾ ਸ਼ੁੱਧ ਕਰ ਦਿੰਦੀ ਹੈ, ਇਸੇ ਤਰ੍ਹਾਂ ਜਿਸ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਭੈ ਪੈਦਾ ਹੋ ਜਾਏ ਉਹਦੀ ਵਾਸ਼ਨਾ ਦੀ ਮੈਲ ਨੂੰ ਸਾੜ ਕੇ ਗੁਰੂ ਅੰਦਰੋਂ ਸ਼ੁੱਧ ਕਰ ਦਿੰਦਾ ਹੈ। ਭੈ ਦਾ ਅਰਥ ਇੱਥੇ ਆਮ ਡਰਾਵਾ ਨਹੀਂ। ਮਹਾਰਾਜ ਜੀ ਨੇ ਇਹ ਬਚਨ ਕਿਹਾ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਜਿਵੇਂ ਬੈਸੰਤਰ ਅੱਗ ਨਾਲ ਧਾਤੂ ਸੋਨਾ ਸ਼ੁੱਧ ਹੋ ਜਾਂਦਾ, ਤਿਉਂ ਹਰਕਾ ਭਉ ਦੁਰਮਤ ਮੈਲ ਗਵਾਹੇ। ਜਿੰਨਾ ਕੋਈ ਪਰਮਾਤਮਾ ਦੇ ਭੈ 'ਚ ਰਹਿੰਦਾ ਹੈ ਨਾ ਜੀ, ਉਹਦੇ ਅੰਦਰ ਦੀ ਮੈਲ ਦਾ ਨਾਸ਼ ਹੁੰਦਾ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਪੁਰਾਤਨ ਵਿਦਵਾਨ ਕਹਿੰਦੇ ਸਨ ਭਾਬੇ ਤੋਂ ਭੈ ਵਾਲਾ, ਭਾਵਣੀ ਵਾਲਾ, ਭਲਾ ਮੰਗਣ ਵਾਲਾ ਅਤੇ ਭਗਤੀ ਕਰਨ ਵਾਲਾ। ਗੱਗੇ ਤੋਂ ਅਰਥ ਕਰਦੇ ਸਨ ਗਿਆਨੀ, ਜਿਹਨੂੰ ਭਗਤੀ ਵਿੱਚੋਂ ਗਿਆਨ ਪੈਦਾ ਹੋਇਆ। ਫਿਰ ਬੇਨਤੀ ਸੁਣੋ, ਭਗਤੀ ਵਿੱਚੋਂ ਗਿਆਨ ਪੈਦਾ ਹੋਣਾ, ਜਿਹਨੂੰ ਆਪ ਜੀ ਪੜ੍ਹਦੇ ਹੋ ਕਿ ਜਿਹੜਾ ਸਿਮਰਨ ਕਰਦਾ ਉਹਦੇ ਅੰਦਰੋਂ ਹੀ ਧਰਮ ਪੈਦਾ ਹੁੰਦਾ ਹੈ। ਪ੍ਰਭ ਕੈ ਸਿਮਰ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਹੁਣ ਤੀਸਰਾ ਅੱਖਰ ਹੈ ਭਗਤ ਦਾ ਤੱਤਾ, ਤੱਤੇ ਦਾ ਸ਼ਬਦ ਬਣਾਇਆ ਤਿਆਗੀ, ਜਿਹੜਾ ਭਗਤੀ ਵਿੱਚ, ਭੈ ਵਿੱਚ, ਭਾਵਨਾ ਵਿੱਚ ਅਤੇ ਭਲਾ ਵਿੱਚ ਹੈ, ਜਿਹੜਾ ਰੂਹਾਨੀ ਗਿਆਨ ਨਾਲ ਜੁੜਿਆ ਹੋਇਆ ਹੈ। ਉਸ ਬੰਦੇ ਨੇ ਜਿਉਂਦੇ ਜੀ ਆਪਣੀਆਂ ਵਾਸ਼ਨਾਵਾਂ ਨੂੰ ਤਿਆਗ ਦਿੱਤਾ ਹੈ, ਇਹ ਅਰਥ ਕਰਦੇ ਸਨ। ਪਰ ਮੈਂ ਆਪ ਨੂੰ ਬੇਨਤੀ ਕਰਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਦੇ ਅਰਥ ਕੀ ਨੇ? ਕਿਉਂਕਿ ਕੱਲ੍ਹ ਜਾਂ ਪਰਸੋਂ, ਪਰਸੋਂ ਸ਼ੁਰੂ ਕਰਾਂਗੇ ਸੀ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਭਗਤ ਦੀ ਡੈਫੀਨੇਸ਼ਨ ਬਾਬਾ ਫਰੀਦ ਸਾਹਿਬ ਨੇ ਦਿੱਤੀ ਹੈ, ਜਿਨ੍ਹਾਂ ਨੂੰ ਬਾਬਾ ਦੀ ਥਾਂ 'ਤੇ ਜ਼ਿਆਦਾ ਸ਼ਬਦ ਸ਼ੇਖ ਹੀ ਵਰਤਿਆ ਹੈ। ਉਹ ਕਹਿੰਦੇ ਅਸਲ 'ਚ ਭਗਤ ਕੌਣ ਹੈ? ਜਿਸ ਕੋਲ ਮਤ ਅਕਲ ਇੰਨੀ ਕੁ ਹੈ, ਰੂਹਾਨੀ ਬੋਧਕ ਨਹੀਂ ਕੇਵਲ, ਰੂਹਾਨੀ ਅਕਲ ਦਾ ਭੰਡਾਰ ਹੈ, ਪਰ ਅਕਲ ਹੋਣ ਦੇ ਬਾਵਜੂਦ ਹਉਮੈ ਤੋਂ ਬਚਿਆ ਹੋਇਆ ਇਸ ਤਰ੍ਹਾਂ ਰਹਿੰਦਾ ਜਿਵੇਂ ਇੱਕ ਨਿਆਣਾ ਹੈ, ਹਿਰਦਾ ਨਿਆਣੇ ਦੀ ਤਰ੍ਹਾਂ ਨਿਰਸ਼ਲ ਹੈ। ਦੂਜੀ ਗੱਲ
ਕਿ ਉਸ ਕੋਲ ਤਾਕਤ ਬੜੀ ਹੈ, ਉਹਦੇ ਇੱਕ ਸ਼ਬਦ ਨੂੰ ਕਰਤਾਰ ਜੋ ਜ਼ਬਾਨ ਤੋਂ ਬੋਲੇ ਉਹ ਸੱਤ ਹੁੰਦਾ ਹੈ। ਪਰ ਸੰਗਤ ਜੀ ਯਾਦ ਰੱਖਿਓ, ਤਾਕਤ ਹੋਣ ਦੇ ਬਾਵਜੂਦ ਵੀ ਨਿਤਾਣਾ ਬਣ ਕੇ ਰਹਿੰਦਾ ਹੈ। ਨਿਤਾਣਾ ਦਾ ਅਰਥ ਕਮਜ਼ੋਰੀ ਨਹੀਂ ਮੰਨਣਾ, ਤਾਕਤ ਹੈ ਪਰ ਵਿਖਾਵਾ ਨਹੀਂ। ਤੀਸਰੀ ਗੱਲ ਕਿ ਉਸ ਕੋਲ ਛੋਟੀ ਜਿਹੀ ਵਸਤੂ ਵੀ ਹੋਵੇ ਖਾਣ ਦੀ, ਜੇ ਉਹਦੇ ਦਰ 'ਤੇ ਕੋਈ ਆ ਗਿਆ ਸੱਚ ਵੇ ਉਹ ਵੀ ਲੋੜਵੰਦ ਨੂੰ ਬਣ ਦਿੰਦਾ ਹੈ। ਬਾਬਾ ਜੀ ਨੇ ਪਹਿਲੀ ਵਾਰ ਭਗਤ ਦੀ ਪਰਿਭਾਸ਼ਾ ਦਿੱਤੀ ਕਿ ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ ਕੋਈ, ਐਸਾ ਭਗਤ ਸਦਾਏ। ਇਹੋ ਜੇ ਜਿਹਦੇ ਕੋਲ ਤਿੰਨ ਗੁਣ ਨੇ ਉਹਨਾਂ ਨੂੰ ਭਗਤ ਕਿਹਾ ਜਾਂਦਾ। ਹੁਣ ਜਿਹੜੇ ਭਗਤ ਸਦਨਾ ਜੀ ਨੇ, ਕਿਉਂਕਿ ਸ਼ਬਦ ਇਹਨਾਂ ਦਾ ਇੱਕੋ ਹੀ ਹੈ, ਇਹ ਸ਼ਬਦ ਭਾਈ ਸਾਹਿਬ ਪੜ੍ਹ ਕੇ ਗਏ, ਨ੍ਰਿਪ ਕੰਨਿਆ ਕਹਿ ਕਾਰਨੇ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਸ ਹੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੋ ਗ੍ਰਸ ਹੈ ਰਹਾਓ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਨ ਮਿਲੇ ਫੁਨ ਕਾਮ ਨਾ ਆਵੈ, ਪ੍ਰਾਣ ਜੋ ਥਾਕੇ ਤਿਰ ਨਹੀਂ ਕੈਸੇ ਬਰਮਾਵੋ, ਬੂੜ ਮੁਵੇ ਨੌਕਾ ਮਿਲੇ ਕਉ ਕਾਹੇ ਚੜ੍ਹਾਵੋ, ਮੈਂ ਨਾਹੀ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਇਹ ਭਾਈ ਸਾਹਿਬ ਤੁਸੀਂ ਸ਼ਬਦ ਪੜ੍ਹਿਆ ਹੈ। ਹੁਣ ਪਹਿਲੀ ਬੇਨਤੀ, ਭਗਤ ਸਦਨਾ ਜੀ ਕੌਣ ਨੇ? ਕਿਉਂਕਿ ਅਕਸਰ ਜੀ ਅਸੀਂ ਵੀ ਜਿਹੜੇ ਕਥਾ ਵਾਲੇ ਹਾਂ ਨਾ ਜੀ, ਅਸੀਂ ਤਕਰੀਬਨ ਕਥਾ ਵਿੱਚ ਆਪਣੇ ਸਿੱਖ ਇਤਿਹਾਸ ਨੂੰ ਹੀ ਜ਼ਿਕਰ ਕਰਦੇ ਹਾਂ। ਇਹ ਸੱਚਾਈ ਮੰਨੋ ਕਿ ਆਪਾਂ ਜ਼ਿਕਰ ਕਰਦੇ ਹਾਂ ਸਿੱਖਾਂ ਦਾ, ਸਿੰਘਾਂ ਦਾ, ਗੁਰੂ ਸਾਹਿਬ ਦੇ ਵੇਲੇ ਦੇ ਸਿੱਖਾਂ ਦਾ। ਆਖਿਰ ਜਿਹੜੇ ਗੁਰੂ ਸਾਹਿਬ ਨੇ ਜਿਨ੍ਹਾਂ ਬਾਣੀਕਾਰਾਂ ਦੀ ਬਾਣੀ ਦਰਜ ਕੀਤੀ, ਹਿਸਟਰੀ ਤਾਂ ਉਹਨਾਂ ਦੀ ਵੀ ਹੈਗੀ ਹੈ ਨਾ, ਇਤਿਹਾਸ ਤਾਂ ਉਹਨਾਂ ਦਾ ਵੀ ਹੈ, ਕਿਉਂਕਿ ਸਾਡੀ ਸਾਇਕੀ ਖਿਮਾ ਕਰੋ ਇਸ ਢੰਗ ਨਾਲ ਬਣਾ ਦਿੱਤੀ ਗਈ ਕਿ ਅਸੀਂ ਜਦੋਂ ਇਹੋ ਜਿਹੀ ਗੱਲ ਕਰਦੇ ਹਾਂ ਕਈ ਵਾਰੀ ਇੱਕ ਖਿੰਨ ਦੇ ਵਿੱਚ ਬੰਦੇ ਕਿੰਤੂ ਪਰੰਤੂ ਅਤੇ ਤਰਕ ਵਿੱਚ ਪੈ ਜਾਂਦੇ ਆ। ਪਰ ਯਾਦ ਰੱਖਿਓ, ਸਾਧਨਾ ਕਰਨ ਵਾਲੇ ਦੀਆਂ ਕਈ ਸਟੇਜਾਂ ਨੇ, ਆਖਰੀ ਮੰਜ਼ਿਲ ਵੱਖਰੀ ਗੱਲ। ਜਿਵੇਂ ਭਗਤ ਧੰਨਾ ਜੀ ਦਾ ਜ਼ਿਕਰ ਚੱਲਦਾ, ਆਮ ਸਾਰੇ ਕਹਿੰਦੇ ਪੱਥਰ ਪੂਜ ਕੇ ਰੱਬ ਪਾ ਲਿਆ, ਇਹੀ ਹੈ ਨਾ। ਭਾਈ ਸਾਹਿਬ ਨੇ ਗੱਲ ਵੀ ਕੀਤੀ ਕਿ ਜਿਹੜਾ ਪੰਡਿਤ ਹੈ ਉਹ ਪੱਥਰ ਪੂਜਦਾ, ਧੰਨਾ ਗਊ ਚਰਾਵਣ ਜਾਂਦਾ, ਇਹ ਸਾਰੇ ਉਹ ਪੌੜੀ ਪੜ੍ਹਦੇ ਹਨ। ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਜਾਵੇ। ਪਰ ਮੇਰੀ ਬੇਨਤੀ ਹੈ, ਸ਼ੁਰੂਆਤ ਇੱਕ ਪੱਥਰ ਵਾਲੇ ਦੀ ਆਸਥਾ ਤੋਂ ਹੋ ਸਕਦੀ ਹੈ, ਪਰ ਮੰਜ਼ਿਲ ਉਹਨਾਂ ਦੀ ਰੱਬ ਦੀ ਬੰਦਗੀ ਕਰਕੇ ਗੁਰਮੁਖਾਂ ਦੀ ਸੰਗਤ ਵਿੱਚੋਂ ਹੈ। ਗੁਰੂ ਅੰਗਦ ਸਾਹਿਬ, ਸੰਗਤ ਜੀ ਇਹ ਗੱਲ ਨੂੰ ਥਰਮੇ ਨਾ ਸੁਰੋ, ਕਿੰਨੇ ਸਾਲ ਜਗਰਾਤੇ ਕਰਕੇ ਜਵਾਲਾ ਦੀ ਜਗਾਉਂਦੇ ਰਹੇ, ਸਾਰੇ ਸੁਣਾਉਂਦੇ ਹਾਂ। ਬਾਬਾ ਅਮਰਦਾਸ ਸਤਿਗੁਰੂ ਜੀ ਗੁਰੂ ਅੰਗਦ ਸਾਹਿਬ ਦੇ ਘਰ 'ਚ ਆਉਣ ਤੋਂ ਪਹਿਲਾਂ 19 ਵਾਰ ਤੀਰਥ ਇਸ਼ਨਾਨ ਕਰ ਚੁੱਕੇ ਆ। ਮੈਂ ਫਿਰ ਬੇਨਤੀ ਕਰਾਂ, ਜਾਣਾ ਅਤੇ ਅਖੀਰ ਮੰਜ਼ਿਲ 'ਤੇ ਪਹੁੰਚਣਾ। ਭਗਤ ਸਦਨਾ ਜੀ ਜਿਹੜੇ ਨੇ, ਅਸਲ 'ਚ ਇੱਕ ਤਾਂ ਇਹਨਾਂ ਦੇ ਨਾ ਮਾਤਾ ਪਿਤਾ ਦੇ ਨਾਮ ਦਾ ਪਤਾ ਜ਼ਿਆਦਾ, ਨਾ ਇਹਨਾਂ ਦੇ ਜਨਮ ਦਾ ਪਤਾ ਹੈ ਕਿ ਇਹ ਕਿਹੜੀ ਤਰੀਕ ਨੂੰ ਹੋਏ, ਕਦੋਂ ਜਨਮ ਹੋਇਆ। ਉਂਝ ਸਿੱਧੇ ਵਿਦਵਾਨ ਜਿੰਨਾ ਕੋ ਭਗਤ ਸਦਨਾ ਜੀ ਬਾਰੇ ਹਿੰਦੀ 'ਚ ਲਿਟਰੇਚਰ ਕਹਿ ਜਾਂ ਪੰਜਾਬੀ 'ਚ ਕਹਿ ਜਾਂ ਸਾਖੀਆਂ ਨੇ, ਦਾਸ ਨੇ ਤਕਰੀਬਨ ਆਪਣੀ ਨਜ਼ਰ 'ਚੋਂ ਸਤਿਗੁਰਾਂ ਦੀ ਕਿਰਪਾ ਨਾਲ ਕੱਢੀਆਂ ਨੇ। ਸਾਰੇ ਵਿਦਵਾਨ ਕਹਿੰਦੇ ਆ ਭਗਤ ਸਦਨਾ ਜੀ ਦਾ ਜਿਹੜਾ ਜਨਮ ਹੈ ਉਹ ਅਸਲ 'ਚ ਸਿੰਧ ਵਿੱਚ ਇੱਕ ਥਾਂ ਹੈ ਸਹਿਵਾਨ, ਉੱਥੇ ਭਗਤ ਸਦਨਾ ਜੀ ਦਾ ਜਨਮ ਹੋਇਆ ਹੈ। ਉਂਝ ਯਾਦ ਰੱਖਿਓ, ਭਾਈ ਗੁਰਦਾਸ ਸਾਹਿਬ ਜੀ ਨੇ ਸਦਨਾ ਦਾ ਨਾਂ ਦੋ ਵਾਰੀ ਗੁਰੂ ਗ੍ਰੰਥ ਆਪਣੀ ਰਚਨਾ 'ਚ ਲਿਆ। ਉਹਨਾਂ ਨੇ ਜਾਤ ਆਜ਼ਾਦ ਅਤੇ ਕਸਾਈ ਸ਼ਬਦ ਵਰਤਿਆ। ਭਗਤ ਰਵਿਦਾਸ ਸਾਹਿਬ ਨੇ ਜ਼ਿਕਰ ਕੀਤਾ, ਇਹਦਾ ਮਤਲਬ ਭਗਤ ਰਵਿਦਾਸ ਜੀ ਤੋਂ ਪਹਿਲਾਂ ਹੋ ਚੁੱਕੇ ਨੇ। ਨਾਮ ਦਿਓ ਕਬੀਰ ਤਰਲੋਚਨ ਸਦਨਾ ਸੈਂਤ ਹੈ। ਵਿਦਵਾਨ ਫਿਰ ਇਸ ਤੁਕ ਤੋਂ ਸਹਾਰਾ ਲੈਂਦੇ ਆ, ਇਹਦਾ ਮਤਲਬ ਕਿ ਭਗਤ ਸਦਨਾ ਜੀ, ਅਤੇ ਇੱਥੋਂ ਤੱਕ ਕਿ ਕੁਝ ਗੋਸ਼ਟੀਆਂ ਵਿੱਚ ਇਹ ਵੀ ਲਿਖਿਆ ਹੈ ਕਿ ਭਗਤ ਸਦਨਾ ਜੀ ਭਗਤ ਨਾਮਦੇਵ ਜੀ ਅਤੇ ਗਿਆਨ ਦੇਵ ਜੀ ਨੂੰ ਮਿਲੇ ਆ, ਇਹ ਪੁਰਾਣੇ ਕੁਝ ਗ੍ਰੰਥ ਕਹਿੰਦੇ ਆ। ਮੈਂ ਸਿਰਫ ਤੁਹਾਨੂੰ ਸੰਖੇਪ ਜੀ ਬੇਨਤੀ ਕਰਨੀ ਹੈ, ਕਿਉਂਕਿ ਇਸ ਸ਼ਬਦ ਨੂੰ ਪੜ੍ਹਨ ਲਈ ਅਸੀਂ ਇੱਕ ਘਟਨਾ ਨੂੰ ਅੱਖਾਂ ਤੋਲੇ ਨਹੀਂ ਕਰ ਸਕਦੇ। ਇਹਨਾਂ ਦੇ ਪਿਤਾ ਜੀ ਵੀ ਕਿਸਾਈ ਦਾ ਕਿੱਤਾ ਕਰਦੇ ਸਨ, ਇਹ ਆਪ ਵੀ ਕਿਸਾਈ ਦਾ ਕੰਮ ਕਰਦੇ, ਕਿਸਾਈ ਦਾ ਸਮਝਦੇ ਨਾ ਜੀ, ਇਹਦਾ ਮਤਲਬ ਕਿ ਬੱਕਰੇ ਵੱਢਣੇ ਅਤੇ ਉਹ ਮਾਸ ਲੋਕਾਂ ਤੱਕ ਵੇਚਣਾ।
ਹੁਣ ਇਹਨਾਂ ਸੰਬੰਧੀ ਕੁਝ ਘਟਨਾਵਾਂ ਐਸੀਆਂ ਨੇ, ਆਪਾਂ ਦੇਖਾਂਗੇ ਗੁਰਮਤ ਦੇ ਨਜ਼ਰੀਏ 'ਚ ਸ਼ਬਦ 'ਚ ਕੀ ਕਿਹਾ ਗਿਆ ਹੈ। ਮੇਰੀ ਬੇਨਤੀ, ਮੈਂ ਸਾਖੀ ਤੋੜੀ ਥਾਂ ਕਹਿਣ ਲੱਗਾ ਕਿਉਂਕਿ ਜੋ ਕੁਝ ਪੜ੍ਹਿਆ ਜਾਂਦਾ ਇਹ ਕਿਵੇਂ ਭਗਤੀ ਵੱਲ ਤੁਰੇ। ਇੱਕ ਤਾਂ ਕਿਹਾ ਜਾਂਦਾ ਹੈ ਕਿ ਸਾਲਗ੍ਰਾਮ ਦੇ ਨਾਲ ਕਾਲੇ ਪੱਥਰ ਨਾਲੇ ਮਾਸ ਤੋਲਦੇ ਸਨ ਅਤੇ ਬ੍ਰਾਹਮਣ ਤੋਂ ਬਰਦਾਸ਼ਤ ਨਹੀਂ ਹੋਇਆ, ਉਹਨੇ ਕਹਿ ਦਿੱਤਾ ਜੀ ਇਹ ਇਹ ਮੈਨੂੰ ਦੇ ਦੇ। ਉਹ ਕਹਿੰਦੇ ਉਸ ਸਾਲਗ੍ਰਾਮ ਦਾ ਪੱਥਰ ਬ੍ਰਾਹਮਣ ਲੈ ਗਿਆ, ਪਰ ਭਗਤ ਜੀ ਦੇ ਅੰਦਰ ਦੀ ਜਿਹੜੀ ਭਾਵਨਾ ਸੀ ਉਹ ਕੋਈ ਪੱਥਰ ਦੀ ਨਰਾਦਲੀ ਨਹੀਂ, ਇਹ ਇਹ ਗੱਲ ਕਹਿੰਦੇ। ਇੱਕ ਕਿਹਾ ਜਾਂਦਾ ਇਹਨਾਂ ਕੋਈ ਰਾਜੇ ਨਾਲ ਜੋੜਦਾ, ਕੋਈ ਉਸ ਤਰ੍ਹਾਂ ਜੋੜਦਾ। ਸਾਖੀ ਇਸ ਤਰ੍ਹਾਂ ਸੁਣਾਈ ਜਾਂਦੀ, ਭਗਤ ਸਦਨਾ ਜੀ ਨੂੰ ਰਾਤ ਨੂੰ ਬਾਦਸ਼ਾਹ ਦਾ ਸ਼ਾਇਦ ਬੇਟਾ ਕਿ ਕੋਈ ਬਿਮਾਰ ਸੀ, ਉਹਨਾਂ ਕਿਹਾ ਵੀ ਇਸ ਵੇਲੇ ਤਰੀ ਦਿਓ। ਗੱਲ ਡਰਾਮੇ ਨਾਲ ਸੁਣਿਓ, ਮੇਰੀ ਬੇਨਤੀ ਹੈ, ਕੰਮ ਉਹ ਕਸਾਈ ਪੁਣੇ ਦਾ ਕਰਦੇ ਰਹੇ ਤਾਂ ਕਿਸੇ ਨੇ ਇਨਕਾਰ ਨਹੀਂ ਕੀਤਾ, ਕਿਸੇ ਵੀ ਵਿਦਵਾਨ ਨੇ ਕਿਹਾ ਵੀ ਉਹ ਕਸਾਈ ਦਾ ਕੰਮ ਨਹੀਂ ਸਨ ਕਰਦੇ। ਉਹ ਕਹਿੰਦੇ ਰਾਤ ਨੂੰ ਮਾਸ ਦੀ ਲੋੜ ਪੈ ਗਈ ਅਤੇ ਉਹਨਾਂ ਨੇ ਬੱਕਰੇ ਦਾ ਅੰਗ ਵੀ ਦੱਸਿਆ ਵੀ ਕਿਹੜੀ ਚੀਜ਼ ਕੱਟ ਕੇ ਲਿਆਓ। ਹੁਣ ਜਦੋਂ ਸਦਨਾ ਜੀ ਕੋਲ ਆਏ ਉਹਨਾਂ ਕਿਹਾ ਵੀ ਜੇ ਹੁਣ ਮਾਰ ਦਿੱਤਾ ਸਵੇਰ ਤੱਕ ਮਾਸ ਖਰਾਬ ਹੋ ਜਾਣਾ, ਅਤੇ ਇੱਕ ਕੰਮ ਕਰਾਂ ਕਿ ਜਿਹੜੇ ਅੰਗ ਦਾ ਉਹਨਾਂ ਨੇ ਕਿਹਾ ਮਾਸ ਲਿਆਉਣ ਵਾਸਤੇ ਮੈਂ ਉਹ ਕੱਟ ਦੇਣਾ, ਰਾਤ ਕੱਢ ਜਾਏਗਾ ਸਵੇਰੇ ਇਹਨੂੰ ਵੱਢ ਲਾਂਗੇ। ਜਦੋਂ ਕਹਿੰਦੇ ਉਹ ਕੱਟਣ ਗਿਆ ਅਤੇ ਬੱਕਰਾ ਬੋਲ ਪਿਆ। ਮੈਂ ਸਿਰਫ ਕਹਿੰਦਾ ਜੋ ਕਹਾਣੀ ਕਹਿੰਦੀ ਹੈ, ਬੱਕਰੇ ਨੇ ਬੋਲ ਕੇ ਕਿਹਾ ਸਦਨਾ ਆਹ ਨਵੀਂ ਭਾਜੀ ਪਾਉਣ ਲੱਗਾ, ਆਪਾਂ ਕਈ ਜਨਮਾਂ ਦੇ ਤੁਰੇ ਹਾਂ, ਕਦੀ ਤੂੰ ਮੈਨੂੰ ਵੱਢਦਾ ਰਿਹਾ, ਕਦੀ ਮੈਂ ਤੈਨੂੰ ਵੱਢਦਾ ਰਿਹਾ। ਕਹਿੰਦੇ ਉਸ ਵਕਤ ਉਹਨਾਂ ਨੂੰ ਗਿਆਨ ਹੋਇਆ ਮੈਂ ਕੰਮ ਕੀ ਕਰ ਰਿਹਾ, ਇਹ ਸਾਖੀਕਾਰ ਕਹਿੰਦੇ। ਤੀਸਰੀ ਬੇਨਤੀ, ਜਿਹੜਾ ਆਹ ਸ਼ਬਦ ਦਾ ਪਿਛੋਕੜ ਕੀ ਹੈ, ਕਿਉਂਕਿ ਸ਼ਬਦ ਸ਼ੁਰੂ ਹੁੰਦਾ ਨ੍ਰਿਪ ਕੰਨਿਆ ਕਾ ਕਾਰਨ ਇੱਕ ਭਇਆ, ਭੇਖਧਾਰੀ ਕਾਮ ਆਰਥੀ ਸਵਾਰਥੀ ਵਾਕੀ ਪੈ ਸਵਾਰੀ। ਹੋਇਆ ਕੀ ਜੀ, ਭਗਤ ਧਦਨ ਥਦਨਾ ਜੀ ਦੇ ਅੰਦਰ ਲੱਗਣ ਲੱਗ ਗਏ। ਹੁਣ ਕੁਛ ਵਿਦਵਾਨ ਕਹਿੰਦੇ ਨੇ ਮੁਸਲਮਾਨ ਨੇ, ਇਹ ਹਿੰਦੂ ਸਾਧਾਂ ਦੀ ਸੰਗਤ ਕਰਕੇ ਹਿੰਦੂ ਬਣ ਗਏ, ਅਸਲੀਅਤ ਇਹ ਹੈ। ਅਸਲ 'ਚ ਭਗਤ ਸਦਨਾ ਜੀ ਉਹਨਾਂ ਨੂੰ ਚੇਟਕ ਲੱਗ ਗਈ ਭਗਤੀ ਵਾਲੇ ਪਾਸੇ। ਹੁਣ ਮੈਂ ਦੋ ਘਟਨਾਵਾਂ ਆਪਣਾ ਸਾਂਝੀਆਂ ਹੋਰ ਕਰ ਜਾਣੀਆਂ ਨੇ, ਕਿਉਂਕਿ ਜੋ ਜਿੰਨਾ ਕੁ ਸਾਨੂੰ ਉਹਨਾਂ ਬਾਰੇ ਮਿਲਦਾ ਹੈ, ਪਰ ਆਉਣਾ ਆਪਾਂ ਸ਼ਬਦ ਵਾਲੇ ਪਾਸੇ ਹੈ ਕਿ ਤੱਤ ਵਸਤੂ ਕੀ ਹੈ। ਕਹਿੰਦੇ ਨੇ ਇਹ ਜਾ ਰਹੇ ਸਨ, ਭੁੱਖ ਲੱਗੀ, ਬੈਰਾਗ ਪੈਦਾ ਮਨ 'ਚ ਹੋ ਗਿਆ। ਕਹਿੰਦੇ ਇੱਕ ਔਰਤ ਦੇ ਘਰ ਅੱਗੇ ਜਾ ਖਲੋਤੇ, ਮਨ 'ਚ ਆਇਆ ਚਲੋ ਖਾਣ ਵਾਸਤੇ ਕੁਝ ਭੋਜਨ ਮਿਲ ਜਾਏਗਾ। ਇਹਨਾਂ ਨੇ ਦਰਵਾਜ਼ੇ 'ਤੇ ਸੱਦ ਦਿੱਤੀ, ਉਹ ਔਰਤ ਬਾਹਰ ਨਿਕਲੀ, ਉਹ ਜੋਬਨ ਵਿੱਚ ਸੀ, ਰੂਪਵਤੀ ਸੀ। ਉਹਨੇ ਸਦਨਾ ਜੀ ਦੇ ਪਵਿੱਤਰ ਇਉਂ ਕਹਿ ਲਾ ਉਹਨਾਂ ਨੂੰ ਦੇਖ ਕੇ ਉਹ ਪ੍ਰਭਾਵਿਤ ਹੋ ਗਈ, ਅੰਦਰ ਬੁਲਾ ਲਿਆ, ਆਪਣੇ ਹੱਥੀਂ ਭੋਜਨ ਤਿਆਰ ਕੀਤਾ, ਭੋਜਨ ਤਿਆਰ ਕਰਕੇ ਛਕਾਉਣ ਲੱਗੀ। ਉਸ ਤੋਂ ਬਾਅਦ ਉਹਦੇ ਅੰਦਰ ਮੰਦ ਵਾਸ਼ਨਾ ਪੈਦਾ ਹੋ ਗਈ। ਪਲੀਜ਼ ਇਹਨੂੰ ਥੋੜ੍ਹਾ ਠਰਾਮੇ ਨਾਲ ਸੁਣਿਓ, ਉਸ ਔਰਤ 'ਚ ਮੰਦ ਵਾਸ਼ਨਾ ਪੈਦਾ ਹੋਈ। ਉਹਨੇ ਆਪਣੀ ਵਾਸ਼ਨਾ ਨੂੰ ਭਗਤ ਸਦਨਾ ਜੀ ਦੇ ਨਾਲ ਸਾਂਝਾ ਕੀਤਾ, ਪਰ ਭਗਤ ਜੀ ਉੱਤੇ ਉਸ ਦੇ ਕਿਸੇ ਵੀ ਹਾਵ ਭਾਵ ਅਤੇ ਚਰਿੱਤਰ ਦਾ ਅਸਰ ਕੋਈ ਨਹੀਂ ਹੋਇਆ, ਸਦਨਾ ਜੀ 'ਤੇ ਕੋਈ ਅਸਰ ਨਹੀਂ ਹੋਇਆ। ਉਹ ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਕੋਈ ਬੰਦਾ ਕਮਲ ਦੇ ਫੁੱਲ ਉੱਤੇ ਛਿੱਟੇ ਪਾਣੀ ਸੱਟੇ, ਯਾਦ ਰੱਖੋ ਕਮਲ ਦੇ ਫੁੱਲ ਉੱਤੇ ਪਾਣੀ ਦੀ ਬੂੰਦ ਵੀ ਉਹਨੂੰ ਪ੍ਰਭਾਵਿਤ ਨਹੀਂ ਕਰਦੀ, ਉਹ ਲੱਗੇਗੀ ਜ਼ਰੂਰ ਪਰ ਥੱਲੇ ਡਿੱਗ ਜਾਏਗੀ, ਉਹ ਕਦੀ ਮੈਲਾ ਨਹੀਂ ਹੁੰਦਾ। ਉਹਨਾਂ ਨੇ ਗੱਲ ਕੀ, ਕਹਿਣ ਲੱਗੇ ਤੂੰ ਆਪਣੀ ਵਾਸ਼ਨਾ 'ਤੇ ਕਾਬੂ ਪਾ, ਤੂੰ ਸੁਹਾਗਣ ਕਹਿ, ਤੇਰਾ ਪਤੀ ਤੇਰੇ ਕੋਲ ਹੈ, ਤੂੰ ਮੰਦ ਵਾਸ਼ਨਾ ਵੱਲ ਨਾ ਤੁਰ, ਮੈਂ ਤਾਂ ਤੇਰੇ ਘਰ ਅੱਗੇ ਰੋਟੀ ਲਿਆਇਆ। ਕਹਿੰਦੇ ਉਹਦਾ ਪਤੀ ਜਿਹੜਾ ਸੀ ਉਹ ਬਿਮਾਰ ਸੀ, ਉਸ ਔਰਤ ਦੇ ਵਾਸ਼ਨਾ ਇੰਨੀ ਕੁ ਸਵਾਰ ਸੀ ਜੀ, ਉਹਨੇ ਆਪਣੇ ਪਤੀ ਦਾ ਸਿਰ ਵੱਢ ਦਿੱਤਾ। ਸਿਰ ਵੱਢ ਕੇ ਕਹਿੰਦੀ ਹੈ, ਅਤੇ ਯਾਦ ਰੱਖੋ ਚਰਿੱਤਰ ਹੋ ਸਕਦੇ ਆ, ਇਹ ਪੰਜਾਬ 'ਚ ਹੋਏ ਨੇ ਪਿਛਲੇ ਦਿਨਾਂ 'ਚ, ਪਤੀ ਨੂੰ ਮਾਰ ਕੇ ਸਿਰ ਵੱਢ ਕੇ ਉਹਨੇ ਸਾਹਮਣੇ ਰੱਖ ਦਿੱਤਾ। ਕਹਿੰਦੀ ਆਹ ਲਓ ਪਕੜੋ, ਹੁਣ ਆਪਾਂ ਇਕੱਠੇ ਰਹਾਂਗੇ, ਤੁਸੀਂ ਮੇਰੇ ਨਾਲ ਵਿਆਹ ਕਰੋ। ਉਹਨੇ ਫਿਰ ਅਗਲੀ ਗੱਲ ਕਹੀ, ਪਾਪਣ ਤੂੰ ਇੱਕ ਤਾਂ ਮੰਦ ਵਾਸ਼ਨਾ 'ਚ ਪ੍ਰਵਿਰਤ ਕਹਿ, ਦੂਜਾ ਆਪਣੇ ਸਿਰ ਦੇ ਸਾਈਂ ਦਾ ਕਤਲ ਕੀਤਾ ਤੂੰ। ਜਦੋਂ ਦੇਖਿਆ ਕਿ ਸਦਨਾ ਜੀ ਨਹੀਂ ਮੰਨਦੇ, ਫਿਰ ਉਹਨੇ ਚਰਿੱਤਰ ਖੇਡ ਕੇ ਉੱਚੀ ਉੱਚੀ ਰੌਲਾ ਪਾ ਦਿੱਤਾ ਕਿ ਮੈਂ ਰੋਟੀ ਖਵਾਈ, ਇਹਨੇ ਮੇਰਾ ਘਰ ਵਾਲਾ ਕਤਲ ਕੀਤਾ, ਇਹ ਮੇਰੇ 'ਤੇ ਮੰਦੀ ਨਜ਼ਰ ਰੱਖਦਾ। ਸਾਖੀ ਇਹ ਕਹਿੰਦੀ, ਅਤੇ ਮੈਂ ਫਿਰ ਤੁਹਾਨੂੰ ਬੇਨਤੀ ਕੀਤੀ ਇਹਨੂੰ ਸੱਟ ਨਾ ਪਾਓ, ਵਾਸ਼ਨਾ ਇਹੋ ਜਿਹੀ ਹਨੇਰੀ ਹੈ
ਬੰਦੇ ਤੇ ਇਹੋ ਜਿਹਾ ਮਾੜੇ ਕਰਮ ਕਰਾ ਦਿੰਦੀ, ਪੂਰੀ ਮਾਨਵਤਾ ਇੱਕੋ ਦਮ ਕੁਰਲਾ ਉੱਠਦੀ ਹੈ। ਉਹਨੇ ਕਿਹਾ ਜੀ ਮੇਰਾ ਘਰ ਵਾਲਾ ਕਤਲ ਕੀਤਾ। ਉਸ ਵਕਤ ਦੋ ਗੱਲਾਂ ਨੇ ਜੀ, ਮੈਂ ਤਾਂ ਬੇਨਤੀ ਕੀਤੀ ਕਿਉਂਕਿ ਜਿਹੜੇ ਸੰਪਰਦਾਇ ਗੁਰਮੁਖ ਨੇ ਉਹ ਸੁਣਾਉਂਦੇ ਨੇ, ਕਿਤੇ ਇਹਨੇ ਕੋਈ ਸੋਚੇ ਭਾਈ ਸਾਹਿਬ ਸਿੱਧੀ ਗੱਲ ਕਰਤੀ, ਇਹਨਾਂ ਨੂੰ ਪਤਾ ਨਹੀਂ ਸਾਗੀ ਦਾ। ਉਸ ਵਕਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਰਾਜੇ ਨੇ ਕਿਹਾ ਕਿ ਇਹਦੇ ਦੋਨੋਂ ਹੱਥ ਵੜ ਦਿੱਤੇ ਜਾਣ, ਹੱਥ ਵੜ ਦਿੱਤੇ ਜਾਣ। ਹੁਣ ਕੁਝ ਕਹਿੰਦੇ ਹੱਥ ਵੜ ਦਿੱਤੇ, ਰੱਬ ਦੇ ਸਿਦਕ ਨਾਲ ਪੂਰੇ ਹੋਏ, ਪਰ ਕਹਿੰਦੇ ਜਦੋਂ ਹੱਥ ਵੱਢਣ ਲੱਗੇ ਉਸ ਵਕਤ ਭਗਤ ਜੀ ਨੇ ਕਿਹਾ ਮੇਰੇ ਦਾਤਾ ਕਰਮ ਮੈਂ ਕੋਈ ਨਹੀਂ ਕੀਤੇ, ਅੱਜ ਮੇਰੇ ਨਾਲ ਆਹ ਕੁਝ ਹੋ ਗਿਆ, ਤੂੰ ਜੇ ਅੱਜ ਮੇਰੀ ਮਦਦ ਨਾ ਕੀਤੀ ਤੇ ਕਦੋਂ ਕਰੇਗਾ। ਕਹਾਣੀਕਾਰ ਸਾਖੀਕਾਰ ਇਹ ਦੱਸਦੇ ਆ। ਦੂਜੀ ਬੇਨਤੀ ਇਹ ਵੀ ਕਿਹਾ ਜਾਂਦਾ ਸਰਹੰਦ ਭਗਤ ਜੀ ਦਾ ਦਿਓਰਾ ਹੈ, ਆਪਾਂ ਜਾਣਦੇ ਹਾਂ ਫਤਿਹਗੜ੍ਹ ਸਾਹਿਬ। ਕਿਹਾ ਜਾਂਦਾ ਇਹਨਾਂ ਨੂੰ ਚਿਣਿਆ ਗਿਆ ਸੀ ਤੇ ਜਦੋਂ ਚਿਣ ਲੱਗੇ ਸਨ, ਜਿੱਥੇ ਚੁਣਦੇ ਪਏ ਸਨ ਉਹ ਫਟ ਗਈ, ਉਦੋਂ ਭਗਤ ਜੀ ਨੇ ਸ਼ਬਦ ਉਚਾਰਨ ਕੀਤਾ। ਦੋ ਕੁ ਗੱਲਾਂ ਕਹਿਣ ਸੁਣਾਈਆਂ ਜਾਂਦੀਆਂ ਨੇ, ਪਰ ਮੈਂ ਤੁਹਾਨੂੰ ਬੇਨਤੀ ਕਰਾਂ ਆਖਰ ਕੁਝ ਨਾ ਕੁਝ ਤਾਂ ਘਟਨਾ ਵਾਪਰੀ ਹੈ ਨਾ। ਜੇ ਸਾਰੇ ਇਤਿਹਾਸਕਾਰ ਠੀਕ ਹੈ ਕੋਈ ਕਹਾਣੀ ਨੂੰ ਆਪਣੇ ਢੰਗ ਨਾਲ ਕੋਈ ਮਸਾਲਾ ਲਾ ਸਕਦਾ, ਪਰ ਕੁਛ ਨਾ ਕੁਛ ਵਾਪਰਿਆ ਹੈ। ਜਿਸ ਵਾਪਰੇ ਹੋਏ ਚੋਂ ਭਗਤ ਫਿਰ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਕਰਦੇ ਆ ਤੇ ਪਿਆਰਿਓ ਮੈਂ ਇਹਦੇ ਅਰਥ ਇਉਂ ਨਹੀਂ ਕਰਨ ਲੱਗਾ ਹੱਥ ਵੱਢਣ ਵਾਲੇ, ਕਿਉਂਕਿ ਹੱਥ ਦਾ ਵਿੱਚ ਜ਼ਿਕਰ ਹੀ ਕੋਈ ਨਹੀਂ। ਸ਼ਬਦ ਜ਼ਿਕਰ ਹੈ ਕਰਮ ਦਾ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ ਹੈ, ਸਿੰਘ ਸਰਨ ਕਤ ਜਾਈਆ ਜੋ ਜੰਬੁਕ ਗ੍ਰਸ ਹੈ। ਰਹਾਉ ਦੀਆਂ ਤੁਕਾਂ ਇਹ ਨੇ ਨਾ ਜੀ ਉੱਤੇ। ਹੁਣ ਸਤਿਗੁਰੂ ਜੀ ਬਾਣੀ ਚ ਕੀ ਕਹਿੰਦੇ ਆ, ਮੈਂ ਜਿਹੜੇ ਜਿਸ ਢੰਗ ਨਾਲ ਮੈਂ ਅਰਥ ਕਰਨੇ, ਜਿਹੜੀਆਂ ਮੈਂ ਸਾਖੀਆਂ ਸੁਣਾਈਆਂ ਨੇ, ਇਹਦੇ ਅਨਰਥ ਨਾ ਕੋਈ ਕੱਟ ਕੇ ਕਰਦਾ ਕਲਿੱਪ। ਮੇਰੀ ਇੱਕ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਮ ਫਿਲਾਸਫੀ ਨੂੰ ਮੰਨਦੀ, ਤੁਹਾਨੂੰ ਸਭ ਨੂੰ ਪਤਾ ਸੰਗਤ ਜੀ, ਭਾਵਾਂ ਕਈ ਸੱਜਣ ਸਾਡੇ ਅੱਜ ਕੱਲ੍ਹ ਕਰਮਾਂ ਬਾਰੇ ਗੱਲ ਘੱਟ ਹੀ ਕਰਦੇ ਆ, ਨਹੀਂ ਜੀ ਇਹ ਤਾਂ ਪੁਰਾਣੀਆਂ ਗੱਲਾਂ ਨੇ, ਪੂਰਵ ਜਨਮ ਨੂੰ ਪੂਰਵਲੇ ਕਰਮ ਨੂੰ ਉਹ ਖਿਆਲਾਂ ਨਾਲ ਜੁੜੀ ਜਾਂਦੇ ਆ। ਨਹੀਂ ਪਿਆਰਿਓ ਯਾਦ ਰੱਖਿਓ, ਕਰਮ ਫਿਲਾ ਕਰਮ ਮੰਨਿਆ ਗੁਰੂ ਗ੍ਰੰਥ ਸਾਹਿਬ ਨੇ, ਆਪ ਜੀ ਰੋਜ਼ ਪੜ੍ਹਦੇ ਹੋ ਕਰਮੀ ਆਪੋ ਆਪਣੀ, ਇਹ ਕਰਮ ਨਹੀਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸੰਗਤ ਜੀ ਇੱਕ ਪਾਠ ਜੀ ਰੋਜ਼ ਕਰਨੇ ਆ, ਪੁੰਨੀ ਪਾਪੀ ਆਖਣ ਨਾ ਇਹ ਅਖਾਣ ਨਹੀਂ, ਪੁੰਨ ਵੀ ਹੈ ਤੇ ਪਾਪ ਵੀ ਹੈ, ਪੁੰਨੀ ਪਾਪੀ ਆਖਣ ਨਾ ਏ ਕਰ ਕਰ ਕਰਨਾ, ਜੋ ਕਰ ਰਹੇ ਹਾਂ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਇੱਕ ਹੋਰ ਬੇਨਤੀ ਸੁਣੋ, ਕਰਮ ਹੈ ਜੀ, ਸਵਾਲ ਉੱਠਦਾ ਕਰਮ ਕਿੰਨੇ ਤਰ੍ਹਾਂ ਦੇ। ਪੁਰਾਣੇ ਸ਼ਾਸਤਰ ਕਰ ਤਿੰਨ ਤਰ੍ਹਾਂ ਦੇ ਕਰਮ ਮੰਨਦੇ ਆ ਜੀ। ਸਾਡੇ ਅਕਸਰ ਜੀ ਬੋਲਿਆਂ ਵੱਲ ਜਿਹੜੇ ਗਿਆਨੀ ਪੁਰਸ਼ ਜਦੋਂ ਕਈ ਬੋਲਦੇ ਨਾ, ਕਹਿੰਦੇ ਨੇ ਇਸ ਬੰਦੇ ਦਾ ਪਰਾਲਬਧ ਕੰਮ ਕਰ ਗਏ। ਸੁਣਨੇ ਆ ਪਰਾਲਬਧ ਕੀ ਹੁੰਦਾ, ਤਿੰਨ ਕਰਮ ਨੇ ਜੀ। ਸਭ ਤੋਂ ਪਹਿਲਾ ਕਰਮ ਹੈ ਸੰਚਿਤ ਕਰਮ, ਸੰਚਿਤ ਕਰਮ ਜਿਹੜਾ ਹੈ ਵਾਹਿਗੁਰੂ ਕਿਰਿਆਮਾਨ ਕਰਮ, ਦੂਜਾ ਕਰਮ ਹੈ ਸੰਚਿਤ ਤੇ ਤੀਸਰਾ ਹੈ ਪਰਾਲਬਧ। ਇਹਦੇ ਸੌਖੇ ਜਿਹੇ ਅਰਥ ਮੈਂ ਅਕਸਰ ਕਰਨਾ ਹੁੰਦਾ, ਕਿਰਿਆਮਾਨ ਕਰਮ ਦਾ ਅਰਥ ਹੈ ਜਿਹੜਾ ਅਸੀਂ ਪ੍ਰੈਜੈਂਟ ਵਿੱਚ ਕਰਨੇ ਪਏ ਹਾਂ। ਇਹਨੂੰ ਸੁਣਿਓ ਜੀ ਬੇਨਤੀ, ਮੈਂ ਕਥਾ ਕਰ ਰਿਹਾ ਆਪ ਜੀ ਸੁਣਦੇ ਪਏ ਹੋ, ਇਹ ਹੁਣ ਕੀ ਹੈ, ਕਿਰਿਆਮਾਨ ਕਰਮ ਹੈ ਨਾ। ਜਾਂ ਭਾਈ ਸਾਹਿਬ ਕੀਰਤਨ ਕੀਤਾ ਉਦੋਂ ਕਿਰਿਆਮਾਨ ਸੀ, ਤੇ ਜਿਹੜਾ ਭਾਈ ਸਾਹਿਬ ਦਾ ਕੀਰਤਨ ਤੁਸੀਂ ਸ਼ਬਦ ਦਾ ਸੁਣਿਆ ਹੁਣ ਉਹ ਕਿਰਿਆਮਾਨ ਨਹੀਂ, ਉਹ ਸੰਚਿਤ ਹੋ ਗਿਆ, ਸੰਚ ਬੀਤ ਗਿਆ ਨਾ, ਸੰਚਿਤ ਦਰ ਤੇ ਇਕੱਠਾ ਹੋ ਗਿਆ। ਕਿ ਕਿਰਿਆਮਾਨ ਕਰਮ ਹੀ ਸੰਚਿਤ ਬਣਦਾ, ਜਿਹੜਾ ਮੈਂ ਹੁਣ ਕਰ ਰਿਹਾ, ਜਿਹੜੇ ਮੈਂ ਹੁਣ ਤੋਂ ਦੋ ਲਫ਼ਜ਼ ਪਹਿਲਾਂ ਬੋਲੇ ਨੇ ਉਹ ਕਿਰਿਆਮਾਨ ਨਹੀਂ ਰਹੇ, ਉਹ ਸੰਚਿਤ ਹੋ ਗਏ ਆ, ਚਲੇ ਗਏ। ਕਿਰਿਆਮਾਨ ਕਰਮ ਹੀ ਸੰਚਿਤ ਕਰਮ ਬਣਦਾ, ਤੇ ਸੰਚਿਤ ਕਰਮ ਹੀ ਰੱਬ ਮਿਹਰ ਕਰੇ ਬੰਦੇ ਦੀ ਪਰਾਲਬਧ ਬਣ ਜਾਂਦੇ ਆ। ਤੇ ਅਸੀਂ ਇੱਕ ਸ਼ਬਦ ਵਰਤਨੇ ਆ ਕਿ ਬੰਦਾ ਤੇ ਮਰ ਚੱਲਾ ਸੀ ਪਰ ਚੰਗਾ ਕਰਮ ਕੋਈ ਅੱਗੇ ਆ ਗਿਆ, ਇਹ ਕਿਉਂ ਕਹਿੰਦੇ ਆ, ਕਹਿੰਦੇ ਆ ਨਾ ਜੀ, ਇਹ ਬੰਦਾ ਤੇ ਇਹੋ ਜਿਹਾ ਸੀ ਪਰ ਇਹਦੇ ਕਰਮ ਕਿਤੇ ਚੰਗੇ ਕੀਤੇ ਬਚ ਗਿਆ। ਜਦੋਂ ਕੋਈ ਬੰਦਾ ਡਿੱਗਦਾ ਹੈ ਆਪਾਂ ਕਹਿੰਦੇ ਹਾਂ ਬੰਦਾ ਤਾਂ ਚੰਗਾ ਸੀ, ਪਤਾ ਨਹੀਂ ਕੋਈ ਮਾੜਾ ਕਰਮ ਅੱਗੇ ਆ ਗਿਆ। ਇਹ ਕੀ ਫਿਲੋਸਫੀ ਹੈ, ਮਾੜਾ ਕਰਮ ਅੱਗੇ ਆ ਗਿਆ, ਉਹਨੇ ਉਦੋਂ ਨਹੀਂ ਕਰਮ ਮਾੜਾ ਕੀਤਾ, ਇਹ ਕਿੱਥੋਂ ਅੱਗੇ ਆ ਗਿਆ ਮਾੜਾ ਕਰਮ। ਮੇਰੀ ਫਿਰ ਬੇਨਤੀ, ਪਹਿਲਾ ਕਰਮ ਹੈ ਕਿਰਿਆਮਾਨ ਕਰਮ, ਕਿਰਿਆਮਾਨ ਕਰਮ ਹੀ ਸੰਚਿਤ ਕਰਮ ਬਣਦਾ ਹੈ, ਸੰਚਿਤ ਕਰਮ ਹੀ ਪਰਾਲਬਧ ਬਣਦਾ ਹੈ। ਇਹ ਹੈ ਇੱਕ ਪ੍ਰੈਜੈਂਟ ਵਿੱਚ ਹੀ ਘੁੰਮੀ ਜਾਂਦਾ ਜੀ,
ਇਹਨੂੰ ਮੈਂ ਸੌਖੇ ਅਰਥਾਂ 'ਚ ਲੈਂਦਾ ਹੁੰਦਾ ਕਿ ਜਦੋਂ ਆਪ ਜੀ ਜੌਬ ਕਰ ਰਹੇ ਹੋ, ਕੰਮ ਕਰ ਰਹੇ ਹੋ, ਤੇ ਉਹ ਕਿਰਿਆਵਾਂ ਨੇ, ਜਿਹੜੀ ਦਿਹਾੜੀ ਪੈਸੇ ਬਣੇ ਉਹ ਚੈੱਕ ਮਿਲ ਗਿਆ, ਉਹ ਚੈੱਕ ਜਿਹੜਾ ਕਿਰਿਆਮਾਨ ਕਰਮ ਸੀ ਬੈਂਕ ਵੀ ਜਮ੍ਹਾਂ ਕੀਤਾ, ਉਹ ਸੰਚਿਤ ਹੋ ਗਿਆ, ਇਕੱਠਾ ਹੋ ਗਿਆ ਨਾ ਜੀ। ਹੁਣ ਬੈਂਕ 'ਚੋਂ ਪਿਆ ਹੈ, ਕਿਸੇ ਨੂੰ ਕੀ ਪਤਾ ਜੀ। ਮੰਨ ਲਓ ਅੱਜ ਤੋਂ 10 ਸਾਲ ਪਹਿਲਾਂ ਤੁਸੀਂ ਮਿਹਨਤ ਕੀਤੀ, ਕਰਮ ਕੀਤੇ, ਯਾਦ ਰੱਖਿਓ ਉਹ ਪਏ ਹੋਏ ਪੈਸੇ ਅੱਜ ਲੋੜ ਪੈ ਗਈ, ਜਿਹੜੇ ਕਿਰਿਆਮਾਨ ਸੰਚਿਤ ਹੋਏ ਪੈਸੇ ਸਨ ਤੁਹਾਨੂੰ ਲੋੜ ਪਈ, ਉਸੇ ਵੇਲੇ ਚੈੱਕ ਕੱਟ ਕੇ ਲਿਆ ਪਕੜ। ਇਹਦਾ ਮਤਲਬ ਜਿਹੜੇ ਇਕੱਠੇ ਕੀਤੇ ਸਨ ਅੱਜ ਪਰਾਲਬਧ ਬਣ ਗਏ, ਪਹਿਲੇ ਸਨ ਜੀ ਪਏ ਹੋਏ। ਮੈਂ ਫਿਰ ਬੇਨਤੀ ਕਰਾਂਗਾ, ਇਵੇਂ ਨਾ ਆਪਾਂ ਕਹੀਏ ਜੀ ਕਰਮ ਨਹੀਂ ਹੁੰਦੇ। ਹਾਂ, ਅੱਜ ਭਗਤ ਜੀ ਨੇ ਜਿਹੜੀ ਗੱਲ ਕੀਤੀ ਬੜਾ ਵੱਡਾ ਧਰਵਾਸ ਦੇਗੀ ਮੈਨੂੰ ਤੁਹਾਨੂੰ, ਜ਼ਿੰਦਗੀ 'ਚ ਕਰਮ ਮਾੜੇ ਹੋ ਗਏ। ਆਪਾਂ ਆਸਾ ਕੀ ਵਾਰ 'ਚ ਇੱਕ ਬਚਨ ਪੜ੍ਹਨੇ ਹਾਂ ਜਿਹੜੇ ਕਹਿੰਦੇ ਕਰਮ ਕੋਈ ਨਹੀਂ। ਇੱਕ ਪੌੜੀ ਹੈ ਮਹਾਰਾਜ ਦੀ ਕਿ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ। ਇਹਦਾ ਅਰਥ ਹੈ ਕਿ ਜੀਵ ਵਾਸ਼ਨਾਵਾਂ ਦੇ ਭੋਗ ਭੋਗਦਾ ਹੋਇਆ, ਭਸਮੜ ਦਾ ਅਰਥ ਹੈ ਸਰੀਰ ਤਾਂ ਹੋ ਗਿਆ ਸਵਾਹ, ਭੌਰ ਦਾ ਲਫ਼ਜ਼ੀ ਅਰਥ ਹੈ ਅੰਦਰ ਵਾਲੀ ਆਤਮਾ। ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ, ਸਦਾਇਆ ਦਾ ਅਰਥ ਜਾਣਾ, ਅੰਦਰ ਵਾਲੀ ਆਤਮਾ ਜਾਣ ਲੱਗੀ। ਅੱਗੇ ਹੈ ਵੱਡਾ ਹੋਵਾ ਦੁਨੀਦਾਰ, ਠੀਕ ਹੈ ਸਾਡੇ ਗੁਰਮੁਖਾਂ ਵੱਡਾ ਹੋਵਾ ਦਾ ਅਰਥ ਕੀਤਾ ਕਿ ਜਿਹੜਾ ਦੁਨੀਆ ਦੇ ਤੌਰ 'ਤੇ ਵੱਡਾ, ਪਰ ਵੱਡਾ ਦਾ ਲਫ਼ਜ਼ੀ ਅਰਥ ਹੈ ਕਿ ਪੂਰਾ ਹੋ ਗਿਆ, ਮੌਤ ਹੋ ਗਈ। ਜਿਵੇਂ ਆਪਾਂ ਕਹਿੰਦੇ ਹਾਂ ਦੀਵੇ ਬਲਦੇ ਨੂੰ ਵੱਡਾ ਕਰ ਦਿਓ, ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਇੱਥੇ ਇੱਕ ਸਵਾਲ ਉੱਠਦਾ, ਜਿਹੜਾ ਭਸਮੜੀ ਹੋ ਗਿਆ ਉਹਦੇ ਕਿਹੜੇ ਗਲ 'ਚ ਸੰਗਲ ਪਾਇਆ ਗਿਆ? ਇੱਕ ਤਾਂ ਕਹਿ ਰਹੇ ਨੇ ਭਸਮੜ ਭੌਰ ਚਦਾਇਆ, ਸੂਝਵਾਨ ਕਹਿੰਦੇ ਨੇ ਜਿਹੜਾ ਸੂਖਸ਼ਮ ਸਰੀਰ ਮੰਨਿਆ ਜਾਂਦਾ, ਤਿੰਨ ਸਰੀਰ ਮੰਨਦੇ ਆ, ਸਤੂਲ ਹੈ, ਸੂਖਸ਼ਮ ਹੈ, ਤੀਜਾ ਕਾਰਨ ਹੈ। ਉਹ ਕਹਿੰਦੇ ਉਹਦੇ ਸੂਖਸ਼ਮ ਸਰੀਰ ਵਿੱਚ ਜਿਵੇਂ ਐਸ ਤਨ ਨੂੰ ਗਲਾਵਾਂ ਪਾਇਆ ਜਾਂਦਾ, ਉਹਦੇ ਕੀਤੇ ਹੋਏ ਕਰਮ ਹੀ ਬੰਦੇ ਦੇ ਸੰਗਲ ਬਣ ਕੇ ਤੁਰ ਪਏ। ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ 'ਚ ਇੱਕ ਤੁਕ ਆਉਂਦੀ ਹੈ ਕਿ ਜਿੰਨੇ ਬੰਦਾ ਔਗਣ ਕਰਦਾ ਉਹਨੇ ਜੰਜੀਰਾਂ ਬਣ ਜਾਂਦੀਆਂ ਨੇ, ਤੇ ਜਿੰਨੇ ਬੰਦਾ ਗੁਣ ਕਰਦਾ ਉਹ ਜੰਜੀਰਾਂ ਨੂੰ ਟੁੱਕਣ ਤੋੜਨ ਵਾਲਾ ਛੈਣਾ ਹਥੌੜੀ ਬਣ ਜਾਂਦਾ ਹੈ। ਇੱਕ ਹੈ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਗਲ ਸੰਗਲ ਘੱਤ ਚਲਾਇਆ। ਔਗਣ ਹੀ ਜੰਗਲ ਹੈ। ਮਹਾਰਾਜ ਕਹਿੰਦੇ ਨੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ, ਗੁਣ ਕੱਟਦਾ ਹੈ ਔਗਣ ਬੰਧਨ ਹੈ, ਗਲ ਸੰਗਲ ਘੱਤ ਚਲਾਇਆ। ਹੁਣ ਅਗਲੀ ਬੇਨਤੀ ਸੁਣੋ, ਸਤਿਗੁਰੂ ਕਹਿ ਰਿਹਾ ਇਹ ਆਪਾਂ ਇਹ ਨਾ ਕੁਝ ਗਿਆਨੀ ਜੀ ਨੇ ਇਸ ਤਰ੍ਹਾਂ ਕੀਤਾ ਨਹੀਂ, ਗੁਰੂ ਸਾਹਿਬ ਦਾ ਇੱਕ ਇੱਕ ਬੋਲ ਸਤ ਹੈ। ਵੱਡਾ ਹੋਵਾ ਦੁਨੀਦਾਰ, ਜਦੋਂ ਮੌਤ ਹੋਈ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ। ਇੱਥੇ ਜੋ ਬੰਦੇ ਨੇ ਕਰਮ ਕਰਤੂਤ ਕੀਤੀ ਉਹਨੂੰ ਵਾਚਿਆ ਗਿਆ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬੇਇਨਸਾਫ਼ੀ ਨਹੀਂ, ਬੈ ਲੇਖਾਂ ਕਰ ਸਮਝਾਇਆ, ਉਹਨੂੰ ਸਮਝਾ ਦਿੱਤਾ ਵੀ ਤੂੰ ਆਹ ਕੁਝ ਕੀਤਾ ਹੈ, ਤੂੰ ਸਰੀਰ ਧਾਰਨ ਕਰਕੇ ਕਰਮ ਕੀਤੇ ਆ, ਬੈ ਲੇਖਾਂ ਕਰ ਸਮਝਾਇਆ। ਹੁਣ ਅਗਲੀ ਤੁਕਾਂ ਨੇ ਥਾਂ ਨਾ ਹੋਵੀ ਪਾਉਂਦੀ, ਹੁਣ ਮਾਰ ਪੈਂਦਿਆਂ ਨੂੰ ਥਾਂ ਕੋਈ ਨਹੀਂ ਲੱਭਦੀ, ਥਾਂ ਨਾ ਹੋਵੀ ਪਾਉਂਦੀ ਹੁਣ ਸੁਣਿਆ ਕਿਆ ਰਵਾਇਆ। ਤੇ ਗੁਰੂ ਜੀ ਕਹਿੰਦੇ ਮਨ ਅੰਧਾ ਜਨਮ ਗਵਾਇਆ, ਸਿਰਫ ਉਹੀ ਸ਼ਬਦ ਲੱਗਾ ਰਹਿੰਦੇ ਹੋ ਜਿਹੜਾ ਭਗਤ ਸਦਨਾ ਜੀ ਦਾ ਪਲੀਜ਼, ਕਿਉਂਕਿ ਪ੍ਰਮਾਣ ਅਸੀਂ ਕਿਤੋਂ ਕਿਤੋਂ ਦਿੰਦੇ ਹਾਂ, ਅੱਧੀ ਤੁਕ ਵੀ ਦੇ ਸਕਣਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਕਰਮ ਦਾ ਜ਼ਿਕਰ ਕੀਤਾ। ਥੋੜ੍ਹੇ ਜਿਹੇ ਇੱਕ ਦੋ ਬੇਨਤੀ ਹੋਰ ਸੁਣਿਓ, ਇਸਲਾਮ ਵਿੱਚ ਅਮਲਾਂ ਦਾ ਜ਼ਿਕਰ ਬੜਾ ਹੈ। ਅਸੀਂ ਬਾਬਾ ਫਰੀਦ ਸਾਹਿਬ ਨੂੰ ਜਦੋਂ ਉੱਥੇ ਵਿਚਾਰਾਂਗੇ ਨਾ ਜੀ, ਅਸੀਂ ਬੜੇ ਸ਼ਬਦ ਪੜ੍ਹਾਂਗੇ ਹੁੰਦੇ। ਇੱਕ ਆਉਂਦਾ ਹੈ ਫਰੀਦਾ, ਦੇਹ ਕਪਾਹੇ ਜੇਥੀਆ ਜੇ ਸਿਰਥੀਆ ਤਿਲਾਂ, ਕੰਮ ਆਦਾ ਅਰ ਕਾਗਦੇ ਕੁੰਨੇ ਕੋਇਲਿਆਂ, ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿੰਨਾਂ। ਹੁਣ ਇਹ ਕਰਮ ਮੰਨੇ ਨੀ, ਅਮਲ ਮੰਨੇ ਆ, ਪਰ ਇੱਕ ਮੇਰੀ ਬੇਨਤੀ ਹੈ ਕਰਮ ਹੈ। ਅੱਜ ਭਗਤ ਜੀ ਜਿਹੜਾ ਸਾਨੂੰ ਧਰਵਾਸਾਂ ਪਾ ਦਿੰਦੇ ਆ ਨਾ, ਉਹ ਇਹ ਕਹਿੰਦੇ ਆ ਵਾਹਿਗੁਰੂ ਜੀ ਮੈਂ ਕਰਮ ਮਾੜੇ ਕੀਤੇ, ਵਾਸ਼ਨਾ ਹੈ, ਵਾਸ਼ਨਾ ਖਹਿੜਾ ਨਹੀਂ ਛੱਡਦੀ ਬਈ, ਸੱਚੀ ਮੁੱਚੀ ਮੈਨੂੰ ਰੋਜ਼ ਪੰਡਿਤ ਇਹ ਗੱਲ ਕਹਿ ਰਿਹਾ ਕਰਮਾਂ ਦੀ ਸਜ਼ਾ ਤੂੰ ਕਸਾਈ ਤੂੰ ਕਸਾਈ। ਕਹਿੰਦੇ ਜਦੋਂ ਮੈਂ ਸਭ ਕੁਝ ਛੱਡ ਕੇ ਤੇਰੀ ਸ਼ਰਨ ਵਿੱਚ ਆ ਗਿਆ, ਜੇ ਤੇਰਾ ਨਾਮ ਜਪ ਕੇ ਵੀ ਕਰਮਾਂ ਦੀ ਸਜ਼ਾ ਮਿਲਣੀ ਹੈ ਤੇ ਦਾਤਿਆ, ਫਿਰ ਤੇਰੀ ਸ਼ਰਨ ਦਾ ਲਾਭ ਕੀ ਹੈ? ਫਿਰ ਸੁਣਿਓ, ਮੈਂ ਭਾਈ ਸਾਹਿਬ ਨਾਲ ਕੱਲ੍ਹ ਗੱਲ ਕਰ ਰਿਹਾ ਸੀ, ਕਰਮ ਵੱਡਾ ਕਿ ਕਿਰਪਾ ਵੱਡੀ ਹੈ?
ਹਾਂਜੀ ਕਿਰਪਾ ਕਰਮ ਬਹੁਤ ਕੁਝ ਕਰਦਾ ਪਰ ਯਾਦ ਰੱਖਿਓ ਜਦੋਂ ਕਿਰਪਾ ਵਰਤਦੀ ਹੈ ਉਦੋਂ ਕਿਰਪਾ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਵੀ ਸਾੜ ਕੇ ਰਾਖ ਕਰ ਦਿੰਦੀ ਹੈ। ਨਾਮ ਵੱਡਾ ਹੈ ਕਿ ਕਰਮ ਵੱਡਾ ਹੈ? ਚਲੋ ਨਾਮ ਜਪਣਾ ਵੀ ਤੇ ਕਰਮ ਹੈ। ਗੁਰੂ ਸਾਹਿਬ ਦਾ ਇੱਕ ਵਚਨ, ਘੋਰ ਦੁਖਿੰਗ ਅਨਕ ਹੱਤਿੰਗ ਜਨਮ ਦਰਿਦਰੰਗ ਮਾਂ ਬਖਿਆਦੰਗ। ਕਿੰਨੇ ਵਚਨ ਕਹਿ, ਘੋਰ ਦੁਖਿੰਗ, ਘੋਰਾਂ ਦੁੱਖਾਂ ਚ ਘਰਿਆ ਹੋਇਆ ਹੈ, ਜਨਮਾਂ ਦਾ ਦਰਿਦਰੀ ਹੈ। ਕਈ ਬੰਦੇ ਨੇ ਕਤਲ ਕੀਤੇ ਆ, ਟਰਬਲ ਮੇਕਰ ਜਿੱਥੇ ਜਾਂਦਾ ਹੈ ਉੱਥੇ ਪਵਾੜੇ ਪਾ ਦਿੰਦਾ। ਜੇ ਏਡਾ ਪਾਪੀ ਬੰਦਾ ਰੱਬ ਦੇ ਨਾਮ ਵਾਲੇ ਪਾਸੇ ਜੁੜ ਪਏ, ਗੁਰੂ ਅਰਜਨ ਦੇਵ ਕਹਿੰਦੇ ਇਸ ਤਰ੍ਹਾਂ ਕਰਮ ਸੜ ਕੇ ਰਾਖ ਹੋ ਜਾਣਗੇ ਜਿਵੇਂ ਅੱਗ ਦੀ ਤੀਲੀ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਫਿਰ ਅਰਸ਼ਨ, ਪਰ ਇੱਥੇ ਇੱਕ ਗੱਲ ਨੋਟ ਰੱਖਿਓ, ਅੱਗੇ ਮੈਂ ਕਰਾਂਗਾ। ਇਹਦਾ ਮਤਲਬ ਇਹ ਨਹੀਂ ਕਿ ਇਸ ਨਾਂ ਦੇ ਥੱਲੇ ਬੰਦਾ ਰੋਜ਼ ਮਾੜੇ ਕਰਮ ਕਰੀ ਜਾਏ। ਬਖਸ਼ਿੰਦ ਤਾਂ ਹੈ ਉਹ। ਹਜ਼ੂਰ ਨੇ ਫਰਮਾਇਆ, ਘੋਰ ਦੁਖਿੰਗ ਅਨਕ ਹੱਤਿੰਗ ਜਨਮ ਦਰਿਦਰੰਗ ਮਾਂ ਬਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਸਹਿਸਕ੍ਰਿਤੀ। ਜਿਵੇਂ ਅੱਗ ਲੱਕੜ ਨੂੰ ਸਾੜ ਕੇ ਰਾਹ ਕਰ ਦਿੰਦੀ ਗੁਰਮੁਖੋ, ਸੱਚ ਏਵੇ ਪਰਮਾਤਮਾ ਦਾ ਨਾਮ ਉਹਦੀ ਕਿਰਪਾ ਕਰਮਾਂ ਨੂੰ ਸਾੜ ਕੇ ਰਾਹ ਕਰ ਦਿੰਦੀ ਹੈ। ਇਸ ਤੋਂ ਅਗਲੀ ਬੇਨਤੀ, ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ ਸਾਡੇ 'ਤੇ, ਜਿਹੜਾ ਕਿਰਪਾ ਵਰਤਦੀ ਹੈ। ਆਪਾਂ ਬਾਰਾਂਵਾਂ ਪੜ੍ਹਦੇ ਹਾਂ ਜੀ, ਬਾਰਾਂਵਾਂ ਮਾਝ ਰਾਗ ਵਾਲਾ, ਵਿਛੋੜੇ ਤੋਂ ਸ਼ੁਰੂ ਹੁੰਦਾ ਅਤੇ ਮਿਲਾਪ 'ਤੇ ਖਤਮ ਹੁੰਦਾ, ਕਿਉਂਕਿ ਬਾਰਾਂਵਾਂ ਇਹ ਕਵਿਤਾ ਦੀ ਇੱਕ ਵਣਗੀ ਹੈ ਜੀ, ਜਿਵੇਂ ਦੋਹਰਾ ਹੈ ਜਾਂ ਸੀ ਹਰਫੀ ਪੜ੍ਹਦੇ ਸਨ। ਹੁਣ ਬਾਰਾਂਵਾਂ ਦਾ ਜਿਹੜਾ ਪਹਿਲਾ ਪਦਾ ਹੈ ਉਹ ਆਈ ਬੇਨਤੀ ਹੈ, ਕਿਰਤ ਕਰਮ ਕੇ ਵਿਛੜੇ। ਅਸੀਂ ਕਰਮਾਂ ਕਰਕੇ ਵਿਛੜ ਗਏ ਹਾਂ, ਕਰਮਾਂ ਨਾਲ ਮਿਲ ਨਹੀਂ ਸਕਣਾ, ਕਿਰਪਾ ਕਰੋ, ਕਿਉਂਕਿ ਕਿਰਪਾ ਹੀ ਕਰਮਾਂ ਦੀ ਦੂਰੀ ਮਿਟਾ ਕੇ ਤੇਰੇ ਨਾਲ ਮਿਲਾ ਸਕਦੀ ਹੈ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ, ਤੁਸੀਂ ਕਿਰਪਾ ਕਰਕੇ ਮਿਲਾ ਦਿਓ। ਮੇਰੀ ਅਰਜ਼ ਹੈ ਕਿ ਗੁਰ ਭਗਤ ਜੀ ਇੱਥੇ ਜਿਹੜੀ ਬੇਨਤੀ ਕਰ ਰਹੇ ਨੂੰ ਸੁਣਿਓ, ਉਹ ਕਹਿੰਦੇ ਮੈਂ ਕਾਮੀ ਵੀ ਹਾਂ। ਇਹ ਵੈਸੇ ਉਹ ਤਾਂ ਨਹੀਂ ਜੀ, ਉਹ ਤਾਂ ਏਡੀ ਬਖਸ਼ਿਸ਼ ਸਤਿਗੁਰਾਂ ਨੇ ਬਾਣੀ ਸਨਮਾਨ ਦਿੱਤਾ, ਪਰ ਸਾਨੂੰ ਸਮਝਾਉਣ ਵਾਸਤੇ ਉਹ ਕਹਿੰਦੇ ਤਵ ਗੁਣ ਕਹਾ ਜਗਤ ਗੁਰਾ। ਤਵ ਦਾ ਅਰਥ ਤੇਰੇ, ਗੁਣ ਦਾ ਅਰਥ ਕਰੀਏ ਪਰਉਪਕਾਰ, ਵਡਿਆਈ ਕਹਿ ਲਓ। ਤੇਰੀ ਵਡਿਆਈ ਫਿਰ ਕੀ, ਕਹਾਣੀ ਪਾਠ ਕਹਾ ਹੈ, ਕੀ ਹੋਇਆ, ਕਿੱਥੇ ਹੈ? ਤਵ ਗੁਣ ਕਹਾ ਜਗਤ ਗੁਰਾ, ਜਗਤ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਤੇਰੀ ਵਡਿਆਈ ਫਿਰ ਕੀ ਹੋਈ। ਸਵਾਦ ਆ ਗਿਆ ਭਗਤੀ ਕਰਨ ਵਾਲੇ ਦਾ। ਜਦੋਂ ਲੋਕ ਬਹੁਤ ਤੰਗ ਕਰਦੇ ਨੇ, ਤੂੰ ਪਾਪੀ ਤੂੰ ਪਾਪੀ ਤੂੰ ਪਾਪੀ, ਉਦੋਂ ਸਮਾਜ ਦੀਆਂ ਗੱਲਾਂ ਸੁਣ ਕੇ, ਫਿਰ ਸੱਚੀ ਦੱਸਾਂ ਜਿਹਨੇ ਪਾਪ ਕੀਤੇ ਹੁੰਦੇ ਨੇ ਫਿਰ ਰੱਬ ਦੇ ਚਰਨ ਪਕੜ ਕੇ ਆਪਣੀ ਫਰਿਆਦ ਕਰਦਾ। ਤਵ ਗੁਣ ਕਹਾ ਜਗਤ ਗੁਰਾ, ਜਾਓ ਕਰਮ ਨਾ ਨਸ ਹੈ, ਤੇਰੇ ਵਡਿਆਈ ਫਿਰ ਕਾਹਦੀ। ਜੇ ਮੇਰੇ ਕਰਮਾਂ ਨੇ ਮੈਨੂੰ ਤੰਗ ਕਰੀ ਜਾਣਾ ਫਿਰ ਮੈਨੂੰ ਦੱਸ ਤੇਰੀ ਸ਼ਰਨ ਕੀ ਹੈ, ਤੁਹਾਡੀ ਵਡਿਆਈ ਕੀ ਹੈ। ਮੈਂ ਰਹਾਉ ਦੀ ਤੁਕਲੀ ਰਹਾਉ ਦੀਆਂ ਤੁਕਾਂ ਨੇ। ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕੱਤ ਜਾਈਏ। ਸਿੰਘ ਦਾ ਅਰਥ ਸ਼ੇਰ, ਸ਼ਰਨ ਦਾ ਆਪਾਂ ਸਮਝਦੇ ਹਾਂ, ਕੱਤ ਕਾਫ ਕੀ ਫਾਇਦਾ, ਕਿਉਂ ਜਾਈਏ ਸ਼ੇਰ ਦੀ ਸ਼ਰਨ। ਸਿੰਘ ਸ਼ਰਨ ਕੱਤ ਜਾਈਏ, ਜਾਓ ਅੱਗੇ ਜੰਬੁਕ। ਜੰਬੁਕ ਦਾ ਲਫ਼ਜ਼ੀ ਅਰਥ ਹੁੰਦਾ ਜੀ ਗਿੱਦੜ। ਵਾਹ ਵਾਹ, ਕਹਿੰਦੇ ਸ਼ੇਰ ਤਾਕਤ ਵਾਲਾ ਹੈ, ਸ਼ੇਰ ਬਲਸ਼ਾਲੀ ਹੈ। ਜੇ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਵੀ ਗਿੱਦੜ ਦੀਆਂ ਭਬਕੀਆਂ ਨੇ ਡਰਾਈ ਜਾਣਾ, ਫਿਰ ਸ਼ੇਰਾ ਤੇਰਾ ਫਾਇਦਾ ਕਾਹਦਾ ਹੋਇਆ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਭਗਤ ਨਾ ਪਰਮਾਤਮਾ ਨਾਲ ਸਿੱਧੀਆਂ ਗੱਲਾਂ ਕਰਦਾ। ਅਸੀਂ ਭਗਤ ਨਾਮਦੇਵ ਜੀ ਦਾ ਸ਼ਬਦ ਪੜ੍ਹਦੇ ਹਾਂ ਨਾ, ਉਹਨਾਂ ਦਾ ਦੋਵਰੀ ਸ਼ਬਦ ਹੁੰਦਾ ਜੀ। ਵੈਸੇ ਇੱਕ ਤਾਂ ਹੁੰਦਾ ਇਹ ਪੰਡਿਆ ਮੋਕੋ, ਹਾਂ ਸਿੰਘ ਸ਼ਰਨ ਕੱਤ ਜਾਈਏ, ਮੰਦਰ 'ਚ ਗਏ ਅਤੇ ਤੁਸੀਂ, ਮੇਰਾ ਖਿਆਲ ਤੁਸੀਂ ਗਏ ਹੋਗੇ ਮਹਾਰਾਸ਼ਟਰ ਮੰਦਰ ਵੇਖਿਆ ਹੋਣਾ, ਅਤੇ ਯਾਦ ਰੱਖਿਓ ਅੱਜ ਵੀ ਮੰਦਰ ਜਿਹੜਾ ਉਹਦੇ ਵਿੱਚ ਨਾਮਦੇਵ ਜੀ ਉਸੇ ਤਰ੍ਹਾਂ ਬੈਠਿਆ ਜਿਵੇਂ ਪੁਜਾਰੀਆਂ ਨੇ ਪਹਿਲਾਂ ਬਿਠਾਇਆ ਸੀ। ਮੈਂ ਐਤਕੀ ਅਗਸਤ ਵਿੱਚ ਗਿਆ ਜੀ ਦਰਸ਼ਨ ਕਰਨ, ਹਜ਼ੂਰ ਸਾਹਿਬ ਜਾਣਾ ਸੀ ਕਥਾ ਕਰਨ, ਮੇਰੇ ਮਨ 'ਚ ਆਇਆ ਮੈਂ ਗਿਆ, ਭਗਤ ਜੀ ਜਿੱਥੇ ਬੈਠੇ ਨਾ ਉਸੇ ਤਰ੍ਹਾਂ ਜੀ, ਬਦਬੋ ਜੀ ਆਉਂਦੀ ਪਈ ਸੀ, ਥੋੜ੍ਹੀ ਜਿਹੀ ਇੱਕ ਮੂਰਤੀ ਜੀ ਰੱਖੀ
ਮੇਰੇ ਮਨ 'ਚ ਇੱਕੋ ਗੱਲ ਆਈ ਕਿ ਅਸਲੀਅਤ ਇਹ ਹੈ ਅੱਜ ਵੀ ਪੁਜਾਰੀ ਉਹਨੂੰ ਸ਼ੂਦਰ ਬਣਾ ਕੇ ਬੈਠਾ ਹੋਇਆ ਹੈ। ਕਿਉਂਕਿ ਮੈਂ ਤਰਕ ਨਹੀਂ ਕਰ ਰਿਹਾ, 12 ਸ਼ਿਵਲਿੰਗਮ ਨੇ ਪੂਰੇ ਇੰਡੀਆ 'ਚ, 11 ਜਿਹੜੇ ਮੰਦਰ ਨੇ ਸ਼ਿਵਲਿੰਗਮ ਵਾਲੇ, ਉਹਨਾਂ ਦਾ ਮੂੰਹ ਛੱਡਦੇ ਵਾਲੇ ਪਾਸੇ ਹੈ, ਇਸ ਮੰਦਰ ਦਾ ਮੂੰਹ ਲੈਂਦੇ ਵਾਲੇ ਪਾਸੇ ਹੈ। ਆਪ ਜੀ ਨੇ ਦਰਸ਼ਨ ਕੀਤੇ ਹੁਣ ਲੈਂਦੇ ਵਾਲੇ ਪਾਸੇ ਹੈ। ਉੱਥੇ ਬਣਾਉਣ ਲੱਗੇ ਸਨ ਜੀ, ਅਸਥਾਨ ਬਣਾਉਣ ਲੱਗੇ ਸਨ ਵੀ ਭਗਤ ਜੀ ਦੇ ਚਰਨ ਪਏ। ਉਹਨਾਂ ਨੇ ਕਿਹਾ ਨਹੀਂ ਨਹੀਂ, ਕਿਉਂਕਿ ਸੰਗਤ ਦਾ ਫਿਰ ਭਗਤ ਨਾਮਦੇਵ ਨੂੰ ਮੱਥਾ ਟੇਕ ਜੇ, ਸਾਨੂੰ ਕਿਹਨੇ ਪੁੱਛਣਾ ਹੈ। ਉੱਥੇ ਰੋਕ ਦਿੱਤਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਹੁਣ ਇਹ ਸ਼ਬਦ ਕਹਿਣਾ, ਹਸਤ ਖੇਲ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹਿੰਡੀ ਜਾਤ ਮੇਰੀ ਜਾਦ ਮਰਾਇਆ, ਛੀਤੇ ਛੀਪੇ ਕੇ ਜਨਮ ਕਾਹੇ ਕੋਈ ਅੰਦਰ ਦੀ ਵੇਦਨਾ ਨਹੀਂ। ਇਸੇ ਤਰ੍ਹਾਂ ਇੱਕ ਸ਼ਬਦ ਹੈ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਵਾਹਿਗੁਰੂ ਇਕੱਲੀ ਕਵਿਤਾ ਨਹੀਂ, ਭਗਤ ਜੀ ਨੂੰ ਧੱਕੇ ਪੈ ਰਹੇ ਆ, ਅਪਮਾਨ ਜਗੀ ਸ਼ਬਦਾਵਲੀ ਵਰਤਦੇ ਪਏ ਆ, ਉਸ ਸੀਨੇ ਵਿੱਚੋਂ ਆਵਾਜ਼ ਨਿਕਲੀ, ਪਰਮਾਤਮਾ ਤੂੰ ਤਾਂ ਭਗਤ ਵਛਲ ਹੈ ਮੇਰੇ ਵਾਹਿਗੁਰੂ, ਤੂੰ ਮੈਨੂੰ ਭੁਲਾਈ ਨਾ। ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਆਲਾਵੰਤੀ ਇਹ ਭਰਮ ਜੋ ਹੈ ਮੁਝ ਉਪਰ ਸਭ ਕੋ ਪਿਲਾ। ਇਹ ਵੱਡੀ ਜਾਤ ਵਾਲੇ ਅਮੀਰ ਲੋਕ ਮੈਨੂੰ ਤੰਗ ਕਰ ਰਹੇ ਆ, ਮੇਰੇ ਤੇ ਗੁੱਸੇ 'ਚ ਨੇ। ਮੁਝ ਉਪਰ ਸਭ ਕੋਪਲਾ, ਸ਼ੂਦ ਸ਼ੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਉਹਦੇ ਵਿੱਚ ਇੱਕ ਤੋਕੇ ਜਿਹੜੀ ਇਹ ਸ਼ਬਦ ਦੇ ਅਰਥ ਕਰਨ ਵੀ ਸਹਾਇਕ ਹੋਏਗੀ। ਇੱਕ ਤਾਂ ਇਹ ਪੰਡੀਆ ਮੋਕੋ ਢੇਡ ਕਹਿਤ ਹੈ ਤੇਰੀ ਪੈਜ ਪਛਾਉਂਦੀ ਹੋਏ ਲਾ, ਵਾਹਿਗੁਰੂ ਇਹ ਸ਼ਬਦ ਕਹਿ ਦੇਣੇ। ਇਹ ਪੰਡਿਤ ਮੈਨੂੰ ਗਾਲਾਂ ਕੱਢ ਰਿਹਾ, ਇਹ ਲਫ਼ਜ਼ ਬੜਾ ਭੈੜਾ ਜੀ, ਢੇਡ ਕਹਿਤ ਹੈ, ਇਹ ਮੈਨੂੰ ਭੈੜੇ ਸ਼ਬਦ ਬੋਲ ਰਿਹਾ। ਕੋਈ ਨਹੀਂ, ਮੈਨੂੰ ਤਾਂ ਧੱਕਾ ਮਾਰਦਾ ਹੈਗਾ, ਚਲਾ ਜਾਵਾਂਗਾ, ਕਿਉਂਕਿ ਛਿੰਬੇ ਦੇ ਘਰ ਪੈਦਾ ਹੋਇਆ, ਪਰ ਮੈਂ ਨਾਮ ਤੇਰਾ ਜਪਣਾ ਵਾ, ਤੇਰੀ ਪੈਜ ਪਛਾਉਂਦੀ ਹੋਏ ਲਾ, ਦੇਖੀ ਤੇਰੀ ਬਖਸ਼ਿਸ਼ ਵਾਲਾ ਪਾਸਾ ਕਿਤੇ ਪਿੱਛੇ ਨਾ ਰਹਿ ਜਾਏ। ਮੈਨੂੰ ਕੋਈ ਨਹੀਂ, ਮੈਂ ਤਾਂ ਠੋਕਰਾਂ ਸਹੀ ਲਵਾਂਗਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਅਸਲ ਵਿੱਚ ਇਹਦੇ ਵਿੱਚ ਭਗਤ ਜੀ ਆਪਣੇ ਕੀਤੇ ਹੋਏ ਕਰਮਾਂ ਤੋਂ ਜਿਹੜੇ ਡਰਾ ਰਹੇ ਨੇ ਕਿ ਤੂੰ ਆਪ ਆ। ਮੈਂ ਫਿਰ ਬੇਨਤੀ ਕਰਾਂ, ਬੰਦਾ ਕਰਮ ਕਰਦਾ ਮਾੜੇ ਤੋਂ ਮਾੜੇ ਕਰਮ ਕਰਦਾ, ਪਰ ਜਦੋਂ ਵਾਹਿਗੁਰੂ ਜੀ ਦੀ ਸ਼ਰਨ ਵੀ ਚਲਾ ਜਾਏ, ਮੈਂ ਆਪ ਨੂੰ ਬੇਨਤੀ ਕੀਤੀ, ਕਿਰਪਾ ਵਿੱਚ ਇੰਨੀ ਵੱਡੀ ਤਾਕਤ ਕਰੋੜਾਂ ਜਨਮਾਂ ਦੇ ਕਰਮ ਵੀ ਸਾੜ ਦਿੰਦੀ ਹੈ। ਇੱਕ ਤੁਸੀਂ ਪਾਠ ਕਰਦੇ ਹੋ, ਕਾਮ ਕ੍ਰੋਧ ਮੋਹ ਵਸ ਕੀਆ, ਗੁਰੂ ਅਰਜਨ ਦੇਵ ਜੀ ਕਾਮ ਤੇ ਕ੍ਰੋਧ ਅਧੀਨ ਰਹਿ ਕੇ ਪਾਪ ਕੀਤੇ, ਕਾਮ ਕ੍ਰੋਧ ਵਸ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖ ਉਨ ਅੱਗ ਕੀਏ ਹੋਵਾ ਅਸੁਰ ਸੰਘਾਰ, ਪੋਥੀ ਗੀਤ ਕਬਿਤ ਕਿਚ ਕਦੇ ਨਾ ਕਰਨ ਧਰਿਆ, ਕਦੀ ਸੋਚਿਆ ਵੀ ਨਹੀਂ ਬੰਦਗੀ ਲਈ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰ ਧਰਿਆ। ਮੇਰੀ ਫਿਰ ਬੇਨਤੀ ਹੈ ਜੀ, ਵੇਖੋ ਜੇ ਮੰਨ ਲਓ ਜ਼ਿੰਦਗੀ 'ਚ ਅਸੀਂ ਰੋਜ਼ ਪਾਪ ਕਰਮ ਕਰ ਰਹੇ ਹਾਂ, ਕਰਮਾਂ ਦਾ ਅਰਥ ਫੁਰਨਾ ਵੀ ਹੈ ਨਾ ਜੀ, ਫੁਰਨੇ ਵੀ ਉਹ ਜਿਹੇ ਬਣਦੇ ਆ, ਪਰ ਉਹ ਬੜਾ ਬਖਸ਼ਿੰਦ ਹੈ, ਉਹ ਬੜੇ ਕਿਰਪਾਲੂ ਨੇ। ਇੱਕ ਮੈਂ ਉਦਾਹਰਨ ਆਪ ਜੀ ਨੂੰ ਹੋਰ ਦਿਆਂਗਾ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤੇ ਅਕਸਰ ਗੁਰਸਿੱਖ ਸਾਡੇ ਸੁਣਾਉਂਦੇ ਆ ਜੀ, ਉਹਦੇ ਵਿੱਚ ਉਹਨਾਂ ਦੋ ਦੋ ਬਚਨ ਕੀਤੇ ਆ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਕੀ ਰੂਹਾਨੀਅਤ ਵਿੱਚ ਤੁਸੀਂ ਕਹਿੰਦੇ ਹੋ ਸਾਰੇ ਅਸੀਂ ਪੜ੍ਹਦੇ ਹਾਂ ਜੀ, ਪਰਮਾਤਮਾ ਆਪਣੇ ਭਗਤਾਂ ਨੂੰ ਪਿਆਰ ਕਰਦਾ, ਹਾਂਜੀ, ਹਰ ਯੁੱਗ ਯੁੱਗ ਭਗਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ ਹਰ ਯੁੱਗ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਇਹਦੇ ਅਰਥ ਕਰਨ ਵਾਸਤੇ ਮੈਂ ਸਹਾਰਾ ਲਿਆ ਉਹਨਾਂ ਦਾ, ਉਹ ਕਹਿੰਦੇ ਕੋਈ ਵੀ ਬੋਲਦਾ ਹੈ ਇਹ ਸ਼ਬਦ ਕਹਿੰਦਾ ਪ੍ਰਭੂ ਭਗਤ ਵਛਲ ਹੈ, ਭਗਤੀ ਨੂੰ ਪਿਆਰ ਕਰਦਾ, ਇੰਨਾ ਪਿਆਰ ਕਰਦਾ। ਤੁਸੀਂ ਚੌਪਈ ਸਾਹਿਬ 'ਚ ਪੜ੍ਹਦੇ ਹੋ ਸੰਤਨ ਸੁੱਖ ਪਾਏ, ਇਹ ਸੁਖੀ ਅਸੀਂ ਪੜ੍ਹਦੇ ਹਾਂ ਜੀ, ਉਹ ਸੰਤ ਦੁੱਖ ਹੁੰਦਾ ਉਹਨੂੰ ਦੁੱਖ ਪਹੁੰਚਦਾ, ਸੁੱਖ ਮਿਲਦਾ ਉਹਨੂੰ ਸੁੱਖ ਮਿਲਦਾ, ਪਰ ਉਹ ਕਹਿੰਦੇ ਜੇ ਸਿਰਫ ਭਗਤੀ ਨੂੰ ਪਿਆਰ ਕਰਨੇ, ਇਹ ਪ੍ਰਮਾਣ ਦਿੰਦੇ ਹਾਂ ਭਗਤੀ ਨੂੰ ਪਿਆਰ ਕਰਦਾ, ਭਗਤੀ ਨੂੰ ਪਿਆਰ ਕਰਦਾ, ਗੁਰਬਾਣੀ ਕਹਿ ਰਹੀ ਹੈ, ਪਰ ਕਹਿੰਦੇ ਮੈਂ ਭਗਤਾਂ ਦੀ ਕਤਾਰ 'ਚ ਨਹੀਂ ਆ ਰਿਹਾ, ਮੈਂ ਪਾਪੀਆਂ ਦੀ ਕਤਾਰ ਵਿੱਚ ਹਾਂ। ਅਤੇ ਉੱਥੇ ਭਾਈ ਸਾਹਿਬ ਗੁਰਦਾਸ ਸਾਹਿਬ ਕਹਿੰਦੇ ਆ ਕਿ ਉਸ ਦੇ ਘਰੋਂ ਇੱਕ ਆਵਾਜ਼ ਆਈ, ਜੇ ਮੈਂ ਭਗਤ ਵਚਲ ਹਾਂ ਤੇ ਚੇਤੇ ਰੱਖੀ ਮੈਂ ਪਤਿਤ ਪਾਵਨ ਵੀ ਹਾਂ, ਜੇ ਭਗਤੀ ਨੂੰ ਪਿਆਰ ਕਰਨਾ ਤੇ ਪਾਪ ਕਰਨ ਵਾਲਿਆਂ ਦਾ ਵੀ ਪਵਿੱਤਰਤਾ ਕਰ ਦੇਣਾ। ਇੱਕ ਪਾਠ ਹੈ ਜੀ, ਭਗਤ ਵਚਲ ਸੁਣ ਹੋ ਤੂੰ ਨਿਰਾਸ ਹਿਰਦੈ,
ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾਸੈ, ਤੇਰੀ ਬਖਸ਼ਿਸ਼ ਹੋਵੇ। ਜਦੋਂ ਭਗਤ ਵਿੱਚ ਸੋਨਾ ਪ੍ਰਭੂ ਭਗਤੀ ਨੂੰ ਪਿਆਰ ਕਰਦਾ, ਸਿਮਰਨ ਨੂੰ ਪਿਆਰ ਕਰਦਾ, ਤੇ ਮਨ ਨਿਰਾਸ਼ ਚ ਚਲਾ ਜਾਂਦਾ, ਬਿਲਕੁਲ ਤੇ ਭਗਤੀ ਹੈ ਨੀ। ਪਰ ਅੱਗੋਂ ਆਵਾਜ਼ ਆਉਂਦੀ ਏ ਕਿ ਇਸ ਪੁਜਾਰੀ ਦੀ ਜਾਂ ਪ੍ਰਚਾਰਕ ਦੀ ਗੱਲ ਮਤ ਸੁਣੀ, ਤੂੰ ਇੱਕ ਕਦਮ ਅੱਗੇ ਪੱਟ ਕੇ ਹਾਂ। ਜੇ ਮੈਂ ਭਗਤੀ ਨੂੰ ਪਿਆਰ ਕਰਨਾ ਤੇ ਜਿਹੜਾ ਬੰਦਾ ਡਿੱਗ ਪਵੇ ਤੇ ਸ਼ਰਨ ਵਿੱਚ ਆ ਜਾ, ਮੈਂ ਡਿੱਗੇ ਹੋਏ ਨੂੰ ਵੀ ਸੀਨੇ ਨਾਲ ਲਾ ਲੈਣਾ। ਜਿਹੜਾ ਭਗਤ ਵਿੱਚ ਸ਼ਬਦ ਹੈ ਨਾ, ਇਹ ਬੱਚੇ ਨਾਲ ਸੰਬੰਧਿਤ ਹੈ, ਵਤ ਸੁਭਾਵ, ਬੱਚੇ ਵਾਲਾ ਪਿਆਰ। ਸੰਗਤ ਜੀ, ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣਾ, ਚਲੋ ਕਹਾਣੀ। ਜਦੋਂ ਬੰਦਾ ਕੀਤੇ ਹੋਏ ਗੁਨਾਹਾਂ ਦੀ ਖਿਮਾ ਮੰਗ ਲੈ ਨਾ, ਤੁਸੀਂ ਦੱਸੋ ਕਿਹੜਾ ਮਾਂ ਬਾਪ ਹੈ ਜੀ ਜਿਹੜਾ ਆਪਣੇ ਬੱਚੇ ਦੀਆਂ ਗਲਤੀਆਂ ਅੱਖੋਂ ਪਰੋਖੇ ਕਰਕੇ ਆਪਣੇ ਘਰ 'ਚ ਥਾਂ ਨਹੀਂ ਦਿੰਦਾ? ਕੋਈ ਕਠੋਰ ਹੀ ਹੋਵੇਗਾ। ਗੁਰੂ ਸਾਹਿਬ ਨੇ ਤਾਂ ਇਸ ਮਾਂ ਦੀ ਸਾਈਕੀ ਨੂੰ, ਮਾਂ ਦੀ ਮਮਤਾ ਨੂੰ ਪਰਮਾਤਮਾ ਨਾਲ ਜੋੜ ਕੇ ਕਿਹਾ, ਸੁੱਤ ਅਪਰਾਧ ਕਰਤੇ ਜੇਤੇ ਜਨਨੀ ਚੇਤਨ ਰਾਖਸ ਤੇਤੇ, ਰਾਮਈਆ ਹੋ ਬਾਰਕ ਤੇਰਾ ਕਾਏ ਨਾ ਖੰਡਸ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਰਤਾਇਆ। ਜੇ ਗੁੱਸੇ 'ਚ ਆ ਕੇ ਬੱਚਾ ਮਾਂ ਨੂੰ ਮਾਰਨ ਨੂੰ ਪਵੇ, ਕਈ ਵਾਰੀ ਦੇਖੋ ਨਿੱਕਾ ਜਿਹਾ ਨਿਆਣਾ ਨਾ ਜੀ, ਤੁਸੀਂ ਦੇਖਿਆ ਹੋਣਾ ਜਦੋਂ ਗੁੱਸੇ 'ਚ ਆਉਂਦਾ ਵਾਲ ਪਕੜਨ ਨੂੰ ਪੈ ਜਾਂਦਾ ਮਾਈ ਦੇ, ਚੁੰਨੀ ਖੋਣ ਲੱਗ ਪੈਂਦਾ। ਪਰ ਮਹਾਰਾਜ ਕਹਿੰਦੇ ਕਦੀ ਤੁਸੀਂ ਦੇਖੋ ਮਾਂ ਕਿੰਨੀ ਸਜ਼ਾ ਦਿੰਦੀ, ਉਹਨੂੰ ਕੋਈ ਦਿੰਦੀ? ਜੇ ਅਤਿ ਕਰੋਪ ਕਰੇ ਕਰਤਾਇਆ ਤਾਂ ਪੀ ਚੀਤ ਨਾ ਰਾਕਸ, ਮਾਂ ਚੇਤੇ 'ਚ ਨਹੀਂ ਰੱਖਦੀ। ਇੱਕ ਛੋਟੀ ਜਿਹੀ ਕਹਾਣੀ ਹੈ, ਕਿਸੇ ਬੱਚੇ ਨੇ ਬਹੁਤ ਗਲਤੀ ਕੀਤੀ, ਜਵਾਨੀ 'ਚ ਕੋਈ ਗਲਤੀ ਕਰ ਬੈਠਾ, ਉਹਨੂੰ ਜੇਲ੍ਹ ਹੋ ਗਈ, ਸਜ਼ਾ ਹੋ ਗਈ। ਜੇਲ੍ਹ 'ਚ ਉਹ ਬੰਦਾ ਬਦਲ ਗਿਆ, ਉਹਨੂੰ ਅਹਿਸਾਸ ਹੋ ਗਿਆ ਮੈਂ ਜ਼ਿੰਦਗੀ 'ਚ ਬੜੀ ਵੱਡੀ ਭੁੱਲ ਕੀਤੀ, ਗਲਤੀ ਕੀਤੀ, ਮੈਨੂੰ ਨਹੀਂ ਸੀ ਕਰਨਾ ਚਾਹੀਦਾ। ਕਹਿੰਦੇ ਇਹ ਵੀ ਪਤਾ ਸੀ ਵੀ ਮੇਰਾ ਬਾਪ ਬੜਾ ਸਖਤ ਏ, ਮੈਨੂੰ ਵਾਪਸ ਹੁਣ ਪਿੰਡ ਵਾਲਿਆਂ ਨੇ ਘਰ ਵਾਲਿਆਂ ਨੇ ਸਵੀਕਾਰ ਵੀ ਨਹੀਂ ਕਰਨਾ। ਉਹਦੇ ਚੰਗੇ ਕਰੈਕਟਰ ਕਰਕੇ ਕਈ ਸਾਲ ਜੀ ਸਦਾ ਭੁਗਤ ਕੇ ਉਹਨੂੰ ਜਿਸ ਦਿਨ ਰਿਹਾਈ ਮਿਲਣੀ ਸੀ ਉਹ ਤਰੀਕ ਆ ਗਈ। ਉਹਨੂੰ ਇਹ ਵੀ ਪਤਾ ਮੇਰੇ ਪਰਿਵਾਰ ਨੇ ਕਿਸੇ ਲੈਣ ਨਹੀਂ ਆਉਣਾ ਜੇਲ੍ਹ ਵਿੱਚ, ਕਿਉਂਕਿ ਜਿਹੜੀ ਕਰਮ ਕਰਤੂਤ ਮੈਂ ਕੀਤੀ ਮੈਨੂੰ ਕਿਸੇ ਨਹੀਂ ਬੁਲਾਉਣਾ। ਉਹਨੇ ਜੀ ਰਿਹਾਈ ਤੋਂ ਇੱਕ ਹਫ਼ਤਾ ਪਹਿਲਾਂ ਜੇਲ੍ਹ ਵਾਲੇ ਨੇ ਪੁੱਛਿਆ, ਤੂੰ ਆਪਣੇ ਕਿਸੇ ਪਰਿਵਾਰ ਦੇ ਜੀ ਨੂੰ ਕੋਈ ਸੁਨੇਹ ਆ ਕੇ, ਮਿੱਤਰ ਨੂੰ? ਕਹਿੰਦਾ ਮੈਂ ਇੱਕ ਚਿੱਠੀ ਭੇਜਣੀ ਚਾਹੁੰਦਾ ਆਪਣੇ ਮਾਪਿਆਂ ਨੂੰ। ਉਸ ਚਿੱਠੀ 'ਚ ਲਿਖਿਆ ਸੀ ਕਿ ਮੈਂ ਇੰਨੀਆਂ ਗਲਤੀਆਂ ਕੀਤੀਆਂ ਨੇ, ਉਹਦੀ ਸਜ਼ਾ ਮੈਨੂੰ ਮਿਲ ਗਈ ਅਤੇ ਮੈਂ ਭੁਗਤ ਵੀ ਲਈ, ਪਰ ਮੈਂ ਸੱਚੀ ਮੁੱਚੀ ਸਜ਼ਾ ਤੋਂ ਬਾਅਦ ਤੋਬਾ ਕਰਕੇ ਤੁਹਾਨੂੰ ਮੈਂ ਪੂਰੇ ਯਕੀਨ ਨਾਲ ਕਹਿਣਾ ਚਾਹੁੰਦਾ, ਮੈਂ ਬਹੁਤ ਬਦਲ ਗਿਆ। ਮੈਨੂੰ ਪਤਾ ਮੇਰੀ ਗਲਤੀ ਨਾਲ ਤੁਸੀਂ ਸ਼ਰਮਸਾਰ ਹੋਵੋਗੇ, ਤੁਹਾਡੀ ਬਰਾਦਰੀ ਵੀ, ਸਮਾਜ ਵਿੱਚ, ਪਿੰਡ ਵਿੱਚ। ਮੈਂ ਵਾਪਸ ਆਉਣਾ ਚਾਹੁੰਦਾ, ਮੈਂ ਟ੍ਰੇਨ ਦੀ ਟਿਕਟ ਲੈ ਲਈ ਹੈ, ਮੈਨੂੰ ਲੈ ਦਿੱਤੀ ਇਹਨਾਂ ਨੇ, ਪਰ ਮੈਂ ਜਾਵਾਂਗਾ ਅੱਗੇ ਜਿਸ ਸਟੇਸ਼ਨ 'ਤੇ ਮੈਂ ਆਉਂਦਾ ਰਿਹਾ, ਖੇਡਦਾ ਰਿਹਾ, ਉਹਦੇ ਬਾਰ ਬਾਰ ਇੱਕ ਰੁੱਖ ਹੈ, ਉਸ ਰੁੱਖ ਦੇ ਉੱਤੇ ਤੁਸੀਂ ਇੱਕ ਪੱਟੀ, ਕੋਈ ਚਿੱਟੀ ਕਹਿੰਦਾ ਕੋਈ ਲਾਲ ਲਿਖਦਾ, ਇਸ ਰੰਗ ਦਾ ਕੱਪੜਾ ਟੰਗ ਦਿਆ। ਜੇ ਉਹ ਕੱਪੜਾ ਟੰਗਿਆ ਹੋਵੇਗਾ ਇਹਦਾ ਮਤਲਬ ਤੁਸੀਂ ਮੈਨੂੰ ਮਾਫ਼ ਕਰ ਦਿੱਤਾ, ਅਤੇ ਜੇ ਕੱਪੜਾ ਨਹੀਂ ਟੰਗਿਆ ਹੋਵੇਗਾ ਮੈਂ ਗੱਡੀ ਤੋਂ ਉਤਰਾਂਗਾ ਨਹੀਂ, ਅਗਲੇ ਸਟੇਸ਼ਨ 'ਤੇ ਚਲਾ ਜਾਵਾਂਗਾ ਜਿੱਥੇ ਮੈਨੂੰ ਅੱਗੇ ਥਾਂ ਬਣੇਗੀ। ਚਿੱਠੀ ਘਰ ਉਹ ਪਹੁੰਚ ਗਈ ਜੀ। ਹੁਣ ਘਰਦਿਆਂ ਨੇ ਚਿੱਠੀ ਪੜ੍ਹੀ, ਮਾਪਿਆਂ ਨੇ ਚਿੱਠੀ ਪੜ੍ਹੀ, ਉਹਦੀ ਰਿਹਾਈ ਦਾ ਸਮਾਂ ਆ ਗਿਆ। ਮੈਂ ਸਿਰਫ ਕਹਾਣੀ ਦਾ ਸਹਾਰਾ ਲਿਆ ਜੀ, ਵਾਹਿਗੁਰੂ ਕਿੰਨੇ ਬਖਸ਼ਿੰਦੇ ਨੇ। ਰਿਹਾਈ ਹੋਈ, ਉਹ ਟ੍ਰੇਨ 'ਤੇ ਸਵਾਰ ਹੋ ਕੇ ਚੱਲ ਪਿਆ। ਜਿਉਂ ਜਿਉਂ ਉਹਦਾ ਪਿੰਡ ਨੇੜੇ ਆ ਰਿਹਾ ਸੀ ਤਿਉਂ ਤਿਉਂ ਉਹਨੂੰ ਘਬਰਾਹਟ ਹੋ ਰਹੀ ਸੀ, ਪਤਾ ਨਹੀਂ ਕੀ ਫੈਸਲਾ ਦੇਣਗੇ ਮਾਪੇ। ਜਿਉਂ ਜਿਉਂ ਮੀਲ ਕਰਿਆ ਗਿਆ ਉਹਦੇ ਦਿਲ ਦੀ ਧੜਕਣ ਵਧਣ ਲੱਗ ਪਈ, ਕਦੀ ਅੱਖਾਂ ਬੰਦ ਕਰੇ ਰੁੱਖ ਦੇਖਾਂ ਕਿ ਨਾ। ਉਹਨੇ ਇੱਕੋ ਗੱਲ ਕਹੀ ਸੀ, ਤੁਹਾਡੇ ਮਾਫ਼ ਕਰਨ ਦੀ ਨਿਸ਼ਾਨੀ ਹੋਵੇਗੀ ਤੁਸੀਂ ਟਾਹਣੀ ਦੇ ਉੱਤੇ ਇਸ ਰੰਗ ਦਾ ਕੱਪੜਾ ਟੰਗ ਦਿਆ, ਜੇ ਮੈਂ ਸਮਝਾਂਗਾ ਮਾਫ਼ ਕਰ ਦਿੱਤਾ, ਮੈਂ ਗੱਡੀ ਤੋਂ ਉਤਰ ਜਾਵਾਂਗਾ, ਜੇ ਨਹੀਂ ਟੰਗਿਆ ਹੋਵੇਗਾ ਨਹੀਂ। ਕਹਿੰਦੇ ਜਦੋਂ ਉਹ ਸਟੇਸ਼ਨ ਦੇ ਨੇੜੇ ਆਇਆ, ਧੜਕਣ ਲੱਗ ਪਿਆ ਦਿਲ, ਚਿਹਰੇ ਦਾ ਰੰਗ ਹੋਰ, ਜਦੋਂ ਸਾਹਮਣੇ ਰੁੱਖ ਦੇਖਿਆ ਇੱਕ ਟਾਹਣੀ ਕੀ, ਜਿੰਨੀਆਂ ਟਾਹਣੀਆਂ ਸਨ ਬਾਪ ਨੇ ਸਾਰੀਆਂ ਟਾਹਣੀਆਂ ਉੱਤੇ ਕੱਪੜੇ ਬੰਨ ਦਿੱਤੇ, ਬੇਟਾ ਤੂੰ ਵਾਪਸ ਆ, ਤੈਨੂੰ ਅਸੀਂ ਮਾਫ਼ ਕਰ ਦਿੱਤਾ।
ਇੱਕ ਬਾਪ ਵਾਹਿਗੁਰੂ ਜੀ ਦੀ ਤੁਸੀਂ ਬਾਣੀ ਪੜ੍ਹਦੇ ਹੋ ਗੁਰਮੁਖੋ, ਬੰਦਾ ਕਦੀ ਬੰਦੇ ਨੂੰ ਮਾਫ਼ ਨਹੀਂ ਕਰਦਾ, ਵਾਹਿਗੁਰੂ ਬੜਾ ਬਖਸ਼ਿੰਦ ਹੈ, ਸਮਾਜ ਨਹੀਂ ਕਦੀ ਮਾਫ਼ ਕਰਦਾ। ਉਹ ਜਦੋਂ ਉਤਰਿਆ ਉਹਨੇ ਵੇਖਿਆ ਸਾਰੇ ਦਾ ਸਾਰਾ ਰੁੱਖ ਉਸ ਕੱਪੜੇ ਨਾਲ ਭਰਿਆ ਹੋਇਆ ਜਿਹੜਾ ਪ੍ਰਵਾਨਗੀ ਵਾਸਤੇ ਉਹਨੇ ਨਿਸ਼ਾਨੀ ਕਹੀ ਸੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਭਗਤ ਵਛਲ ਨੇ ਤੂੰ, ਮੇਰੇ ਕੋਲ ਭਗਤੀ ਨਹੀਂ। ਪਰ ਇਹ ਵੀ ਸੱਚ ਹੈ, ਜਿਹੜਾ ਪਾਪ ਕਰਦਾ ਉਹਨੂੰ ਘਰ ਵੀ ਸੱਦ ਕੇ ਤੂੰ ਪਵਿੱਤਰ ਵੀ ਕਰ ਦੇਣਾ। ਭਗਤ ਵਛਲ ਸੁਣ ਹੋ ਤੂੰ ਨਿਰਾਸ਼ ਰਿਦ, ਪਤਤ ਪਾਵਨ ਸੁਣ ਆਸਾ ਉਰਤਾਰ ਹੋ, ਤਬ ਗੁਣ ਕਹਾ ਜਗਤ ਗੁਰਾ। ਪਤਤ ਪਾਵਨ ਸੁਣ ਆਸਾ ਉਰਤਾਰ ਹੋ, ਅੰਤਰ ਜਾਮੀ ਸੁਣ ਕੰਪਤ ਹੋ ਅੰਤਰਗਤ। ਜਦੋਂ ਇਹ ਸੁਣਾਇਆ ਜਾਂਦਾ ਘੱਟ ਘੱਟ ਕੇ, ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਜਦੋਂ ਗੁਰਬਾਣੀ ਵਿੱਚੋਂ ਇਹ ਸੁਣਾਉਂਦੇ ਹਾਂ ਆਪਾਂ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਾਂ ਛੁਪਾਵੇ ਸੋਨੇ, ਜਦੋਂ ਇਹ ਸੁਣਿਆ ਜਾਂਦਾ ਤੂੰ ਸਭ ਕੁਝ ਜਾਣਦਾ, ਸਦ ਸੁਣਦਾ ਸਦ ਵੇਖਦਾ ਸਭ ਦਰਿਆ ਭਰਪੂਰ। ਜਦੋਂ ਅਸੀਂ ਚਲੋ ਦਸਮ ਪੜ੍ਹਦੇ ਹਾਂ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਜਦੋਂ ਇਹ ਪਤਾ ਤੁਸੀਂ ਅੰਦਰ ਦੀਆਂ ਜਾਣਦੇ ਹੋ ਤੇ ਮੇਰਾ ਅੰਦਰ ਕੰਬਦਾ, ਦਾਤਾ ਜੀ ਸਤਿਗੁਰੂ ਜੀ ਮੈਂ ਕਿਹੜੀ ਨਜ਼ਰ ਨਾਲ ਤੇਰੇ ਦਰਬਾਰ ਚ ਆਵਾਂ, ਮੇਰੇ ਅੰਦਰ ਦੇ ਗੰਦੇ ਤੋਂ ਗੰਦੇ ਫੁਰਨੇ ਨੂੰ, ਤੈਨੂੰ ਪਤਾ ਇਹ ਬੰਦਾ ਕੋਈ ਸੋਚ ਕੇ ਆਇਆ, ਡਰ ਲੱਗਦਾ ਨਾ। ਅੰਤਰ ਜਾਮੀ ਸੁਣ ਕੰਪ ਤੂੰ ਅੰਤਰਗਤ, ਅੱਗੇ ਦੀਨ ਕੈ ਦਿਆਲ ਸੁਣ ਭੈ ਪ੍ਰਮ ਟਾਰ ਹੋ। ਜਦੋਂ ਇਹ ਪਤਾ ਲੱਗਦਾ ਕਿ ਜਾਣਨ ਦੇ ਬਾਵਜੂਦ ਵੀ ਉਹ ਕਿਰਪਾ ਦਾ ਖਜ਼ਾਨਾ ਪਰਦੇ ਪਾ ਦਿੰਦਾ ਨਾ, ਫਿਰ ਤੇਰੇ ਦਰ ਤੇ ਆ ਜਾਣਾ, ਨਹੀਂ ਤੂੰ ਮੈਨੂੰ ਲੋਕਾਂ ਸਾਹਮਣੇ ਨਸ਼ਰ ਨਹੀਂ ਕਰੇਗਾ, ਇਹਦਾ ਮਤਲਬ ਮੇਰੇ ਅੰਦਰ ਦੇ ਪਾਪ ਦੱਸੇਗਾ ਨਹੀਂ ਕਿਸੇ ਨੂੰ। ਤੀਜਾ ਵਚਨ ਕਹਿੰਦੇ ਪਾਣੀ ਵਰਸਦਾ ਹੈ ਬੱਦਲ, ਪਰ ਸਿੰਬਲ ਦਾ ਰੁੱਖ ਨਿਕੰਮਾ ਇਸ ਪਾਣੀ ਵਿੱਚ ਵੀ ਫਲ ਵਿੱਚ ਰਸ ਨਹੀਂ ਭਰ ਸਕਦਾ, ਰੂਹੀ ਭਰਿਆ ਰਹਿੰਦਾ ਨਾ ਜਿੰਨਾ ਮਰਜ਼ੀ ਸੌਣ ਵਰਸੇ। ਪਰ ਕਹਿੰਦੇ ਹਾਂ, ਸਿੰਬਲ ਵਿੱਚ ਵੀ ਤਬਦੀਲੀ ਆ ਜਾਂਦੀ, ਕਿਤੇ ਚੰਦਨ ਆਪਣੀ ਸੁਗੰਧੀ ਦੇ ਦੇਵੇ ਤਾਂ, ਉਂਝ ਤਾਂ ਨਿਫਲ ਹੈ ਨਾ ਉਹ। ਭਾਈ ਸਾਹਿਬ ਕਹਿੰਦੇ ਆ, ਜਲ ਧਰ ਸੰਗਮ ਕੈ ਅਫਲ ਸਿਮਲ ਦਰਮ, ਚੰਦਨ ਸੁਗੰਧ ਸਨ ਬੰਧ ਮਹਿਲ ਗਾਰ ਹੈ। ਜੇ ਕਿਤੇ ਚੰਦਨ ਦੀ ਸੁਗੰਧੀ ਮਿਲ ਜਾਏ ਤੇ ਸਿਮਲ ਵਿੱਚ ਵੀ ਸੁਗੰਧੀ ਆਉਣ ਲੱਗ ਪੈਂਦੀ ਹੈ। ਹੇ ਦਾਤਾ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂੰ ਠੌਰ, ਮੇਰੇ ਕਰਮਾਂ ਕਰਕੇ ਤਾਂ ਸੁਰਗ ਤਾਂ ਛੱਡੋ, ਮੈਨੂੰ ਨਰਕ ਵਿੱਚ ਵੀ ਥਾਂ ਨਹੀਂ ਚਾਹੀਦੀ, ਇੰਨੇ ਮਾੜੇ ਕਰਮ ਨੇ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂੰ ਠੌਰ, ਤੁਮਰੋ ਬਿਰਧ ਕਰ ਆਸਰੋ ਸੁਮਾਰ ਹੂੰ, ਮੈਂ ਤੇਰੇ ਬਿਰਧ ਬਾਣੇ ਕਰਕੇ ਤੇਰੇ ਸੁਭਾਅ ਕਰਕੇ ਜੀ, ਬਿਰਧ ਅਰਥ ਸੁਭਾਅ ਵੀ ਹੁੰਦਾ, ਹਮਰੀ ਗ੍ਰੰਥ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ, ਮੇਰੇ ਕਰਨੀ ਕਰਕੇ ਨਰਕ 'ਚ ਵੀ ਥਾਂ ਨਹੀਂ, ਤੇਰੇ ਬਿਰਧ ਕਰਕੇ ਮੈਂ ਬਚ ਸਕਦਾ ਹਾਂ। ਇੱਥੇ ਭਗਤ ਜੀ ਨੇ ਕਿਹਾ ਕਿ ਵਾਹਿਗੁਰੂ ਜੀ ਤੁਸੀਂ ਸ਼ੇਰ ਹੋ, ਮੇਰੇ ਕੀਤੇ ਕਰਮ ਗਿੱਦੜ ਨੇ, ਅਤੇ ਜੇ ਤੇਰੀ ਬੰਦਗੀ ਕਰਕੇ ਵੀ ਕਰਮਾਂ ਨੇ ਡਰਾਈ ਜਾਣਾ, ਫਿਰ ਸ਼ੇਰਾ ਤੇਰੀ ਸ਼ਰਨ ਵੀ ਜਾਣ ਦਾ ਕੀ ਫਾਇਦਾ ਹੈ। ਫਿਰ ਸੁਣੀ, ਤਬ ਗੁਣ ਕਹਾ ਜਗਤ ਗੁਰਾ, ਆਪਾਂ ਅਰਥਾਂ ਵੱਲ ਧਿਆਨ ਦੇਣਾ, ਤੇਰੇ ਗੁਣ ਤੇਰੀ ਵਡਿਆਈ ਫਿਰ ਕੀ, ਜੋ ਕਰਮ ਨਾ ਨਸ ਹੈ, ਜੇ ਮੇਰੇ ਮਾੜੇ ਕਰਮ ਨਾਸ ਨਹੀਂ ਹੋਣੇ, ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗੁਰਸ ਹੈ, ਜੇ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਵੀ ਗਿੱਦੜ ਨਹੀਂ ਡਰਾਈ ਜਾਣਾ, ਉਹ ਗ੍ਰਸ ਹੈ ਦਰ ਤੇ ਗਿੱਦੜ ਵੱਢ ਕੇ ਖਾ ਜਾਏਗਾ, ਫਿਰ ਤੇਰੀ ਸ਼ਰਨ ਦੀ ਕੀ ਵਡਿਆਈ ਜੀ ਰਹਾਓ। ਹੁਣ ਅਗਲੀ ਬੇਨਤੀ ਸੁਣਿਓ, ਮੈਂ ਕਹਿੰਦਾ ਭਗਤ ਜੀ ਨੇ ਉਦਾਹਰਨ ਕੈਸੀ ਲਈ, ਹੁਣ ਜਦੋਂ ਬੰਦਾ ਕਹਿੰਦਾ ਮੇਰੇ ਤੇ ਰਹਿਮ ਕਰ ਫਲਾਣੇ ਤੂੰ ਬਖਸ਼ ਦਿੱਤਾ ਮੈਨੂੰ ਨਹੀਂ ਬਖਸ਼ੇਗਾ, ਅਸੀਂ ਕਹਿੰਦੇ ਹਾਂ ਨਾ ਅੱਗੇ, ਉਹ ਫਿਰ ਕਹਿੰਦੇ ਨ੍ਰਿਪ ਕੰਨਿਆਂ ਕੈ ਕਾਰਨੇ, ਇੱਕ ਭਇਆ ਭੇਕਧਾਰੀ ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ। ਹੁਣ ਇਹ ਸਾਖੀ ਹੈ, ਚਾਹੇ ਤੁਸੀਂ ਸਿੰਘ ਸਭਾ ਮੂਵਮੈਂਟ ਤੋਂ ਪ੍ਰਭਾਵਿਤ ਵਿਦਵਾਨਾਂ ਦੇ ਟੀਕੇ ਪੜ੍ਹੋ, ਚਾਹੇ ਸੰਪਰਦਾਇ ਪੜ੍ਹੋ, ਇਹ ਕਹਾਣੀ ਕੀ ਹੈ? ਨ੍ਰਿਪ ਦਾ ਅਰਥ ਹੈ ਰਾਜਾ, ਕੰਨਿਆਂ ਦਾ ਅਰਥ ਹੈ ਬੇਟੀ ਧੀ ਜਿਹਦੇ ਅਜੇ ਵਿਆਹ ਨਹੀਂ ਹੋਇਆ। ਨ੍ਰਿਪ ਕੰਨਿਆ ਕੈ ਕਾਰਨੇ, ਕਾਰਨੇ ਦਾ ਅਰਥ ਲਈ ਵਾਸਤੇ, ਰਾਜੇ ਦੀ ਬੇਟੀ ਵਾਸਤੇ, ਇੱਕ ਭਇਆ ਭੇਕਧਾਰੀ, ਭੇਕਧਾਰੀ ਦਾ ਅਰਥ ਪਖੰਡੀ ਜਿਹਨੇ ਭੇਕ ਧਾਰਨ ਕਰ ਲਿਆ। ਉਹ ਕੌਣ ਸੀ? ਕਹਿਣ ਲੱਗੇ ਉਹ ਭਗਤ ਨਹੀਂ ਸੀ, ਕਾਮਾਰਥੀ, ਉਹ ਕਾਮ ਅਰਥੀ ਸੀ, ਕਾਮ ਦੀ ਵਾਸ਼ਨਾ ਦਾ ਪੀੜਿਆ ਸੀ, ਉਹਨੇ ਕਾਮ ਲਈ ਕੀਤਾ। ਸਵਾਰਥੀ ਖੁਦਗਰਜ ਸੀ, ਜਿਹੜਾ ਕਾਮਾਰਥੀ ਸੀ, ਸਵਾਰਥੀ ਸੀ, ਖੁਦਗਰਜ ਸੀ। ਵਾਕੀ ਪੈ ਸਵਾਰੀ,
ਤੂੰ ਉਸ ਕਾਮੀ ਬੰਦੇ ਦੀ ਪੈਜ ਰੱਖ ਦਿੱਤੀ ਤੇ ਮੈਂ ਤੇ ਤੇਰੇ ਚਰਨਾਂ ਡੇਕ ਕੇ ਕਹਿਣਾ ਮੇਰੀ ਪੈਜ ਨਹੀਂ ਰੱਖਣੀ। ਆ ਸਿੱਧਕ ਹੈ। ਸੱਚੀ ਤੁਹਾਨੂੰ ਦੱਸਾਂ, ਇਹ ਸ਼ਬਦ ਜਿਹੜੇ ਨਾ ਕੱਲੀ ਸਾਖੀ ਕਹਾਣੀ ਨਹੀਂ, ਇਹ ਅੰਦਰ ਦੀ

0: ਭਜਨ ਸੁਣੇ,
1: ਸਾਧੂਆਂ ਦੀ ਸੰਗਤ ਕੀਤੀ। ਉਹਦੇ ਮਨ 'ਚ ਇੱਕ ਖਿਆਲ ਪੈਦਾ ਹੋ ਗਿਆ, ਪਹਿਲੀ ਗੱਲ ਤਾਂ ਮੈਂ ਵਿਆਹ ਕਰਾਉਣਾ ਨਹੀਂ, ਜੇ ਮੈਂ ਵਿਆਹ ਕਰਾਇਆ ਤਾਂ ਮੈਂ ਵਿਸ਼ਨੂੰ ਜੀ ਨਾਲ ਹੀ ਕਰਾਉਣਾ। ਪਲੀਜ਼ ਇਹ ਸਾਖੀ ਨੂੰ ਸੁੱਟਿਓ ਨਾ, ਕਿਉਂਕਿ ਗੁਰਬਾਣੀ 'ਚ ਦੋ ਤੁਕਾਂ ਦੇ ਅਰਥ ਕਰਨ ਵਾਸਤੇ ਇਹਦੀ ਵਿਆਖਿਆ ਕਰਨੀ ਜ਼ਰੂਰੀ ਹੈ। ਹੁਣ ਜੇ ਘੁਮਾ ਘੁਮੂ ਕੇ ਨਾ ਕੋਈ ਅਰਥ ਕਰਦਾ, ਮਨ ਰਾਜਾ ਸੁਲਤਾਨ ਰਿਪੇ ਅਰਥ ਕਰਦੇ। ਰਾਜੇ ਦੀ ਕੰਨਿਆ ਨੇ ਕਿਹਾ ਮੈਂ ਵਿਸ਼ਨੂੰ ਜੀ ਨਾਲ ਸ਼ਾਦੀ ਕਰਨੀ ਹੈ। ਉਹ ਬੈਰਾਗ 'ਚ ਆਈ, ਉਹਨੇ ਆਸ ਬਣਾ ਲਈ। ਕਹਿੰਦੇ ਇੱਕ ਤਰਖਾਣਾ ਕੰਮ ਕਰਦਾ ਸੀ ਜੀ, ਉਹ ਬੰਦਾ ਵਿਸ਼ਈ ਸੀ। ਉਹ ਉਸ ਬੀਬੀ ਨੂੰ, ਉਹ ਬੀਬੀ ਦਾ ਪਿਆਰ ਪਵਿੱਤਰ ਹੈ, ਉਸ ਨਿਰਮਲ ਕਿਰਦੇ ਨੂੰ ਵੇਖ ਕੇ ਉਹ ਬੰਦਾ ਉਹਦੇ ਸਰੀਰ ਦੇ ਸੁਹਾਪਣ 'ਤੇ ਮੋਹਿਤ ਹੋ ਗਿਆ। ਉਹ ਵੀ ਕਹਿੰਦਾ ਮੈਂ ਵਿਆਹ ਇਹਦੇ ਨਾਲ ਕਰਾਉਣਾ, ਪਰ ਰਾਣੀ ਉਹਨੂੰ ਪਤਾ ਹੀ ਨਹੀਂ ਰਾਜੇ ਦੀ ਕੰਨਿਆ ਨੂੰ। ਉਹਨੇ ਕੀ ਕੀਤਾ ਜੀ, ਨਕਲੀ ਬਾਵਾਂ ਬਣਾ ਲਈਆਂ। ਹੁਣ ਉਹ ਬੀਬੀ ਨੇ ਕਿੱਥੇ ਵਿਸ਼ਨੂੰ ਦੇਖਿਆ, ਉਹਨੇ ਪਖੰਡ ਚਾ ਕੀਤਾ, ਉਹੋ ਜਿਹਾ ਭੇਖ ਬਣਾ ਲਿਆ ਜੀ, ਮੈਂ ਤਾਂ ਆ ਚੱਕਰ ਲਾ ਲਿਆ, ਗਦਾ ਲਾ ਲਿਆ, ਵੀ ਮੈਂ ਤਾਂ ਵਿਸ਼ਨੂੰ ਪ੍ਰਗਟ ਹੋ ਗਿਆ। ਉਹ ਇੰਨੀ ਪ੍ਰਭਾਵਿਤ ਹੋਈ, ਉਹਨੇ ਬਾਪ ਨੂੰ ਕਿਹਾ ਮੈਂ ਇਹਦੇ ਨਾਲ ਵਿਆਹ ਕਰਨਾ ਹੈ। ਵਿਆਹ ਹੋ ਗਿਆ। ਰਾਜਾ ਇਸ ਗੱਲੋਂ ਖੁਸ਼ ਕਿ ਕਹਾਣੀ ਹੈ ਜੀ, ਰਾਜਾ ਇਸ ਗੱਲੋਂ ਖੁਸ਼ ਮੇਰਾ ਤਾਂ ਦਮਾਦ ਵਿਸ਼ਨੂੰ ਭਗਵਾਨ ਹੈ, ਮੈਨੂੰ ਕਿਹਦੀ ਪਰਵਾਹ। ਹੋਇਆ ਕਿ ਕੋਈ ਸਮੇਂ ਬਾਅਦ ਉਹਦੇ 'ਤੇ ਦੂਸਰੇ ਰਾਜੇ ਨੇ ਹਮਲਾ ਕਰ ਦਿੱਤਾ ਅਤੇ ਕਿਹਾ ਜਾਂਦਾ ਉਹਨੇ ਗੱਲ ਕਹੀ, ਫੌਜੋ ਘਬਰਾਓ ਨਾ, ਆਪਣਾ ਜਵਾਈ ਵਿਸ਼ਨੂੰ ਹੈ। ਉਹਨੇ ਕਿਹਾ ਵੀ ਕਰ ਮਦਦ ਕਰ, ਤੇਰੇ ਕੋਲ ਤਾਂ ਇੰਨਾ ਕੁਝ ਤਾਕਤ ਹੈ, ਤੂੰ ਤਾਂ ਬਹੁਤ ਵੱਡੀ ਸ਼ਕਤੀ ਰੱਖਣਾ। ਕਹਿੰਦੇ ਉਦੋਂ ਉਹ ਪਖੰਡੀ ਡਰਿਆ, ਸੱਚੀ ਮੁੱਚੀ ਉਸ ਪਾਪ ਕਰਨ ਵਾਲੇ ਦਾ ਅੰਦਰ ਕੰਬ ਗਿਆ। ਉਹਨੇ ਕਿਹਾ ਮੈਂ ਫੜੇ ਜਾਣਾ। ਉਹਨੇ ਫਿਰ ਰੱਬ ਦੇ ਚਰਨਾਂ 'ਚ ਅਰਦਾਸ ਕੀਤੀ, ਦਾ ਰੱਬ ਜੀ ਮੈਂ ਪਖੰਡੀ ਖਾਂ, ਮੈਂ ਕਾਮੀ ਖਾਂ, ਪਰ ਨਾਮ ਤੇਰਾ ਵਰਤ ਲਿਆ। ਕਹਿੰਦੇ ਰੱਬ ਨੇ ਉਸ ਕਾਮੀ ਬੰਦੇ ਡਿੱਗੇ ਹੋਏ ਦੀ ਪੈਜ ਰੱਖ ਲਈ, ਰੱਬ ਜੀ ਜੇ ਕਾਮੀ ਦੀ ਪਰਦਾ ਢੱਕ ਸਕਣਾ ਤੇ ਮੇਰਾ ਕਿਉਂ ਨਹੀਂ ਢੱਕੇਗਾ। ਇਹ ਇਹ ਅਸਲ 'ਚ ਕਹਾਣੀ ਹੈ ਕਿ ਨ੍ਰਿਪ ਕੰਨਿਆ ਕਾ ਕਾਰਨ ਹੈ ਇੱਕ ਭਇਆ ਭੇਖ ਧਾਰੀ। ਫਿਰ ਅਰ ਸੁਣਿਓ, ਆਪਾਂ ਸ਼ਬਦ ਵੱਲ ਆਉਣਾ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਉਸ ਦੀ ਤੁਸੀਂ ਇੱਜ਼ਤ ਬਚਾ ਦਿੱਤੀ। ਅੱਗੇ ਆਪਾਂ ਪੜ੍ਹ ਚੁੱਕਿਆ, ਤਵ ਗੁਣ ਕਹਾ ਚਗਤ ਗੁਰਾ ਜੋ ਕਰਮ ਨਾ ਨਸ ਹੈ। ਅਸਲ 'ਚ ਸਾਰੀ ਗੱਲ ਕਰਮਾਂ ਦੀ ਹੈ ਕਿ ਉਸ ਕਾਮੀ ਦੇ ਕਰਮ ਮਾੜੇ ਸਨ, ਤੂੰ ਉਹਦੀ ਪੈਜ ਰੱਖਦੀ, ਮੇਰੀ ਕਿਉਂ ਨਹੀਂ ਰੱਖੇਗਾ। ਤਬ ਗੁਣ ਕਾਹ ਜਗਤ ਗੁਰਾ ਜੋ ਕਰਮ ਨਾ ਰਸ ਹੈ, ਸਿੰਘ ਸ਼ਰਨ ਕਥ ਜਾਈਏ ਜੋ ਜੰਬੋ ਗੁਰਸ ਹੈ ਰਹਾਉ, ਏਕ ਬੂੰਦ ਜਲ ਕਾਰਨ ਹੈ ਚਾਤ੍ਰਿਕ ਦੁੱਖ ਪਾਵੈ। ਜੇ ਇਸ ਜਨਮ 'ਚ ਨਹੀਂ ਕਰੇਗਾ ਫਿਰ ਬਣੇਗਾ ਕੀ? ਹੁਣ ਇਹ ਤਾਂ ਕਹਿੰਦੇ ਨੇ ਅਗਲੇ ਜਨਮ ਤੈਨੂੰ ਸਜ਼ਾ ਮਿਲੇਗੀ। ਇੱਕ ਬੂੰਦ ਦੀ ਖਾਤਰ ਚਾਤ੍ਰਿਕ ਤੜਫਦਾ, ਉਹ ਪ੍ਰਿਓ ਪ੍ਰਿਓ ਪੁਕਾਰਦਾ, ਉਹ ਆਵਾਜ਼ਾਂ ਮਾਰਦਾ, ਤੇ ਜੇ ਉਹਨੇ ਪਿਆਸੇ ਨੇ ਪ੍ਰਾਣ ਛੱਡ ਜਾਂਦੇ ਨੇ, ਉਦੋਂ ਬਾਅਦ ਭਾਵੇਂ ਤੂੰ ਮੋਹਲੇ ਧਾਰ ਬਾਰਿਸ਼ ਕਰੀ ਜਾ, ਉਹ ਵਿਚਾਰੇ ਨੇ ਪਾਣੀ 'ਚ ਰੁੜ ਨਹੀਂ, ਉਹਨੇ ਕਰਨਾ ਕੀ ਤੇਰੇ ਪਾਣੀ ਦਾ? ਇੱਕ ਬੂੰਦ ਚਾਹੀਦੀ ਹੈ। ਇੱਕ ਬੂੰਦ ਜਲ ਕਾਰਨ ਚਾਤ੍ਰਿਕ ਦੁੱਖ ਪਾਵੈ। ਪ੍ਰਾਣ ਗਏ ਜਦੋਂ ਮਾਰੀ ਗਿਆ, ਯਾਦ ਰੱਖਿਓ ਮੂਵੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਪ੍ਰਾਣ ਗਏ ਸਾਗਰ ਮਿਲੇ ਫੁਨਕਾਮ ਨਾ ਆਵੇ। ਜਦੋਂ ਚਾਤ੍ਰਿਕ ਹੀ ਮਰ ਗਿਆ ਤੇ ਪਾਈ ਜਾ ਬਰਸਾਤ ਸਵੰਤੀ ਬੂੰਦਾ ਸੱਟੀ ਜਾਂਦਾ ਕੀ ਹੈ? ਇਹਦਾ ਮਤਲਬ ਕਿ ਜੇ ਮੈਂ ਹੁਣ ਪੁਕਾਰਨਾ ਪਿਆ, ਮੈਨੂੰ ਜਿਉਂਦੇ ਜੀ ਮੁਕਤ ਕਰ, ਮੈਨੂੰ ਆ ਕਰਮਾਂ ਦਾ ਡਰ ਲਾ, ਤੇ ਮੇਰੇ ਮਰਨ ਤੋਂ ਬਾਅਦ ਮੈਂ ਕੀ ਦੇਖਣਾ? ਲੋਕੀ ਤਾਂ ਮੈਨੂੰ ਜਿਉਂਦੇ ਨੂੰ ਕਹਿੰਦੇ ਪਏ। ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ। ਪ੍ਰਾਣ ਜਾਂ ਪ੍ਰਾਣ ਜੋ ਥੱਕੇ ਥਿਰ ਨਹੀਂ, ਕੈਸੇ ਬਿਰਮਾਵੂ, ਮੇਰਾ ਤੇ ਅੰਦਰ ਟਿਕਦਾ ਬਿਰਮਾਵੂ ਦਰ ਤੇ ਧੀਰੇ ਦਿਆਂ, ਮੈਂ ਕਿਵੇਂ ਆਪਣੇ ਨੂੰ ਅੰਦਰ ਨੂੰ ਧੀਰ ਦਿਆਂ? ਮੈਨੂੰ ਨਹੀਂ ਟਿਕਾਵ ਮਿਲਦਾ ਪਿਆ, ਮੈਨੂੰ ਡਰਾਇਆ ਜਾਂਦਾ, ਤੂੰ ਪਾਪੀ ਤੂੰ ਪਾਪੀ ਤੂੰ ਪਾਪੀ। ਮੈਨੂੰ ਯਾਦ ਹੈ ਭਾਈ ਵੀਰ ਸਿੰਘ ਨੇ ਗੱਲ ਲਿਖੀ ਸੀ, ਤੂੰ ਪਾਪੀ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ। ਇਸ ਤਰੀਕੇ ਕਿਹਾ ਜਾਂਦਾ ਵੀ ਤੂੰ ਪਾਪ ਕੀਤੇ ਤੂੰ ਸਜ਼ਾ ਮਿਲੇਗੀ। ਜਿਵੇਂ ਸਾਡੇ ਲੋਕ ਖਿਮਾ ਕਰਦੇ ਹੋ, ਅਸੀਂ ਇੰਨਾ ਸਖਤ ਬੋਲਦੇ ਹਾਂ, ਕੋਈ ਮੰਨ ਲਓ ਮਾੜਾ ਬੰਦਾ ਕੋਈ ਕੋਈ ਰਸਤੇ ਮਾੜੇ ਚੱਲ ਪਿਆ, ਉਹਨੂੰ ਸਟੇਜਾਂ 'ਤੇ ਭੰਡੀਏ ਤੇ ਨਾ? ਮੈਂ ਉਹਨੇ ਤੁਹਾਨੂੰ ਕਿਹਾ ਅਸੀਂ ਸਟੇਜਾਂ 'ਤੇ ਅਪਮਾਨਤ ਕਰਨੇ ਹਾਂ, ਗੁਰੂ ਨਹੀਂ ਇਸ ਤਰ੍ਹਾਂ ਅਪਮਾਨਤ ਕਰਦਾ ਹੁੰਦਾ। ਭਾਈ ਸਾਹਿਬ ਕਹਿੰਦੇ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸਕਾਈ।

0: ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਪਾਈ। ਇਸ ਤੁਕ ਨੂੰ ਧਿਆਨ ਨਾਲ ਸੁਣਿਓ, ਉਦੋਂ ਸਤਰ ਨੂੰ ਬਖਸ਼ਣ ਵਾਲਾ ਮਿੱਤੋਂ, ਮਿੱਤੋਂ ਦਾ ਅਰਥ ਹੈ ਨਾ ਮਿੱਤ ਗਿਣਤੀ ਮਿੰਤੀ, ਜਿਹੜਾ ਬਖਸ਼ਣ ਵਾਲਾ ਉਹ ਮਿੱਤ ਤੋਂ ਬਾਹਰ ਹੈ, ਜਿਹੜੀਆਂ ਤੂੰ ਗੱਲਾਂ ਕਰਕੇ ਡਰਾਉਣਾ ਪਿਆ ਉਸ ਤੋਂ ਅੱਗੇ ਬਖਸ਼ਣ ਦਿਖਾਏ। ਅਸੀਂ ਮਿੱਤ ਵਿੱਚ ਭਾਈ, ਸਾਡੇ ਤਾਂ ਜਿਹੜੇ ਗੁਣ ਨੇ ਔਗਣ ਨੇ ਉਹ ਗਿਣਤੀ 'ਚ ਨੇ, ਬਖਸ਼ ਅਣਗਿਣਤ ਹੈ। ਤੂੰ ਪਾਪੀ, ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ, ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ। ਕਰਮ ਵਾਲੇ ਦੇ ਕਰਮ ਅਮਿੱਤੇ, ਕਰਮ ਵਾਲੇ ਦੇ ਜਿਹੜੇ ਕਰਮ ਨੇ ਉਹ ਗਿਣਤੀ 'ਚ ਨਹੀਂ ਆ ਸਕਦੇ, ਉਹ ਮਿੱਤ ਵਿੱਚ ਨੇ। ਜਿਹੜਾ ਬਖਸ਼ਾ ਕਰਨ ਵਾਲਾ ਉਹ ਗਿਣਤੀਆਂ ਤੋਂ ਬਾਹਰ ਹੈ। ਇਕਬਾਲ ਕਹਿੰਦਾ ਦੇਖੋ, ਹੁਣ ਮੈਂ ਇੱਕ ਦਿਨ ਨਾ ਇੱਕ ਉਰਦੂ ਅੱਜ ਮੈਂ ਭਾਈ ਸਾਹਿਬ ਸਾਂਝ ਕੀਤੀ, ਮੈਨੂੰ ਯਾਦ ਆ ਗਿਆ। ਉਹ ਕਹਿੰਦਾ ਇਹ ਰੋਜ਼ੇ ਕਿਆਮਤ ਖੁਦਾ ਪੁੱਛੇਗਾ ਇਨ ਪਾਕ ਬੀਨੋ ਸੇ। ਕਿਆਮਤ ਪਤਾ ਹੈ ਨਾ ਜੀ, ਜਦੋਂ ਇਸਲਾਮ ਕਹਿੰਦਾ ਵੀ ਕਿਆਮਤ ਹੋਣੀ, ਕਹਿੰਦਾ ਰੋਜ਼ੇ ਕਿਆਮਤ ਖੁਦਾ ਪੁੱਛੇਗਾ ਇਨ ਪਾਕ ਬੀਨੋ ਸੇ। ਪਾਕ ਬੀਨ ਸਮਝਦੇ, ਜਿਹੜੇ ਪਵਿੱਤਰ ਰਹਿੰਦੇ ਨੇ, ਅਸੀਂ ਬਿਲਕੁਲ ਸ਼ੁੱਧ ਆ, ਅਸੀਂ ਮਾੜਾ ਕਰਮ ਨਹੀਂ ਕੀਤਾ। ਕਹਿੰਦਾ ਰੋਜ਼ੇ ਕਿਆਮਤ ਖੁਦਾ ਪੁੱਛੇਗਾ ਇਨ ਪਾਕ ਬੀਨੋ ਸੇ, ਤੁਮਨੇ ਗੁਨਾਹ ਕਿਉਂ ਨਾ ਕੀਏ, ਕਿਆ ਮੈਂ ਬਖਸ਼ਾ ਨਾ ਤਾ। ਸਮਝ ਗਿਆ ਮੇਰੀ ਬੇਨਤੀ ਦਾ? ਕਹਿੰਦਾ ਰੱਬ ਇਹਨਾਂ ਤੋਂ ਪੁੱਛੇਗਾ ਉਹ ਪਾਕ ਬੀਨੋ, ਤੁਸੀਂ ਮਾੜੇ ਕੰਮ ਕਿਉਂ ਨਹੀਂ ਕੀਤੇ, ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਸੀ ਮੈਂ ਬਖਸ਼ਾਂਦਾ। ਇਹਦਾ ਮਤਲਬ ਇਹ ਨਹੀਂ ਕਿ ਮਾੜੇ ਕਰਮ ਕਰਨੇ ਨੇ, ਉਹ ਮਜ਼ਾਕ 'ਚ ਕਹਿ ਰਿਹਾ। ਰੋਜ਼ੇ ਕਿਆਮਤ ਖੁਦਾ ਪੁੱਛੇਗਾ ਇਨ ਪਾਕ ਬੀਨੋ ਸੇ, ਤੁਮਨੇ ਗੁਨਾਹ ਕਿਉਂ ਨਾ ਕੀਏ, ਕਿਆ ਮੈਂ ਬਖਸ਼ਾਂਦ ਨਾ ਥਾ, ਮੈਂ ਬਖਸ਼ਿਸ਼ ਕਰਨ ਵਾਲਾ ਨਹੀਂ ਸਾਂ। ਉਹ ਬੜਾ ਕਿਰਪਾਲੂ ਹੈ। ਇਕਬਾਲ ਕਹਿੰਦਾ ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ। ਕਹਿੰਦੇ ਫਿਰ ਰੱਬ ਦੀ ਬਖਸ਼ਿਸ਼ ਦੇਖੋ, ਜਦੋਂ ਗੁਨਾਹ ਕਰਨ ਵਾਲਾ ਕਹਿੰਦਾ ਕਿ ਮੈਂ ਗਲਤੀ ਕੀਤੀ, ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ, ਤੜਪ ਕੇ ਸ਼ਾਨੇ ਕਰੀਮੀ ਨੇ ਲੈ ਲਿਆ ਬੋਸਾ। ਬੋਸਾ ਸਮਝਣੇ, ਹੱਥ ਚੁੰਮਣਾ। ਕਹਿੰਦੇ ਜਿਹੜੇ ਹੱਥ ਜੋੜ ਕੇ ਜਾਂ ਦੁਆ ਵਾਸਤੇ ਹੱਥ ਕੀਤੇ ਕਿ ਮੈਂ ਬੜੀਆਂ ਗਲਤੀਆਂ ਕੀਤੀਆਂ, ਕਹਿੰਦੇ ਰੱਬ ਇੰਨਾ ਖੁਸ਼ ਹੋਇਆ ਮੇਰੇ ਹੱਥਾਂ ਨੂੰ ਚੁੰਮਣ ਲੱਗ ਪਿਆ। ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ, ਤੜਪ ਕੇ ਸ਼ਾਨੇ ਕਰੀਮੀ ਨੇ ਲੈ ਲਿਆ ਬੋਸਾ, ਕਹਾ ਸਰ ਕੋ ਝੁਕਾ ਕਰਕੇ ਗੁਨਾਹਗਾਰ ਹੂੰ ਮੈਂ। ਮੈਂ ਆਪ ਨੂੰ ਬੇਨਤੀ ਕਰਾਂ, ਮੈਂ ਪਿੱਛੇ ਕੈਲਗਰੀ ਸ਼ਹਿਰ ਐਡਮਿੰਟਨ ਚੋਂ ਆ ਕੇ ਆਇਆ, ਭਾਈ ਲੱਦਾ ਜੀ ਆ ਗਏ ਆ, ਭਾਈ ਲੱਖੂ ਤੇ ਭਾਈ ਲੱਦਾ ਜੀ ਪਟੋਲੀਆ ਬਾਜ਼ਾਰ ਵਿੱਚ ਰਹਿੰਦੇ ਸਨ, ਭਾਈ ਗੁਰਦਾਸ ਨੇ ਲਿਖਿਆ। ਭਾਈ ਲੱਦਾ ਜੀ ਸੱਤਾ ਬਲਵਾਨ ਜੀ ਲੈ ਕੇ ਆ ਗਏ ਤੇ ਮੁੱਖ ਉਹਨਾਂ ਦਾ ਕਾਲਾ, ਆਪ ਕੀਤਾ ਗਲ 'ਚ ਜੁੱਤੀਆਂ ਸਨ, ਪਾਟੇ ਕੱਪੜੇ ਸਨ ਤੇ ਗਧੇ ਦੀ ਪੁਛਲ ਵਾਲੇ ਪਾਸੇ ਮੂੰਹ ਕਰਕੇ ਬੈਠੇ, ਨਸ਼ਰਿਸਤਾ ਕੀਤਾ ਗਿਆ। ਹਜ਼ੂਰ ਨੇ ਦੇਖਿਆ, ਕਹਿੰਦੇ ਨੇ ਇਹ ਕੀ ਬਣਾਇਆ ਭੇਖ? ਸੱਚੇ ਪਾਤਸ਼ਾਹ ਆਪ ਜੀ ਦਾ ਹੁਕਮ ਮੰਨਿਆ, ਆਪ ਜੀ ਨੇ ਕਿਹਾ ਸੀ ਜਿਹੜਾ ਇਹਨਾਂ ਦੀ ਹਮਾਇਤ 'ਤੇ ਆਏਗਾ ਉਹਦੇ ਨਾਲ ਆਹ ਕੁਝ ਕਰਾਂਗੇ, ਆਪਾਂ ਲਾਹੌਰ ਤੋਂ ਵੀ ਕਰਕੇ ਆਏ ਹਾਂ। ਸਤਿਗੁਰਾਂ ਨੇ ਅਗਲੇ ਜਿਹੜੇ ਸ਼ਬਦ ਕਹੇ, ਕਹਿਣ ਲੱਗੇ ਤੁਹਾਨੂੰ ਪਤਾ ਇਹਨਾਂ ਨੇ ਗੁਨਾਹ ਕੀ ਕੀਤਾ, ਇਹਨਾਂ ਨੇ ਗਲਤੀ ਗੁਨਾਹ ਕੀ ਕੀਤਾ? ਉੱਥੇ ਅਗਲੀ ਗੱਲ ਸੁਣਨ ਵਾਲੀ ਹੈ। ਭਾਈ ਸਾਹਿਬ ਜੀ ਕਹਿੰਦੇ ਆ, ਸਤਿਗੁਰੂ ਜੀ ਮੈਂ ਤੇਰੇ ਦਰ ਤੋਂ ਫਿਟਕਿਆ ਹੋਇਆ ਦਾ ਫਿਟਕਿਆ ਹੋਇਆ ਵਕੀਲ ਬਣ ਕੇ ਆਇਆ, ਤੁਸੀਂ ਸਾਡੇ ਔਗਣ ਨਾ ਦੇਖੋ, ਤੁਸੀਂ ਔਗਣਾਂ ਨੂੰ ਮਾਫ ਕਰਨ ਵਾਲਾ ਆਪਣਾ ਬਿਰਧ ਦੇਖੋ, ਤੁਸੀਂ ਸਾਡੇ ਔਗਣ ਨਾ ਦੇਖੋ, ਤੁਸੀਂ ਆਪਣੇ ਗੁਣ ਦੇਖੋ। ਮੈਂ ਬੇਨਤੀ ਕਰਾਂ ਸੰਗਤ ਜੀ, ਇੱਥੇ ਭਗਤ ਜੀ ਕਹਿ ਰਹੇ ਨੇ, ਪ੍ਰਾਣ ਜੋ ਥਾ ਕੇ ਥਿਰ ਨਹੀਂ, ਕੈਸੇ ਬਿਰਮਾਵੂ ਬੂਡ ਮੂਵੇ ਨੌਕਾ ਮਿਲੇ, ਕਉ ਕਾਹੇ ਚੜਾਹੂੰ। ਜੇ ਡੁੱਬ ਤੋਂ ਬਾਅਦ ਬੇੜੀ ਆ ਗਈ, ਫਿਰ ਬੇੜੀ ਨੂੰ ਕੀ ਕਰਨਾ? ਮਰਨ ਤੋਂ ਬਾਅਦ ਤਾਂ ਪਾਣੀ ਨੇ ਮੈਨੂੰ ਉਤਾਰ ਦੇਣਾ, ਡੁੱਬਦੇ ਨੂੰ ਉਤਾਰ। ਵਾਹ ਵਾਹ, ਬੂਡ ਮੂਵੇ ਜੋ ਬੈ ਨੌਕਾ ਮਿਲੇ, ਕਉ ਕਾਹੇ ਚੜਾਹੂੰ। ਮੈਂ ਨਾਹੀਂ ਕੱਛ ਹੋ ਨਹੀਂ, ਕਿਛ ਆਹੇ ਨਾ ਮੋਰਾ। ਫਿਰ ਬੇਨਤੀ ਸੁਣੀ, ਮੈਂ ਨਾਹੀਂ, ਮੈਂ ਕੁਛ ਵੀ ਨਹੀਂ। ਇੱਥੇ ਸਾਰੀ ਗੱਲ ਮੁੱਕ ਗਈ ਜੀ। ਪਹਿਲਾਂ ਲੱਗੇਗਾ ਵੀ ਇਹ ਸ਼ਬਦ ਕਹਿ ਦਿੱਤੇ ਵੀ ਨ੍ਰਿਪ ਕੰਨਿਆ ਕਾ ਕਾਰ ਨੇ, ਇਹ ਸ਼ਬਦ ਕਹਿ ਦਿੱਤੇ ਤੁਸੀਂ ਸ਼ੇਰ ਹੋ, ਗਿੱਦੜ ਦੀ ਕੀ ਪਰਵਾਹ, ਤੁਸੀਂ ਬੂੰਦ ਨਹੀਂ ਦਿੰਦੇ। ਅਖੀਰ ਤੇ ਪਿਆਰਿਓ ਕਹਿਣ ਲੱਗੇ ਮੈਂ ਕੁਛ ਨਹੀਂ ਰਹਿ ਗਿਆ, ਮੈਂ ਨਾਹੀਂ कछ हौ नहीं, मैं कुछ भी नहीं, मेरी कुछ भी अपनत नहीं, किछ आए ना मोरा, मेरा कोई भी सहारा तेरे तो बिना नहीं। तां तेरे नाल गल्लां कीतियां ते सच्ची तुहानू कहां ये ज्ञानियां वाली शब्दावली नहीं, ये लाड करन वालियां दी शब्दावली है। मैं नाही कछ हौ नहीं, किछ आए ना तेरा कछ ते किछ, मैं नाही कछ हौ नहीं, किछ आए ना मोरा, अवसर लज्जा रख लो, ऐसे जन्म च मेरी पत रख लै, बस जिंदे जी पत रख, मैनू नहीं पता मरण तो बाद कित्थे जाना, अवसर लज्जा राख लिखो अगे सदना जन तौरा। कहन लगे मैं सदना तेरा सेवक हां, तेरा भगत हां, तू कृपा कर मेरी पत रख लै। मैं संगत जी इस करके शब्द चुनिया सी, एक तो शब्द कंठ हो जाएगा, दूजी मेरी बेनती सी, असी जिंदगी च बहुत गुनाह कीते आ, अजे जिन्नी देर तक साह ने की पता की कुछ करना है, ये तो करतार जानदा है ना जी, एवें कई जी नहीं मैं बिल्कुल सच्ची तुम दसा, भगत रविदास महाराज जी की शताब्दी आ रही है, तुहानू पता उन्हां दा शब्द केड़ा गुरु ग्रंथ साहिब च पहला, तोही मोही मोही तोही अंतर कैसा, तेरे विच ते मेरे च की फर्क, कनक काटिक जल तरंग जैसा, अगे की है, जो पै हमना हां, ये तेनू पतत पावन किन्ने कहना जी, असी ना करतूतां कर देता, मैं सीधे पंजाबी शब्द वरते हैं, जो पै हमना पाप करंता आहे अनंता, हे अनंत वाहिगुरु, जे असी पाप ना कर दे पतत पावन नाम कैसे हुंता, उंज तां तू पवित्र ही पवित्र सै, पर पतत पावन तां बनिया जे असी गुनाह कीते आ, पर इहदा मतलब ये नहीं भी आपां गुनाहां वाले अर्थ करदे आ माड़े पासे तुर पैणा, इहदा मतलब एक है कि जे रब ने जिंदगी बख्शी है, समझ पै गई है ना, लोग तेनू कहन तू पापी पापी, तू ईमानदारी नाल गुरु नूं कह दे, इस तरह पत ढक ली जिवें उस पखंडी दी टक्की सी, जिवें राजे दी बेटी नाल पखंड करन वाले दी टक्की सी, इन्नियां कोई बेनतियां स्वीकार करियो। कल संगत जी इस समय दे मुताबक इत्थों मुताबक कल गुरु ग्रंथ साहिब का पहला प्रकाश दिहाड़ा है, सतगुरु कृपा करे, खुशकिस्मत हो तुसी खालसा जी जिहड़े तीन दिन अपने इष्ट दे मनांदे हो, गुरु ग्रंथ साहिब का प्रकाश दिहाड़ा, गुरु ग्रंथ साहिब का संपूर्णता दिवस, ते गुरु ग्रंथ साहिब का गुरगद्दी दिवस। आप जी सब नू बहुत बहुत वधाई होवे, मेरे तो लफ्ज़ बोलदियां बेअंत भुल्लां होईयां ने, संगत जी बख्श देना, असी तो सिर्फ अरदास ही कर सकने हैं, दाता बस इस जन्म च रख लै हुण तो मेहर कर, सब दा धन्नवाद जी, मैं इत्थों दे समुचे प्रबंध दा, प्रधान जी दा, सकत्तर साहब सारे, ते जिन्ना तुहाडा समुचा स्टाफ है, ग्रंथी साहब कीर्तनीय सिंह बहुत कमाल दे जथे जी, सतगुरां दी कृपा ने इत्थे कीर्तन कर रहे ने, भाई साहब भी बहुत आना, रुद्रपुर तों तुसीं हमेशा मिले भी शायद आपां डिबडीवे फार्म, आप सब का बहुत बहुत धन्यवाद जी, हुई भुलां बख्श देनियां, कल शाम तो जी बाबा फरीद साहब जी दे श्लोकां दी विचार चलनी है, आप जी असीस देन जरूर आयो, सब का धन्यवाद, वाहिगुरु जी का खालसा वाहिगुरु जी की फतह।
1: सत श्री अकाल, वाहिगुरु जी का खालसा वाहिगुरु जी की फतेह। बहुत बहुत धन्यवाद है अति सत्कारयोग भाई भिंदर सिंह भिंदरपाल सिंह जी लुधियाने वाले, जिन्हों वालों गुरमत विचारा की सांझ की गई है, भाई साहब जी वालों विशेष तौर पर दो दिन की हाजिरी भरी गई है, आस रखते हैं कि आने वाले समय के जो भी भाई साहब जी पास दुबारा वैनकूवर की फेरी दौरान समा होगा, आप इतने ज़्यादा दिनों वास्ते भाई साहब जी उन्होंने बेनती करा, हुण गुरद्वारा साहब वालों भाई जी उन्होंने भाई साहब उन्होंने सत्कार वजो सरूपा दिता जाएगा, भाई साहब जी को बेनती है कि भाई साहब जी इधर आज नाल ही सत्कारयोग ज्ञानी नरेंद्र सिंह जी उन्होंने भी बेनती है कि वह भी कृपा करके इतने आए, क्योंकि ये सारा कुछ उन्होंने उपराले सदक होंगे, भाई साहब जी का बहुत बहुत धन्यवाद है जो भाई साहब जी हर साल भाई साहब जी उन्होंने ये प्रोग्राम इतने लीकते हैं, लोअर मेलन के एरिए इतने नाल ही गुरद्वारा साहब सुख सागर वास्ते भी इन्होंने वालों समा दिता जाता है, सो भाई साहब को बेनती है कि कृपा करके तुम भी इधर आ जाओ।

0: ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ। ਭਾਈ ਸਾਹਿਬ ਜੀ ਵੱਲੋਂ ਕੱਲ੍ਹ ਤੋਂ ਲੈ ਕੇ 23 ਸਤੰਬਰ ਤੱਕ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਵਿਖੇ ਹਾਜ਼ਰੀਆਂ ਭਰੀਆਂ ਜਾਣਗੀਆਂ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਏ ਲੈਣੀ। ਗੁਰਮੁਖ ਪਿਆਰਿਓ, ਹੁਣ ਢਾਡੀ ਜਥੇ ਵੱਲੋਂ ਕੁਛ ਮਿੰਟਾਂ ਦੀ ਹਾਜ਼ਰੀ ਭਰੀ ਜਾਵੇਗੀ। ਸੇਵਾ ਨਿਭਾ ਰਹੇ ਹਨ ਬਹੁਤ ਹੀ ਸਤਿਕਾਰਯੋਗ ਭਾਈ ਰਛਪਾਲ ਸਿੰਘ ਜੀ ਭੁਮਾਲ ਅਤੇ ਉਹਨਾਂ ਦਾ ਢਾਡੀ ਜਥਾ। ਉਪਰੰਤ ਦੀਵਾਨਾਂ ਦੀ ਸਮਾਪਤੀ ਹੋਵੇਗੀ ਫੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਪਾਸੋਂ ਭਗਤ ਸਦਨਾ ਜੀ ਉਹਨਾਂ ਦਾ ਸ਼ਬਦ ਗੁਰਮਤਿ ਵਿਚਾਰਾਂ ਦੀ ਸਾਂਝ ਜੋ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਪਾ ਕੇ ਗਏ ਨੇ, ਗੁਰੂ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਆਪਾਂ ਕੱਲ੍ਹ ਵੀ ਬੇਨਤੀ ਕੀਤੀ ਸੀ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਵਿਖੇ ਬਾਬਾ ਨਰਿੰਦਰ ਸਿੰਘ ਜੀ ਦੇ ਜੋ ਪ੍ਰੋਗਰਾਮ ਉਲੀਕੇ ਹੁੰਦੇ ਨੇ ਆਉਂਦੇ ਨੇ, ਅਤੇ ਉਸ ਸਮੇਂ ਦੇ ਦੌਰਾਨ ਹੀ ਇਹ ਦੋ ਹਾਜ਼ਰੀਆਂ ਗੁਰਦੁਆਰਾ ਸੁੱਖ ਸਾਗਰ ਵਿਖੇ ਉਹਨਾਂ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਭਰੀਆਂ ਨੇ। ਸੰਗਤਾਂ ਨੂੰ ਨਿਹਾਲ ਕੀਤਾ ਏ, ਹੋਂ ਅਪਰਾਧੀ ਗੁਣਾਗਾਰ ਹੋਂ ਬੇਮੁੱਖ ਮੰਦਾ, ਚੋਰ ਜਾਰ ਜੋ ਆਰ ਹੋਂ ਪਰ ਘਰ ਜੋ ਹੁੰਦਾ, ਨਿੰਦਕ ਦੁਸ਼ਟ ਹਰਾਮ ਖੂਰ ਠੱਗ ਦੇਸ਼ ਠਗੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਵਾਰ ਦੇ ਵਿੱਚ ਉਹ ਜਿੱਥੇ ਔਗੁਣਾਂ ਦਾ ਜ਼ਿਕਰ ਕਰਦੇ ਨੇ, ਭਾਵੇਂ ਮੇਰੇ ਵਿੱਚ ਸਿਰੇ ਦੇ ਔਗੁਣ ਨੇ, ਮੈਂ ਬੇਮੁੱਖ ਹਾਂ, ਮੈਂ ਮੰਦਾ ਹਾਂ, ਮੈਂ ਚੋਰੀਆਂ ਕਰਨ ਵਾਲਾ ਹਾਂ, ਮੈਂ ਜੁਆਰੀਆਂ ਹਾਂ, ਮੈਂ ਪਰ ਘਰਾਂ ਨੂੰ ਤੱਕਣ ਵਾਲਾ ਹਾਂ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰਨ ਦਾ, ਇਹ ਪੰਜਾਂ ਵਿਕਾਰਾਂ ਨੇ ਤਾਂ ਲੱਗਣਾ ਹੀ ਸੀ, ਛੇਵਾਂ ਨਾਲ ਨਸ਼ੇ ਦਾ ਵੀ ਲੱਗ ਗਿਆ। ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋਹ ਨਾ ਰਖੰਦਾ, ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਇਹ ਸਿਰੇ ਦੇ ਔਗੁਣ ਨੇ, ਮੈਂ ਵਿਸ਼ਵਾਸ ਘਾਤੀ ਵੀ ਬਣ ਗਿਆ। ਕਿਸੇ ਨੂੰ ਪਰਮਾਤਮਾ ਵਿਸ਼ਵਾਸ ਘਾਤੀ ਨਾ ਬਣਾਵੇ, ਕੋਈ ਸਾਡੇ 'ਤੇ ਭਰੋਸਾ ਕਰਕੇ ਸਾਡੇ ਨਾਲ ਸਾਡੇ ਵੱਲ ਆਵੇ, ਅਸੀਂ ਉਹਦਾ ਬੁਰਾ ਸੋਚੀਏ। ਅਖੀਰ 'ਤੇ ਫਿਰ ਕਹਿੰਦੇ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਇਹ ਪਰਮਾਤਮਾ ਦੇ ਗੁਣ ਗਾਉਣ ਵਾਲੀ ਢਾਡੀ, ਢਾਡੀ ਇਕੱਲਾ ਇਹ ਨਹੀਂ ਵੀ ਸਾਡੇ ਕੋਲ ਸਾਜ਼ ਨੇ, ਢੱਡ ਅਤੇ ਸਰੰਗੀ ਆ ਵੀ ਅਸੀਂ ਢਾਡੀ ਹਾਂ, ਢਾਡੀ ਤੁਸੀਂ ਵੀ ਹੋ। ਢਾਡੀ ਦੇ ਅਰਥ ਕੀਤੇ ਨੇ ਮਹਾਰਾਜ ਨੇ ਪਰਮਾਤਮਾ ਦੇ ਗੁਣ ਗਾਉਣ ਵਾਲਾ। ਚਾਹੇ ਆਪਾਂ ਨਿਤਨੇਮ ਕਰਦੇ ਹਾਂ ਉਦੋਂ ਢਾਡੀਆਂ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਾਂ ਉਦੋਂ ਢਾਡੀਆਂ, ਸੁਖਮਨੀ ਸਾਹਿਬ ਦਾ ਪਾਠ ਹੁੰਦਾ ਉਹਦੇ ਗੁਣ ਗਾਉਂਦੇ ਉਦੋਂ ਢਾਡੀਆਂ। ਇਹ ਪਰਮਾਤਮਾ ਦੇ ਗੁਣ ਗਾਉਣ ਵਾਲੇ, ਉਹਦਾ ਦਰ ਨਾ ਛੱਡੀ, ਉਹ ਤੇਰੇ ਔਗਣ ਨਹੀਂ ਚਿਤਾਰਦਾ, ਉਹ ਤੈਨੂੰ ਹਿੱਕ ਨਾਲ ਲਾਵੇਗਾ, ਤੈਨੂੰ ਗਲ ਨਾਲ ਲਾਵੇਗਾ। ਸਤਿਗੁਰਾਂ ਦਾ ਜਿੱਥੇ ਪਹਿਲਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ, ਅਤੇ ਗੁਰੂ ਮਹਾਰਾਜ ਜੀ ਦਾ ਧੰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਉਪਦੇਸ਼, ਜੋ ਮੈਸੇਜ ਏ, ਅੱਜ ਪੂਰੀ ਦੁਨੀਆਂ ਦੇ ਵਿੱਚ ਆਪਣੀ ਡਿਕਟੇਟਰਸ਼ਿਪ ਕਾਇਮ ਰੱਖਣ ਵਾਸਤੇ ਹਰ ਇੱਕ ਮੁਲਕ ਆ ਜਿਹੜਾ ਦੇਸ਼ ਆ ਉਹ ਆਪਣੀ ਧੌਂਸ ਜਮਾਉਣ ਵਾਸਤੇ ਜੋ ਕੁਝ ਵੀ ਹੋ ਰਿਹਾ ਸਾਡੇ ਸਾਹਮਣੇ ਹੈ। ਪਰ ਜੇ ਕਿਤੇ ਸ਼ਾਂਤੀ ਦੀ ਗੱਲ, ਜੇ ਕਿਤੇ ਪਿਆਰ ਦੀ ਗੱਲ, ਜੇ ਕਿਤੇ ਗੁਰੂ ਕੇ ਪਿਆਰਿਓ ਗਲਵੱਕੜੀਆਂ ਦੀ ਗੱਲ ਹੋਵੇ, ਜੇ ਕਿਤੇ ਇਨਸਾਨੀਅਤ ਦੀ ਗੱਲ ਹੋਵੇ, ਉਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੈਸੇਜ ਜੀ ਸੁਣੋ ਪਿਆਰ ਅਤੇ ਸਤਿਕਾਰ ਦੇ ਨਾਲ ਪਮਾਲ ਦਾ ਢਾਡੀ ਜਿਹਾ ਗਾ ਕੇ।

0: ਜ਼ਿੰਦਗੀ ਨਿਮਾਣੀ ਇਹ ਦਿਨ ਚਾਰਦੀ
1: ਸੋਚੇ ਸਦਾ ਬੁਰਾ ਕਦੇ ਚੰਗਾ ਨਾ ਵਿਚਾਰਦੀ
0: ਆਪਣੇ ਹੱਥੋਂ ਨਾ ਬਾਜੀ ਹਾਰੇ ਬੰਦੇ ਆ ਆਪਣੇ ਹੱਥੋਂ ਨਾ ਬਾਜੀ ਹਾਰੇ।

0: ਗੁਲਾਮੀ ਤੇ ਕਰੋਧੀ ਬੰਦੇ ਮਾੜੇ ਦੱਸ ਦੇ,
1: ਹਰ ਵੇਲੇ ਪਛਤਾਵਾ ਕਦੇ ਵੀ ਨਾ ਹੱਸਦੇ।
0: ਹਣ ਦੁੱਖਾਂ ਵਿੱਚ ਕਿਹੜੇ ਜਿੰਦੇ ਪਰ ਬੰਦੇ ਆ, ਦੁੱਖਾਂ ਵਿੱਚ ਕਿਹੜੇ ਜਿੰਦੇ।

0: ਇੱਥੋਂ ਮਿਲੇ ਸਾਨੂੰ ਜਾਚ ਜ਼ਿੰਦਗੀ ਦੀ, ਇਸੇ ਦਰ ਤੋਂ ਹੁੰਦਾ ਜੀਵਨ ਸ਼ੁਰੂ ਸਾਡਾ। ਆਦਿ ਅੰਤ ਬਲਵੰਤ ਅਟਲ ਰਹਿਣਾ, ਪੂਜਣ ਯੋਗ ਇੱਕੋ ਸ਼ਬਦ ਗੁਰੂ ਸਾਡਾ, ਜੁਗੋ ਜੁਗ ਅਟਲ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਉਹਨਾਂ ਦੇ ਪਹਿਲੇ ਪ੍ਰਕਾਸ਼ ਪੁਰਬ ਜੋ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਵੀ ਮਨਾਏ ਜਾ ਰਹੇ ਨੇ। ਗੁਰੂ ਮਹਾਰਾਜ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਹੋਣ ਜੀ। ਆਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਦੇ ਵਿੱਚ ਸਭ ਨੇ ਜੁੜਨਾ ਹੈ। ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤਦਿਆਗੇ ਅਰਦਾਸ ਹਮਾਰੀ, ਜੀਉ ਪਿੰਡਾ ਸਭ ਤੇਰਾ ਵਾਹਿਗੁਰੂ, ਕਹੁ ਨਾਨਕ ਸਭ ਤੀਨ ਵਡਿਆਈ, ਕੋਈ ਨਾ ਜਾਣੇ ਮੇਰਾ ਵਾਹਿਗੁਰੂ, ਕਹੁ ਨਾਨਕ ਸਭ ਤੀਨ ਵਡਿਆਈ, ਕੋਈ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ, ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦਰੋ ਸਿਮਰੋ ਸ੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਇ, ਤੀਕ ਬਹਾਦਰ ਸਿਮਰਿਆ ਕਰਨੋ ਹਿਰਦਿਆ ਵੈ ਧਾਈ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,

ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇਖਣ ਡਟ ਕੀਤਾ ਤੇਰਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਨੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ

ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੈ ਚੇਤ ਆਵੈ।

ਹੋਏ। ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸੰਧਿਆ ਦੇ ਸਮੇਂ ਗੁਰਮਤਾ ਸਮਾਗਮ ਸਜਾਏਗਾ। ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨਾਂ ਗੁਰਮਤ ਵਿਚਾਰਾਂ ਹੋਈਆਂ। ਢਾਡੀ ਜਥੇ ਨੇ ਹਾਜ਼ਰੀ ਭਰੀ। ਛੇ

ਵੇਖੇ ਲਾਉਣੇ ਤਿਲ ਫੁਲ ਪੇਟਾ ਮਾਂਦਰ ਪ੍ਰਵਾਨ ਕਰਨੀਆ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਕਰਨੀ ਸਾਰੇ ਸੰਸਾਰ ਨੂੰ ਆਪ ਜੀ ਦੇ ਪਾਵਨ ਉਪਦੇਸ਼ਾਂ ਦੇ ਚੱਲਣ ਦੇ ਬਲ ਬੁੱਧ ਬਖਸ਼ਿਸ਼ ਕਰਨੇ ਸਾਰਾ ਸੰਸਾਰ ਸੁਖੀ ਵਸੇ ਸੱਚੇ ਪਾਤਸ਼ਾਹ ਜੀ ਆਪਣੀ ਰਹਿਮਤ ਵਰਤਾਉਣੀ

ਰੱਖਣੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸੇ ਪਿਆਰੇ ਮੇਨ ਜਿਨ

ਸਾਲਿਆ ਮਿਲਕਤ ਪਾਵੋ ਤੇ ਉਸ ਦਿਨ ਸਿਸਰੀਆ ਜੋ ਹੋਵੇ ਸਤਿ ਸੁਮੇਰ।

जाको आए सोई वे हज हो हर गुरते मने बसेरा निज कर महल।

ਵਾਹਿਗੁਰੂ ਜੀ ਕੀ ਤੁਧਿਆਗੀ ਅਰਦਾਸ ਹਮਾਰੀ ਜੀਉ ਪਿੰਡਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਰਾਉ ਨਾ ਜਾਣੇ ਮੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਵਧਾਈ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੂਟਾਨ ਕੂੜ ਧੰਨਵਾਦ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਦੇ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈਰੈਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਭ ਦੀਆਂ ਹਾਜ਼ਰੀਆਂ ਸ਼ੋਭਾਵਨਾਵਾਂ ਪੂਰਨ ਕਰਨੀਆਂ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖਾ ਸੰਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਾਏ ਬਾਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ।

بول سات سری اکال واہ گرو جی کا خالصہ

लक्ष्मी रूपावो डुबदे पत्थर तारे

ਬੇਨਤੀ ਸੁਣ ਪ੍ਰਭ ਮੇਰੇ ਬੇਹ ਨਾਮ ਕਰੇ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭਦਾ ਤੇ ਗੁਰਪ੍ਰਸਾਦ ਕਿਨੈ ਬਿਰਲੇ ਜਾਤੇ ਗੁਰਪ੍ਰਸਾਦ ਕਿਨੈ ਬਿਰਲੇ ਜਾਤੇ ਸੋ ਕਹੋ ਟਲ ਗੁਰ ਸੇਵੀਐ

ਘਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਸ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਿਸ ਸਿਆਣ ਪੰਨ ਲੱਖ ਹੋਵੇ ਤਾਂ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਹੰਗਾਵੈ ਕੋ ਜੀ ਲੈ ਫਿਰ ਦੇ ਹੰਗਾਵੈ ਕੋ ਜਾਪੈ ਦਿਸੈ ਦੂਰ

ਦੇ ਥੱਪਾ ਹੇ ਜੁਗਾ ਜੁਗੰਤਰ ਕਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਸਾਹਿਬ ਪ੍ਰਵਾਹ ਸਾਚਾ ਸਾਹਿਬ ਸਾਚ ਨਾ ਭਾਖਿਆ ਭਾਓ ਅਪਾ

ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਉਂਗੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ।

ਤੀਰਥ ਲਾਵਾ ਜੇ ਤੁਸ ਭਾਵਾ ਮਿਣ ਭਾਣੇ ਕੇ ਨਾਹੇ ਕਰੀ ਜੇ ਤੀਸਰ ਠੂ ਪਾਈ ਵੇਖਾਂ ਮਿਣ ਕਰਮਾ ਕੇ ਮਿਲਾ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਮ ਰੁਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਏ ਨਾ ਸੁੱਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲੋ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮੈਨ ਸੁਣਿਆ ਮੁਖ ਸਲਾਹ ਹੁਣ ਮਨ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ ਤੋ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ੍ਹ ਪੜ ਪਾਵ ਅਹਿਮਾਨ ਸੁਣਿਆ ਲਾਗੈ ਸਹਿਜ ਤੇ ਹਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਸਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਹੋਇਆ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਥ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾਂ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸੁ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰ ਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੇ ਨਾਹੀ ਸੁਮਾਰ ਧੋ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰਾਇ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾ ਕਿਨਾਬ ਸਭ ਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੰਭਾਲੇ ਰੂਪ ਕੇਤੀ ਦਾਤ ਜਾਣੇ ਕੌਣ ਕੂਦ ਕੀਤਾ ਪਸਾਓ ਕੋ ਕਵਾਓ ਤਿਸ ਤੇ ਹੋਏ ਲੱਖ ਦਰਿਆ ਕੁਦਰਤ ਕਵਣ ਕਹਾ ਵੀ ਚਾਰ ਵਾਰਿਆ ਨਾ ਜਾਵਾ ਇੱਕ ਵਾਰ

ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਤ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾ ਹੇ ਜੋਰ ਸੰਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾ ਅਸੰਖ ਕੂੜਿਆ ਔਰ ਕੂੜੇ ਫਿਰਾ ਹੇ ਅਸੰਖ ਨੀਚ ਮਲ ਭਾਖਾ ਹੇ ਅਸੰਖ ਨਿੰਦਕ ਸਰ ਕਰ ਹੈ

ਸੰਖ ਨਾਵ ਸੰਖ ਥਾਵ ਗਮਾ ਗਮਾ ਸੰਖ ਲੋਅ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਬੁਕ

ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵਾ, ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਧਨ ਦੇ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜੋਹੇ ਦੇ ਸਾਬੂਨ ਲਈਐ, ਉਹ ਧੋਏ ਭਰੀਐ ਮਤ ਪਾਪਾਂ।

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨਾਓ ਸਗੁਣ ਤੇਰੇ ਮੈਂ ਨਾਹੀ ਕੋਇ ਬਿਣ ਗੁਣ ਕੀਤੇ ਭਗਤ ਨਾਉ ਏ ਸਵਸਥ ਆਤਮਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਵੋ ਕਵਣ ਸੋਵੇ ਲਾਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਦ ਯਾ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੁ ਨਾ ਕੋਈ ਜਾ ਕਰਤਾ ਸਿਰਟੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾ ਉਹ ਜਾਣੈ ਅੱਗੇ ਗਿਆ ਨਾ ਸੋਏ

ਨੇਤਿ ਸੁਰਤ ਨਾ ਪਾਈਐ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨਿੰਜੇ ਤਿਸ ਮਨੋ ਨ ਵਿਸਰਹਿ ਅੰਤ ਨ ਸਿਫਤੀ ਕਹਿਣ ਅੰਤ ਅੰਤ ਨ ਕਰਨ ਦੇਣ ਅੰਤ ਅੰਤ ਨ ਵੇਖਣ ਸੁਣ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨਾ

ਉੱਚੇ ਉੱਪਰ ਉੱਚਾ ਨਾਉ ਇਹ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋ ਦੇ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਤੁੱਟ ਹੈਵੇ ਕਾਰ ਕਿਤੇ ਲੈ ਲੈ ਮੁੱਕ ਕਿਰਪਾ ਹੈ ਕਿਤੇ ਮੂਰਖ ਕਾਹੀ ਖਾਹ ਕਿਤੇ ਅੰਦੂ ਭੂਕ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤੀਆ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਹੀ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਭੰਡਾਰ ਮੁੱਲਾ ਵਹਿ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾ ਸੁਪਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੋਲੋ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਮੁੱਲੋ ਮੁੱਲ ਆਖਿਆ ਨੰਦ ਆਇਆ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਕਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਵਰ ਆਖੇ ਸਿਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨੁ ਆਖੇ ਦੇਵ ਆਖੇ ਸੁਰ ਨਰ ਮੁੰਡਨ ਸੇਵ ਕੀਤੇ ਆਖੇ ਆਖਣ ਪਾਹੇ

ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸੁ ਕਹੀਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੂੰ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵੀ

ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਾਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮੱਚ ਪਏ ਆਲੇ।

ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ।

ਮੁੰਦਾ ਸੰਤੋਖ ਸਰਮਪਤ ਝੋੜੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤਾ ਜਗਜੀਤ ਆਦੇਸ ਤਸਿਆ ਦੇਸ ਆਦ ਅਨੀਨਾਦਨਾ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਕਟ ਵਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾ ਵਹਿ ਲਿਖਿਆ ਵਹਿ ਭਾਗਵਾ ਦੇਸ ਤਸਿਆ ਦੇਸ ਵਾਦ ਅਨੀਨਾਦਨਾ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣਿਕ ਸੰਸਾਰੀ ਇੱਕ ਭੰਡਾਰੀ ਇਕ ਲਾਏ ਦੀ ਬਾਣ ਜਿਪਤ ਸੁਭਾਵੈ

ਜੁਗ ਜੁਗ ਇੱਕ ਹੋਵੇ, ਸੁਆਸਣ ਲੋਏ ਲੋਏ ਭੰਡਾਰ। ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ। ਨਾਨਕ ਸੱਚੇ ਕੀ ਸਾਚੀ ਕਾਰ, ਆਦੇਸਤ ਸਹਿ ਆਦੇ ਸਵਾਦਨ ਇਨਾ ਨਾਦਨਾ, ਜੁਗ ਜੁਗ ਇੱਕ ਹੋਵੇ ਸਾ। ਇੱਕ ਦੂਜੀ ਬਹੁ ਲੱਖ ਹੋਹਿ, ਲੱਖ ਹੋਵਹਿ ਲੱਖ ਵੀਸ, ਲੱਖ ਲੱਖ ਗੇੜਾ ਆਖੀ ਅਹੇ। ਇੱਕ ਨਾਮ ਜਗਦੀ ਸੇ ਤਰਾਹੇ, ਪਤ ਪਵੜੀਆਂ ਚੜੀਏ ਹੋਏ ਇੱਕੀਸ। ਸੁਣ ਗੱਲਾਂ ਆਕਾਸ਼ ਕੀ ਟਾਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ। ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ, ਉੱਤਮ ਨੀਚ ਨਾ ਕੋਈ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ, ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ, ਥੈ ਸੋਹਨ ਪੰਚ ਪ੍ਰਵਾਨ। ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾ ਪੈ ਜਾਏ। ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ, ਖੋ ਕਰਮ ਕੀਤੇ ਪਵਨ ਪਾਣੀ ਬੈ ਸੰਤਰ। ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਏ, ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੀ ਦੇਵੀ ਵੇਸ਼, ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ,

ਬਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਥਾ ਹੈ ਘਾਟ ਘੜੀਏ ਬਹੁਤ ਅਨੂਤਾ ਕੀਆਂ ਗੱਲਾਂ ਕਥੀਆਂ ਨਾ ਜਾਹਿ ਜੇ ਕੋ ਕਹੈ ਪਿਛੈ ਪਛਤਾਏ ਤਥਾ ਘੜੀਏ ਸੁਰਤ ਮਤ ਮਨ ਬੁੱਧ ਤਥਾ ਘੜੀਏ ਸੁਰਾ ਸਿਧਾਂ ਕੀ ਸੁਧ ਕਰਮਖੰਡ ਕੀ

ਭਾਉ ਹਲਾਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮਾਂ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕ

ਚੱਕਰ ਚਿਹਨ ਅਰ ਬਰਨ ਜਾ ਤਰਪਾਤਮਾ ਹਿੰਦੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕੇ ਅਚਲ ਮੂਲ ਤਨ ਭਉ ਪ੍ਰਕਾਸ਼ ਸਮਿਤੋ ਕਿਹ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰੇ ਭਵਨ ਮਿਹੀਪ ਸੁਰ ਨਰ ਸੁਰ ਨੇਤ ਨੇਤ ਬੰਤਰਨ ਕੈਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਅਨੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਏ ਨਮਸਤਾਂ ਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹਿ ਨਮਸਤਾਂ ਟਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਦੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੀ ਨਮਸਤਾਂ ਪਾਰੀ ਨਮਸਤਾਂ ਸੋਏ ਕਹਿ ਨਮਸਤਾਂ ਨੇਕਾਂ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸੇ ਨਮਸਤਾਂ ਨਿਰਭੇਸੇ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਤਾਤੇ ਨਮਸਤਾਂ ਨਿਰਕਾਤੇ ਨਮਸਤਾਂ ਨਿਰਤੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤਾਂ ਨਿਰਤਾਪੇ ਨਮਸਤਾਂ ਥਾਪੇ ਨਮਸਤਾਂ ਤ੍ਰਮਾਨੇ ਨਮਸਤਾਂ ਨਿਧਾਨੇ ਨਮਸਤਾਂ ਗਾਹ ਨਮਸਤਾਂ ਬਾਹ ਨਮਸਤਾਂ ਤ੍ਰਿਵਰਗੇ ਨਮਸਤਾਂ ਸਰਗੇ ਨਮਸਤਾਂ ਪ੍ਰਭੋਗੇ ਨਮਸਤਾਂ ਸੁਜੋਗੇ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਗੰਮੇ ਨਮਸਤਸਤ੍ਰਮੇ ਨਮਸਤਾਂ ਨਿਲਾਸਰੇ ਨਮਸਤਾਂ ਨਿਰਾਸਰੇ ਨਮਸਤਾਂ ਜਾਤੇ ਨਮਸਤਾਂ ਪਾਤੇ ਨਮਸਤਾਂ ਮਜਵੇ ਨਮਸਤਸਤਜਵੇ ਆਦੇਸਾਂ ਆਦੇਸੇ ਨਮਸਤਾਂ ਭੇਸੇ ਨਮਸਤਾਂ ਨਿਰਧਾਮੇ ਨਮਸਤਾਂ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸ ਦੇਵੈ ਨਮਸਤਾਂ ਭੇਵੈ ਨਮਸਤਾਂ ਜਨਮੇ ਨਮਸਤਾਂ ਸੁਬਨਮੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤਾਂ ਵਰਨੇ ਨਮਸਤਾਂ ਮਰਨੇ ਨਮਸਤਾਂ ਗਿਰਾਰ ਨਮਸਤਾਂ ਕਿਰਤਾਰ ਨਮੋ ਸਰਵ ਧੰਦੇ ਨਮੋ ਅਬੰਧੇ ਨਮਸਤਾਂ ਨਿਰਛਾਕੇ ਨਮਸਤਾਂ ਨਿਰਭਾਕੇ ਨਮਸਤਾਂ ਰਹੀਮੇ ਨਮਸਤਾਂ ਕਰੀਮੇ ਨਮਸਤਾਂ ਅਨੰਤੇ ਨਮਸਤਾਂ ਮਹੰਤੇ ਨਮਸਤਸਤਰਾਗੇ ਨਮਸਤਾਂ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖ ਹੈ ਭੇਗ ਹੈ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਅਜੀਤ ਹੈ ਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸੁਰਗ ਹੈ ਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਝੂਠ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਝ ਹੈ ਸੂਝ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ।

ਭੁਜੰਗ ਪ੍ਰਿਆਤ ਛੰਦ। ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰੈ ਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੈਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਮ ਪਰਮ ਰੂਪੇ ਨਮੋ ਜੋਗ ਜੋਗੇ ਸੁਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁਰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੋਗਤੇ ਨਮੋ ਜੋਗ ਜੋਗੇ ਸੁਰ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੀ ਨਮਸਤੰਗ ਇਸ਼ਨਾਨ ਨਮੋ ਮੰਤ੍ਰ ਮੰਤ੍ਰ ਨਮੋ ਜੰਤ੍ਰ ਯੰਤ੍ਰ ਨਮੋ ਇਸ਼ਟੇ ਇਸ਼ਟੇ ਨਮੋ ਤੰਤ੍ਰ ਤੰਤ੍ਰ ਸਦਾ ਸੱਚਦਾਨੰਦ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੂਰ ਦਾ ਤੰਗ ਅਗੰਗ ਉਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰੋਸ਼ਪਾਲੰ ਸਦਾ ਸਰਵਦਾ ਸਿਧਦਾਤਾ ਦਿਆਲੰ ਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਾ ਸਤਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪ੍ਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਹਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵਦ੍ਰਿਸੰ ਨਮੋ ਸਰਵਕ੍ਰਿਸੰ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿੱਜੇ ਕਿਰਪਾਲੰ ਸਰੂਪੇ ਕਰਮ ਕੋ ਕਰਮੰ ਪ੍ਰਣਾਸੀ ਸਦਾ ਸਰਵਦਾ ਰਿੱਧ ਸਿੱਧੰ ਨਿਵਾਸੀ ਚਰਪਣ ਛੰਦ ਤੁਐ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਖ ਕਰਮ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੋਗਤਾ ਸਰਵੰ ਜੋਗਤਾ ਸਰਵੰ ਦੇਵੰ ਸਰਵੰ ਪੇਵੰ ਸਰਵੰ

ਸਾਰ ਸਰਬਪਾਲਕ ਸਰਬਕਾਲਕ ਸਰਬ ਕੋ ਪੁਨਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਨਿਸਾਲ ਨਾਮ ਠਾਮ ਨਾ ਜਤ ਜਾ ਕਰ ਰੂਪ ਰੰਗ ਨਾਰੇਖ ਵਾਦ ਪੁਰਖੋਦਾਰ ਮੂਰਤ ਅਜੋ ਨਾ ਦਾ ਸੇਖ ਦੇ ਸੌਰ ਨਾ ਭੇਸ ਜਾ ਕਰ ਰੂਪ

ਹੀਨ ਚੱਕਰ ਬੱਕਰ ਫਿਰੇ ਚਿਤ੍ਰ ਚਕਮਾਨ ਹੀ ਪੁਰਤੀਨ ਲੋਕ ਚੌਦਹਿ ਕੇ ਬਿਖਾਏ ਜਗ ਜਾਪੈ ਜੇ ਜਾਪ ਆਸ ਦੇਵ ਅਨਾਦਮ ਮੂਰਤ ਸਾਪ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਵਿਸਵਚਿਓ ਸੁਯਮ ਪਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੋਗਤਾ ਅਕਾਲ ਪੁਰਖ ਆਦੇਸ ਧਰਮ ਧਾਮ ਸੁਪਰਮ ਰਹਿਤ ਭੂਤ ਅਲਖ ਭੇ ਸੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਆਨ ਉਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਆਸੂਤ ਅੰਗਹੀਨ ਭੰਗਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤੇ ਪਾਰੂ ਸਰਬ ਗੰਤਾ ਸਰਬ ਹੰਤਾ ਸਰਬ ਤੇਨ ਭੇਖ ਸਰਬ ਸ਼ਾਸਤ੍ਰ ਨਾ ਜਾਣੈ ਜੇ ਰੂਪ ਰੰਗ ਅਰੇਖ ਪਰਮ ਵੇਦ ਪੁਰਾਨ ਜਾ ਕਹਿ ਨੇਤ ਭਗਤ ਨੇਤ

ਕਿ ਆ ਫੂਲ ਗੁਨਾਹ ਇੱਕ ਸ਼ਾਹਾਨ ਸ਼ਾਹ ਇੱਕ ਕਾਰਨ ਕੋ ਨਿੰਦ ਹੈ ਕਰੋ ਜੀ ਦੇਹੰਦ ਹੈ ਕਰਾਜ ਕਰੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰਕਲੀ ਹੈ ਕਿ ਸਰਬੰਗਦਲੀ ਹੈ ਕਿ ਸਰਵਤਰ ਮਾਨੀ ਇੱਕ ਸਰਵਤਰ ਦਾਨੀ ਇੱਕ ਸਰਵਤਰ ਗਾਉਣ ਇੱਕ ਸਰਵਤਰ ਭਾਉਣ ਇੱਕ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨੈ ਇੱਕ ਸਰਵਤਰ ਲੀਨੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਪੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਮਾਨੀ ਹੈ ਸਦੈਵ ਪ੍ਰਧਾਨੀ ਹੈ ਕਿ ਸਰਵਤਰ ਜਾਪੀ ਹੈ ਕਿ ਸਰਵਤਰ ਥਾਪੀ ਹੈ ਕਿ ਸਰਵਤਰ ਪਾਨ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰ ਕਲੀਮੇ ਕਿ ਪਰਮ ਫਹੀਮੇ ਕਿ ਆਕਲ ਅਲਾਮੇ ਕਿ ਸਾਹਿਬ ਕਲਾਮੇ ਕਿ ਹੁਸਨੁਲ ਵਜੂ ਹੈ ਤਮਾਮੁਲ ਰੁਜੂ ਹੈ ਹਮੇ ਸੁਲ ਸਲਾਮੈ ਸਲੀ ਖਤਮੁਦਾਮੈ ਗਨੀਮੁਲ ਸ਼ਿਕਸਤ ਹੈ ਗਰੀਬੁਲ ਪਰਸਤ ਹੈ ਬਿਲੰਦੁਲ ਮਕਾਨ ਹੈ ਜਮੀਨੁਲ ਜਮਾਨ ਹੈ ਤਮੀਜੁਲ ਤਮਾਮੈ ਰਜੂਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨ ਅਨੇਕ ਉਲਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੋਗਤ ਸੁਧਾ ਹੈ ਸਦੈਵ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਹੰਗਾਦ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੇ ਸੁ ਸਰਬਾਨੁਰਾਗੈ ਤ੍ਰਿਭੁਗ ਸਰੂਪ ਹੈ ਅਸ਼ਿਜ ਹੈ ਅਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਥੀਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵ ਸਦਾ ਹੈ ਬਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਵੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ

ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮ ਸਰਬੰਗ ਧਰਮ ਸਰਬੰਗ ਯੋਗਤਾ ਸਰਬੰਗ ਮੁਕਤਾ ਰਸਾਵਲ ਸ਼ੰਤੁ ਐ ਪ੍ਰਸਾਦ। ਨਮੋ ਨਰਕਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬੇਭੂਤੇ ਪਰਮਾਥਮ ਪਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ। ਨ ਪੁੱਤਰੈ ਨ ਪੁੱਤਰੈ ਨ ਸੁਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨ ਸਾਕੰ ਸਰੀਕ ਹੈ ਅਮਿਤੁ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਸ਼ੰਤੁ ਐ ਪ੍ਰਸਾਦ। ਕਿ ਜਾ ਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ਾ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਅਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਹੁਸਨ ਉਲ ਜਮਾਲ ਹੈ ਗਨੀਮ ਉਲ ਖਿਰਾਜ ਹੈ ਗਰੀਬ ਉਲ ਨਿਵਾਜ ਹੈ ਹਰੀ ਫੁਲ ਸਿਕੰਨ ਹੈ ਹਰਾਸ ਉਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇ ਕਰੀਮ ਹੈ ਸਮਸਤੁਲ ਜੁਬਾ ਹੈ ਸਾਕੇ ਸਾਹਿਬ ਕਿਰਾ ਹੈ ਕਿ ਨਰਕਮ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮਲੋ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਭੇਖ ਹੈ ਜਿਵੀਨ ਉਲ ਜਮਾ ਹੈ ਅਮੀ ਕੁਲੇ ਮਾਂ ਹੈ ਕਰੀਮ ਉਲ ਕਮਾਲ ਹੈ ਕਿ ਦੁਰਤ ਜਮਾਲ ਹੈ ਕਿ ਅਚਰੰਗ ਪ੍ਰਕਾਸ਼ ਹੈ ਕਿ ਅਮਿਤ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤ ਵਿਭੂਤ ਹੈ ਕਿ ਅਮਿਤ ਪਸਾਹ ਹੈ ਕਿ ਆਤਮਾ ਪ੍ਰਭਾ ਹੈ ਕਿ ਅਚਰੰਗ ਅਨੰਗ ਹੈ ਕਿ ਅਮਿਤ ਅਭੰਗ ਹੈ ਮਧ ਭਾਰ ਛੰਦ ਤੁਐ ਪ੍ਰਸਾਦ। ਮੁਰ ਮਨ ਪ੍ਰਣਾਮ ਗੁਣਗਨ ਮੁਦਾ ਮਰ ਵਰ ਅਗਨ ਹਰ ਨਰ ਪਰ ਭਾਨੇ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮਨ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨ ਛਿਜੇ ਅੰਗ ਆਸਨੇ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮਨ ਦਿਸ ਵਸ ਅਭਨ ਜਲ ਥਲ ਮਹੰਤ ਦਿਸ ਵਸ ਬੇਅੰਤ ਅਨੁਭਵ ਅਨਾਸ ਧ੍ਰਿਤ ਧਰ ਤੁਰਾਸ ਅਜਾਨ ਬਾਹੂ ਇੱਕੇ ਸਦਾ ਓਂਕਾਰ ਵਾਦ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਰੇ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਛਿਜਗਾਤ ਅਜਿਜ ਨ ਬਾਤਨ ਝੰਝਗਾਤਨ ਰੰਜ ਬਾਤਨ ਟੁੱਟ ਭੰਡਾਰਨ ਠਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਣਮ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਐ ਪ੍ਰਸਾਦ। ਕਰੁਣਾਲੇ ਹੈ ਅਰਕਾਲੇ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਅਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਨ ਹੈ ਜਗ ਕੇ ਕਰਨ ਹੈ ਮਨਮਾਨੀ ਹੈ ਜਗ ਜਾਨੀ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸੇ ਹੈ ਸਰਵਨਾਸੇ ਹੈ ਕਰੁਣਾ ਕਰ ਹੈ ਵਿਸ਼ਵੰ ਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਜਪ ਜਪ ਹੈ

ਅਜੈ ਅਲੈ ਭੈ ਅਭੈ ਭੂਅ ਜੂ ਅਨਾਸ਼ ਅਕਾ ਸਗੰਜ ਭੰਜ ਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾ ਅਟਾਹ ਅਨਾਥੇ ਪਰਮਾਥੇ ਅਜੋ ਨਿਯਮੋ ਨੀ।

ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਉ ਕਰ ਜੋ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਮੈਨੂੰ ਏਕ ਰਤੀ ਕੇ ਮਤਿ ਮਤੰਗ ਜਰੇ ਜਰਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਪਹਿ ਤੁ ਕਹਾ ਪੈ ਭੂਪਤ ਅੰਤ ਕਹੋ ਨੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਾਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਮ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਪ੍ਰਸਿੱਖ ਹੈ ਬੇਦ ਪੁਰਾਨ ਪਤੇ ਪੁਰਾਨ ਜਮੀਨ ਜਮਾਨ ਸਮਾਨ ਕੇ ਭੇਖ ਹੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੁ ਏਕ ਨਾ ਲੇਖੈ ਸੁਧ ਸੁਪਾਹ ਦੁਰੰਤ ਦੁਬਾਹ ਸੁਸਾ ਸੁਨਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਵਤ ਪੰਖਾ ਲੈ ਨਹਾ ਲੈਂਗੇ ਤੋਰ ਅਰੀਨ ਮਰੋਰ ਮਵਾਸ ਮਾਤੇ ਮਤੰਗਨ

ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਕਾਹੂ ਪਿਸ਼ਾਹ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਤਹਾਇਓ ਕੂਰ ਕਿਰਿਆ

ਦੇ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇਰੈ ਨਿਰਾਲਮ ਜਾਤ ਭੇਦ ਭੇਦ ਅਰ ਆਲਮ।

ਬੁੱਧ ਹੈ ਜੇਤੀ ਬਰਨ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਨ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਅਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਭਵ ਆ ਜੁਗਾ ਸਰੂਪ ਸੁਯੰਭਵ ਆਵ ਰੱਛਾ ਮੇਰੀ ਤੁਮ ਕਰੋ ਸਿੱਖੀ ਉਬਾਰ ਸਿੱਖਿਆ ਸੰਗਰੋ ਦੁਸ਼ਟ ਤੇ ਉਠਵਤ ਉਤਪਾਤਾ ਸਕਲ ਮਲੀਸ਼ ਕਰੋ ਰਣਕਾਤਾ ਜੇ ਅਸ ਤੁਸ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਤਿਆ ਹੈ ਤਾਂ ਕਿ ਕਾਲ ਨਿਕਟ ਨਹੀਂ ਹੈ ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ।

ਸ਼੍ਰੀ ਅਸਤੁਜਾ ਪਹੇ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੁਖ ਨਤ ਸਾਹਿਬ ਆਪਤ ਕੋਈ ਅੜਿਲ ਸੁਨੇ ਗੁੰਗ ਜੋ ਆਹੇ ਸੁਰਸ ਨਾ ਪਾਵਈ ਸੁਨੇ ਮੂਢ ਚਤਲਾਇ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਤਿਨ ਨਰ ਕੇ ਰਹੈ ਹੋ ਜੋ ਯਾ ਕੀ ਇੱਕ ਵਾਰ ਚੌਪਈ ਕੋ ਕਹੈ ਚੌਪਈ ਸੰਬਤ ਸਤ੍ਰਹ ਸਹਿਸ ਪਣਿਜੈ ਅਰਥ ਸਹਿਸ ਫੁਨ ਤੀਨ ਕਹਿਜੈ ਭਾਦਰਵ

ਅੰਗੀਕਾਰ ਇਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਕਰਤਾ ਤੇਰਾ ਸਭ ਕੁਛ ਹੈ ਜਿਸਦੇ

ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ,

ਇੱਕ ਭਰਮ ਭੂਲੇ ਫਿਰਹਿ ਦੈ ਦਿਸ, ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ

ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ।

ਸੁਣਿਓ। ਪਵਿੱਤ ਸੰਗਤ ਸਵਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਿਜ ਨਹਿ ਉਪਜੈ ਵਿਣ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿਜਿਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਸ਼ੂ ਰਹੁ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿ।

ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ

ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਗਾਵੇ ਹੋਆ ਸਮਾਓ।

ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇਵੜ ਦਾਤਾ ਸੋ ਕਿਉਂ ਮਨੋ ਬਿਸਾਰੀਐ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ,

ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਹਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ।

ਮੰਚਾ ਉਪਹਿਆ ਪ੍ਰਵਿਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।

ਹਰ ਬਿਨ ਅਵਰ ਨ ਕੋਈ ਕਹਿ ਨਾਨਕੇ ਨੇਤਰੇ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਵਣ ਹੋ ਮੇਰੇ ਹੋ ਸਾਚੈ ਸੁਣਨੇ ਨੂੰ ਪਠਾਏ ਸਾਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ।

संत साजन पहे सरसे पूरे गुर ते जानी सुनते पुनीत कहते पवित्र।

ਗੁਰੂ ਪਿਆਰਿਓ, ਆਪ ਸਭ ਨੂੰ ਗੁਰੂ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਬਹੁਤ ਬਹੁਤ ਵਧਾਈਆਂ। ਸਤਿਗੁਰੂ ਕਿਰਪਾ ਕਰੇ ਇਹ ਗੁਰਬਾਣੀ ਚਾਨਣ ਸਾਡੇ ਹਿਰਦਿਆਂ ਵਿੱਚ ਹੋਵੇ ਅਤੇ ਅਸੀਂ ਸਹੀ ਰਾਹ ਪਕੜ ਲਈਏ, ਗੁਰਬਾਣੀ ਦੇ ਦਰਸਾਏ ਹੁਕਮ 'ਤੇ ਚੱਲ ਪਈਏ। ਸਤਿਗੁਰੂ ਕਿਰਪਾ ਕਰੇ। ਅੱਜ ਦਾ ਪ੍ਰੋਗਰਾਮ ਥੋੜ੍ਹਾ ਛੋਟਾ ਰੱਖਣਾ ਹੈ, ਆਪਾਂ 7:05 'ਤੇ ਸਮਾਪਤੀ ਕਰਨੀ ਹੈ। ਉਸ ਉਪਰੰਤ ਸਹਿਜ ਪਾਠ ਦੇ ਭੋਗ ਪੈਣਗੇ। ਆਓ ਅਗਲਾ ਕੀਰਤਨ ਸੁਣਦੇ। ਵਾਹਿਗੁਰੂ।

ਕਰਨੀ ਜਿਨ ਸਹਿ ਨਾਲ ਪਿਆਰ ਨਾਨਕ

ਪੰਚਮ ਹਰਖ ਦੇ ਸਾਖ ਸੁਣਾਵਹਿ ਬੰਗਾਲ ਮਧ ਮਾਧਵ ਗਾਵਹਿ ਲਲਿਤ ਬਿਲਾਵ ਲਗਾਵਹੀ ਆਪਣੀ ਆਪਣੀ ਪਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕਉ ਸਖ ਆਲਾ ਪਹਿ ਸੰਗ ਰਾਗਨੀ ਪਾਂ ਚੌਥਾ ਪਹਿ ਗੁਣ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਹੁਤੀ ਉਚਾਰੀ ਧਨਾਸਰੀਏ ਪਾਂਚੋ ਗਾਈ ਮਾਰ ਰਾਗ ਕੌਸਕ ਸੰਗਲਾਈ ਮਾਰੂ ਮਸੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਭਾਰਾ ਖਉ ਹਟਿਓ ਪਹੁਰਾਨੰਦ ਗਾਏ ਅਸ਼ਟਮਾਲ ਕੌਸਕ ਸੰਗਲਾਏ ਪੁਨ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁਤ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗਲਾਈ ਪਾਂਚੋਂ ਵਾਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਆਏ ਸਰਸ ਬਾਨੋ ਆਹੇ ਬਿਨੋਦਾ ਗਾਵਹਿ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਸ਼ੇਲੀ ਪਟ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਪਾਇਆ ਸਹਿ ਸੇ ਤੀਮਨ ਵਧੀਆਂ ਵਾਧਾਈਆਂ ਰਾਗਤ ਪਰਵਾਰ ਪਰੀਆਂ ਸ਼ਬਦ ਆਪਣੇ ਆਈਆਂ ਸ਼ਬਦੋ ਤੰਗਾ ਵਹੋ ਹਰੀ ਕੇ ਰਾਮੰਜਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮੰਨੇ ਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ

ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

बिनवंत नानक गुर चरण लागे, सुनते पुनीत कहते पवित्र।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਉ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ

ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਪਿਆਰਿਆਂ ਸਚਿਆਰਿਆਂ

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ।

ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ ਉਪਰੰਤ ਆਪ ਜੀ ਦੀਆਂ ਸੰਗਤਾਂ ਵੱਲੋਂ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਜਾਪ ਪਾਵਨ ਬਾਣੀ ਦੇ ਸ਼ਬਦ ਕੀਰਤਨ ਹੋਏ। ਸਤਿਗੁਰੂ ਜੀ ਕਿਰਪਾ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ। ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀਆਂ ਸਰਬੱਤ ਸੰਗਤਾਂ ਵੱਲੋਂ ਆਪ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਜਾ ਰਹੀਆਂ ਹਨ। ਕਿਰਪਾ ਕਰਨੀ ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਗੁਰਬਾਣੀ ਆਸੇ ਅਨੁਸਾਰ ਜੀਵਨ ਜਿਉਣ ਦੀ ਸਮੱਤ ਬਖਸ਼ਣੀ ਆਪਣੇ ਚਰਨਾਂ ਦੀ ਪ੍ਰੀਤ ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ਣਾ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਤਿਕਾਰਯੋਗ ਬੀਬੀ ਮਨਜੀਤ ਕੌਰ ਬੀਬੀ ਰਣਜੀਤ ਕੌਰ ਅਤੇ ਸਮੂਹ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਬੀਬੀ ਸੁਰਜੀਤ ਕੌਰ ਦੀ ਆਤਮਿਕ ਸ਼ਾਂਤੀ ਵਾਸਤੇ ਆਪਣੇ ਗ੍ਰਹਿ ਵਿਖੇ ਪਾਵਨ ਬਾਣੀ ਦੇ ਸਹਿਜ ਪਾਠ ਕੀਤੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਪੂਰਨਤਾ ਦੇ ਭੋਗ ਪਏ ਹਨ। ਕਿਰਪਾ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਦੇ ਵਿੱਚ ਨਿਵਾਸਾ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਿਸ਼ ਕਰਨੇ ਉਸ ਵਿਛੜੀ ਹੋਈ ਰੂਹ ਆਤਮਾ ਤੋਂ ਆਪ ਜੀ ਦੇ ਭਾਣੇ ਅੰਦਰ ਜੀਵਨ ਬਤੀਤ ਕਰਦਿਆਂ ਸੰਸਾਰ ਦੀ ਯਾਤਰਾ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ ਸਤਿਗੁਰੂ ਜੀ ਅਵਗਣਾਂ ਨੂੰ ਨਾ ਚਿਤਾਰਦੇ ਹੋਏ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਦੇ ਵਿੱਚ ਨਿਵਾਸਾ ਬਖਸ਼ਣਾ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਹੋਏ ਆਪ ਅੰਗੀਕਾਰ ਕਰਨੇ ਲੋਕ ਪ੍ਰਲੋਕ ਵਿੱਚ ਇੱਜ਼ਤ ਮਾਨ ਸਤਿਕਾਰ ਬਖਸ਼ਣਾ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ

0: ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਨੇ ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਵਾਹਿਗੁਰੂ ਸਿਮਰਨ ਸੰਗਤੀ ਰੂਪ ਦੇ ਵਿੱਚ ਕਰਦਿਆਂ ਹੋਇਆਂ ਆਪ ਸਾਰਿਆਂ ਨੇ ਸਤਿਕਾਰਯੋਗ ਬੀਬੀ ਸੁਰਜੀਤ ਕੌਰ ਜੀ ਦੀ ਆਤਮਕ ਸ਼ਾਂਤੀ ਵਾਸਤੇ ਜੋ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸਨੇਹੀਆਂ ਵੱਲੋਂ ਸਹਿਜ ਪਾਠ ਘਰੇ ਕੀਤੇ ਸਨ, ਸਤਸੰਗ ਜੀ ਤਿੰਨਾਂ ਦੇ ਭੋਗਦੇ ਸਲੋਕ ਆਪ ਜੀਆਂ ਨੇ ਸਰਵਣ ਕੀਤੇ ਹਨ। ਸਤਿਗੁਰੂ ਰਹਿਮਤ ਕਰਨ ਆਪ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਸਤਿਗੁਰੂ ਅਤੇ ਸਾਧ ਸੰਗਤ ਜੀ, ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦੀਵ ਕਾਲ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣ। ਆਓ ਪਿਆਰ ਸਹਿਤ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਤਿੰਨਾਂ ਦੇ ਪਾਸੋਂ ਅੱਜ ਦੇ ਇਸ ਪਾਵਨ ਹੁਕਮਨਾਮੇ ਦੀ ਵਿਚਾਰ ਪਿਆਰ ਸਹਿਤ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਗੁਰ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਨਿਰੰਕਾਰ ਪਿਤਾ ਦੀ ਕਿਰਪਾ ਦੁਆਰਾ ਆਪਾਂ ਇਹ ਮਨੁੱਖਾ ਸਰੀਰ ਲੈ ਕੇ ਸਤਸੰਗਤ ਰੂਪ ਦੇ ਵਿੱਚ ਜੁੜ ਬੈਠੇ, ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਸਰਵਣ ਕਰ ਰਹੇ ਹਾਂ, ਨਾਲ ਦੀ ਨਾਲ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ। ਅੱਜ ਦਾ ਜੋ ਦਿਹਾੜਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਜੋ ਹੋਇਆ ਉਸ ਸੰਬੰਧ ਵਿੱਚ ਹੈ, ਜਿੱਥੇ ਆਪਾਂ ਸ਼ਬਦ ਦੀ ਵਿਚਾਰ ਕਰਨੀ ਆ, ਉੱਥੇ ਅਸੀਂ ਗੁਰੂ ਦੀ ਬਾਣੀ ਦੁਆਰਾ ਇਹ ਵੀ ਸਮਝਣਾ ਵੀ ਗੁਰਬਾਣੀ ਜੋ ਸਾਡੇ ਲਈ ਲਿਖੀ ਗਈ ਹੈ, ਜੋ ਸਾਨੂੰ ਗੁਰੂ ਸਾਹਿਬ ਇਹ ਬੜਾ ਪਰਉਪਕਾਰ ਕਰਕੇ ਗਏ ਆ ਕਿ ਅਸੀਂ ਇਸ ਗੁਰਬਾਣੀ ਨੂੰ ਸਮਝਿਆ, ਵਿਚਾਰਿਆ, ਜੀਵਨ 'ਚ ਢਾਲਿਆ। ਸੋ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਸਤਿਗੁਰ ਕਿਰਪਾ ਕਰਨ, ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਣ। ਅੱਜ ਦਾ ਜੋ ਮੁੱਖ ਵਾਕ ਹੈ, ਇਹਦੇ ਵਿੱਚ ਵੀ ਸਾਨੂੰ ਚਾਰ ਕੁ ਉਦਾਹਰਣਾਂ ਦੇ ਕੇ ਪ੍ਰੇਮ ਦੀ ਗੱਲ ਕੀਤੀ ਗਈ ਹੈ। ਜਿੰਨਾ ਚਿਰ ਗੁਰੂ ਨਾਲ ਪ੍ਰੇਮ ਨਹੀਂ ਪੈਂਦਾ, ਉਨਾ ਚਿਰ ਗੁਰੂ ਤੁਹਾਨੂੰ ਕੁਛ ਸੋਝੀ ਵੀ ਨਹੀਂ ਦਿੰਦਾ। ਬਿਨਾਂ ਪ੍ਰੇਮ ਤੋਂ ਬਾਣੀ ਪੜ੍ਹਿਆ ਨਹੀਂ ਸਮਝ ਆਉਂਦੀ। ਇਹ ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ, ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਨੂੰ ਸੋਝੀ ਬਖਸ਼ੋ, ਪ੍ਰੀਤ ਬਖਸ਼ੋ। ਇਸ ਕਰਕੇ ਗੁਰੂ ਸਾਹਿਬਾਂ ਨੇ ਸਾਡੇ 'ਤੇ ਤਰਸ ਕੀਤਾ। ਇਹ ਸਾਰੀ ਬਾਣੀ ਜੋ ਅਕਾਲ ਪੁਰਖ ਨੇ ਗੁਰਮੁਖਾਂ ਤੋਂ ਆਪ ਉਚਾਰਨ ਕਰਾਈ, ਉਸ ਬਾਣੀ ਨੂੰ ਪੰਜਵੇਂ ਜਾਮੇ 'ਚ ਜਾ ਕੇ ਇਕੱਤਰ ਕੀਤਾ, ਜੋ ਸਮੇਂ ਦੀ ਲੋੜ ਸੀ, ਕਿਉਂਕਿ ਜਿਹੜੀ ਗੁਰਬਾਣੀ ਸੀ ਗੁਰੂ ਸਾਹਿਬਾਂ ਦੀ, ਬਹੁਤ ਸਾਰੇ ਜੀਵਾਂ ਨੇ ਆਪਣੀ ਬਾਣੀ ਉਚਾਰ ਕੇ ਨਾਨਕ ਪਦ ਲਾ ਕੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਗੁਰੂ ਅਰਜਨ ਦੇਵ ਜੀ ਨੇ ਬਾਣੀ ਇਕੱਤਰ ਕਰਕੇ ਭਗਤਾਂ ਦੀ ਇਸ ਬਾਣੀ ਨੂੰ ਪੋਥੀ ਪਰਮੇਸ਼ਰ ਕਾ ਥਾਨ ਦਿੱਤਾ। ਹੁਣ ਪਰਮੇਸ਼ਰ ਕਹਿੰਦੇ ਨੇ ਵਾਹਿਗੁਰੂ ਜੀ ਨੂੰ, ਇਸ ਬਾਣੀ ਅਤੇ ਉਸ ਵਾਹਿਗੁਰੂ 'ਚ ਕੋਈ ਫਰਕ ਨਹੀਂ, ਕਿਉਂਕਿ ਉਹ ਵੀ ਬੇਅੰਤ ਹੈ, ਇਹ ਬਾਣੀ ਵੀ ਬੇਅੰਤ ਹੈ। ਇਸ ਕਰਕੇ ਉਸ ਪੋਥੀ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ਵਾਨ ਕੀਤਾ। ਇਸ ਦੀ ਆਪਾਂ ਦਿਨੇ ਵਿਚਾਰ ਕਰਾਂਗੇ ਕਿਉਂਕਿ ਆਪਣੇ ਕੋਲ ਸਮਾਂ ਸੀਮਿਤ ਹੈ, ਸ਼ਬਦ ਦੀ ਵਿਚਾਰ ਵੀ ਕਰਨੀ ਹੈ। ਇਹ ਦੋ ਦਿਨ ਆਪਾਂ ਐਤਵਾਰ ਤੱਕ ਇਹੀ ਵਿਚਾਰ ਕਰਾਂਗੇ ਨਾਲ ਨਾਲ। ਆਓ, ਜੋ ਅੱਜ ਦਾ ਸ਼ਬਦ ਹੈ ਭਗਤ ਨਾਮਦੇਵ ਜੀ ਦਾ, ਇਸ ਵਿੱਚ ਸਾਨੂੰ ਪ੍ਰੀਤ ਦੀ ਗੱਲ ਉਹਨਾਂ ਨੇ ਦੱਸੀ ਗਈ ਹੈ ਵੀ ਬਿਨਾਂ ਪ੍ਰੀਤ ਤੋਂ ਜੀਵਨ ਇੱਕ ਮੁਰਦੇ ਦੇ ਸਮਾਨ ਹੈ। ਇਸ ਕਹਿੰਦੇ ਜਦੋਂ ਤੁਹਾਡੇ ਅੰਦਰ ਇਹ ਪ੍ਰੀਤ ਪੈਦਾ ਹੋਊਗੀ, ਉਦਾਹਰਨ ਦਿੱਤੀ ਗਈ ਹੈ ਫਿਰ ਬਾਹਰਲੀ। ਆਓ, ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਨਵਾਓ ਸਤਿਗੁਰਾਂ ਨੂੰ ਸੀਸ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌਂਡ ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ। ਕਹਿੰਦੇ ਮੈਨੂੰ ਪਰਮੇਸ਼ੁਰ ਜਿਹੜਾ ਵਾਹਿਗੁਰੂ ਹੈ ਉਹ ਜਦੋਂ ਵਿਸਰ ਜਾਂਦਾ ਹੈ, ਮੋਹੇ ਲਾਗਤੀ ਤਾਲਾ ਬੇਲੀ, ਤਲਬ, ਤਾਲਾ ਬੰਦਾ ਤਲਬ, ਤਲਬ ਕਹਿੰਦੇ ਨੇ ਜਿਵੇਂ ਕੋਈ ਨਸ਼ਾ ਜੀਵ ਕਰਦਾ ਹੋਵੇ ਨਾ, ਉਹਨੂੰ ਨਸ਼ਾ ਨਾ ਮਿਲੇ, ਉਹਨੂੰ ਇੰਨੀ ਤੋੜ ਲੱਗਦੀ ਹੈ ਕਿ ਉਹ ਭੱਜਦਾ ਹੈ। ਇਸੇ ਤਰ੍ਹਾਂ ਹੀ ਸਾਡੇ ਅੰਦਰ ਇਹ ਤਲਬ ਜਦੋਂ ਪੈਦਾ ਹੁੰਦੀ ਹੈ, ਤੜਫ ਪੈਦਾ ਹੁੰਦੀ ਆ, ਉਦੋਂ ਅਸੀਂ ਗੁਰੂ ਵੱਲ ਨੂੰ ਦੌੜਾਂਗੇ। ਜਦੋਂ ਸਾਡੇ ਅੰਦਰ ਸੰਸਾਰ ਦੇ ਪਦਾਰਥਾਂ ਦੀ ਤੜਫ ਹੈ ਤਾਂ ਪਦਾਰਥਾਂ ਵੱਲ ਦੌੜਾਂਗੇ, ਅਤੇ ਉਦੋਂ ਸਾਡੇ ਮਨ ਨੂੰ ਕਹਿਤਾ ਮਨ ਮੁੱਖ। ਜਦੋਂ ਇਹੀ ਮਨ ਗੁਰੂ ਵੱਲ ਦੌੜਦਾ, ਇਹਨੂੰ ਇਹ ਤੜਫ ਲੱਗਦੀ ਆ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਨੈਣੀ ਨੀਰ ਵਹਿ ਵਹਿ ਚੱਲੇ ਜੀਓ। ਇਹ ਅਵਸਥਾ ਹੈ ਵਿਰਾਗ ਦੀ ਅਵਸਥਾ, ਭਗਤ ਨਾਮਦੇਵ ਜੀ ਆਪਣੀ ਬਿਆਨ ਕਰਦੇ ਨੇ, ਅਸੀਂ ਆਪਣਾ ਦੇਖਣਾ। ਇਸ ਕਰਕੇ ਕਹਿੰਦੇ ਮੈਨੂੰ ਤੋੜ ਲੱਗ ਜਾਂਦੀ ਹੈ ਜੇ ਮੈਂ ਗੁਰੂ ਦੇ ਦਰਸ਼ਨ ਨਾ ਕਰਾਂ। ਉਦਾਹਰਣ ਦਿੱਤੀ ਆ ਬਛਰੇ ਬਿਨ ਗਾਏ ਅਕੇਲੀ, ਜਦੋਂ ਨਾ ਗਾਂ ਛੋਟਾ ਬੱਚਾ ਹੁੰਦਾ ਉਹਦਾ, ਉਹ ਤੋਂ ਬੱਚਾ ਦੂਰ ਕਰ ਦਿਉ, ਗਾਂ ਦਾ ਇੰਨੀ ਬੁਰੀ ਹਾਲਤ ਹੋ ਜਾਂਦੀ ਹੈ। ਜਿਨ੍ਹਾਂ ਦੇ ਪ੍ਰੈਕਟੀਕਲ ਹੈ ਦੇਖਿਆ, ਬੱਚਿਆਂ ਨੇ ਅੱਜ ਕੱਲ੍ਹ ਦੇਖਿਆ ਨਹੀਂ ਇਹ ਖੇਲ, ਇਸ ਕਰਕੇ ਗੁਰਬਾਣੀ 'ਚ ਉਦਾਹਰਣਾਂ ਦਿੱਤੀਆਂ ਗਈਆਂ। ਜਿਨ੍ਹਾਂ ਨੇ ਨੇਤਰਾਂ ਨਾਲ ਦੇਖਿਆ, ਗਾਈਆਂ ਰੱਖੀਆਂ ਹੁੰਦੀਆਂ ਸੀ ਆਪਣੇ ਘਰਾਂ ਦੇ ਵਿੱਚ, ਅਤੇ ਉਹ ਗਾਂ ਟਿਕਦੀ ਨਹੀਂ ਸੀ ਉਨ੍ਹਾਂ ਚਿਰ ਜਿੰਨਾ ਚਿਰ ਬੱਛਰਾ ਉਹਦੇ ਸਾਹਮਣੇ ਨਹੀਂ ਲਿਆਂਦਾ ਜਾਂਦਾ ਸੀ। ਇਵੇਂ ਹੀ ਕਹਿੰਦੇ ਉਦਾਹਰਣ ਦਿੱਤੀ ਆ ਉਹਦੀ ਵੀ, ਜਿਵੇਂ ਇੱਕ ਗਊ ਨੂੰ ਬੱਛਰੇ ਨਾਲ ਪਿਆਰ ਹੈ, ਇਵੇਂ ਹੀ ਸਿੱਖ ਨੂੰ ਗੁਰੂ ਨਾਲ ਪਿਆਰ ਹੈ ਅਤੇ ਪਰਮਾਤਮਾ ਨਾਲ ਪਿਆਰ ਹੈ। ਗੁਰੂ ਦੇ ਰਾਹੀਂ ਪਰਮਾਤਮਾ ਦੇ ਸਨਮੁੱਖ ਹੋ ਜਾਂਦਾ ਜਦੋਂ, ਫਿਰ ਜਦੋਂ ਥੋੜ੍ਹਾ ਜਿਹਾ ਵਿਛੋੜਾ ਪੈਂਦਾ ਹੈ, ਉਦੋਂ ਫਿਰ ਇਹ ਤੋੜ ਮਹਿਸੂਸ ਕੀਤੀ ਗਈ ਹੈ। ਜਿਵੇਂ ਕਿ ਗੁਰਬਾਣੀ 'ਚ ਦੱਸਿਆ ਗਿਆ, ਇੱਕ ਘੜੀ ਨਾਲ ਮਿਲਤੇ ਤਾਂ ਕਲਯੁਗ ਹੋਤਾ, ਇੱਕ ਘੜੀ ਦਾ ਪਲ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ, ਇੱਕ ਘੜੀ ਦਿਵਸ ਮੁੱਕ ਕਬੂ ਨਾ ਬਿਹਾਵੈ, ਦਰਸ਼ਨ ਕੀ ਮੋਏ ਆਸ ਘਨੇਰੀ, ਐਸਾ ਕੋਈ ਸੰਤ ਮੁੱਕ ਪਿਰਹਿ ਮਿਲਾਵੇ, ਕੋਈ ਐਸਾ ਗੁਰਮੁਖ ਮਿਲ ਜਾਵੇ ਮੈਨੂੰ ਮੇਰੇ ਪ੍ਰੀਤਮ ਨੂੰ ਮਿਲਾ ਦੇਵੇ। ਵਿਰਾਗ ਦੀ ਹਾਲਤ ਹੈ। ਗੁਰੂ ਨਾਨਕ ਦੇਵ ਜੀ ਸਤਿਗੁਰ ਸਰੂਪ ਬੈਠੇ ਨੇ, ਸੰਗਤਾਂ ਬੈਠੀਆਂ ਨੇ, ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰੇਮ 'ਚ ਕਿਹਾ ਵੀ ਜੇ ਤੁਹਾਨੂੰ ਕੋਈ ਪ੍ਰੀਤਮ ਦੀ ਗੱਲ ਸੁਣਾ ਦੇਵੇ ਤੁਸੀਂ ਕੀ ਦਿਓਗੇ। ਉਹ ਵਿਰਾਗੀ ਸੀ। ਤੈ ਸਾਹਿਬ ਕੀ ਬਾਤ ਜੇ ਆਖਿਆ, ਕਹੋ ਨਾਨਕ ਕਿਆ ਦੀਜਾ। ਕਹਿੰਦੇ ਸੀਸ ਵੱਡੇ ਕਰ ਬੈਠਣ ਦੀਜਾ, ਬਿਨਸਰ ਸੇਵਕ ਰੀਜਾ। ਕਿੰਨੀ ਵਿਰਾਗੀ ਹਾਲਤ ਹੁੰਦੀ ਹੈ ਗੁਰਮੁਖਾਂ ਦੀ। ਸਾਡੇ ਅੰਦਰ ਇੰਨਾ ਪ੍ਰੇਮ ਪੈਦਾ ਹੋਣਾ ਚਾਹੀਦਾ ਗੁਰੂ ਪ੍ਰਤੀ ਹਰ ਵੇਲੇ। ਇਹ ਪ੍ਰੇਮ ਦੀ ਕਹਾਣੀ ਹੈ, ਅਤੇ ਪ੍ਰੇਮ ਤੋਂ ਬਿਨਾਂ ਪਾਇਆ ਵੀ ਨਹੀਂ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ, ਪਾਣੀ ਬਿਨ ਪਾਣੀਆਂ ਬਿਨ ਮੀਨ ਤਰਫੈ, ਐਸੇ ਰਾਮ ਨਾਮਾ ਬਿਨ ਵਾਪਰੋ ਨਾਮਾ ਰਹਾਓ। ਨਾਮਦੇਵ ਜੀ ਕਹਿੰਦੇ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਦਾ ਜੀਵਨ ਨਹੀਂ, ਪਰ ਮੱਛੀ ਨੂੰ ਨਹੀਂ ਪਤਾ ਮੇਰਾ ਜੀਵਨ ਪਾਣੀ ਹੈ, ਉਹਨੂੰ ਉਦੋਂ ਪਤਾ ਲੱਗਦਾ ਜਦੋਂ ਪਾਣੀ ਤੋਂ ਵੱਖ ਹੁੰਦੀ ਹੈ। ਸਾਡਾ ਸਾਰਿਆਂ ਦਾ ਜੀਵਨ ਕੀ ਹੈ? ਬ੍ਰਹਮ, ਸੱਚ, ਨਿਰੰਕਾਰ। ਜਦੋਂ ਸਾਨੂੰ ਇਸ ਦੇਹ ਦੇ ਵਿੱਚੋਂ ਵੱਖ ਕੀਤਾ ਜਾਊਗਾ, ਉਦੋਂ ਪਤਾ ਲੱਗੂ ਵੀ ਸਾਡਾ ਜੀਵਨ ਤਾਂ ਇਹ ਬ੍ਰਹਮ ਸੀ, ਜਿਹਨੂੰ ਅਸੀਂ ਸਾਰੀ ਉਮਰ ਪਛਾਣਦੇ ਨਹੀਂ। ਇਸ ਕਰਕੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਆ, ਇਵੇਂ ਹੀ ਉਦਾਹਰਣ ਦੇ ਰਹੇ ਨੇ ਸਾਨੂੰ ਵੀ ਜਿਹੜੇ ਗੁਰਸਿੱਖ ਹੈ ਉਹ ਗੁਰੂ ਅਤੇ ਪਰਮੇਸ਼ੁਰ ਤੋਂ ਬਿਨਾਂ ਇਸ ਤਰ੍ਹਾਂ ਤੜਫਦੇ ਨੇ ਜਿਵੇਂ ਮੱਛੀ ਤੜਫਦੀ ਹੈ, ਪਾਣੀਆਂ ਬਿਨ ਮੀਨ ਤੜਫੇ। ਕਹਿੰਦੇ ਪਾਣੀ ਤੋਂ ਬਿਨਾਂ ਜਿਵੇਂ ਮੱਛੀ ਦਾ ਜੀਵਨ ਨਹੀਂ, ਪਰ ਮੱਛੀ ਨੂੰ ਨਹੀਂ ਪਤਾ ਮੇਰਾ ਜੀਵਨ ਪਾਣੀ ਹੈ, ਪਤਾ ਉਦੋਂ ਲੱਗੂ ਜਦੋਂ ਵੱਖ ਕੀਤਾ ਜਾਊਗਾ। ਇਸੇ ਤਰ੍ਹਾਂ ਜਿਉਂਦੇ ਜੀ ਜਿਨ੍ਹਾਂ ਨੇ ਜਾਣ ਲਿਆ, ਉਹ ਜਿਵੇਂ ਮੱਛੀ ਪਾਣੀ ਜਦੋਂ ਜ਼ਿਆਦਾ ਪਾਣੀ ਹੁੰਦਾ ਉਨਾ ਆਨੰਦ ਲੈਂਦੀ ਹੈ, ਇਸ ਤਰ੍ਹਾਂ ਹੀ ਗੁਰਮੁਖ ਜਿੰਨਾ ਉਹਦੇ ਵਿੱਚ ਸਮਾਉਂਦਾ ਜਾਂਦਾ ਹੈ ਉਨਾ ਆਨੰਦ ਵਿਸਮਾਦ ਵੱਧਦਾ ਜਾਂਦਾ ਹੈ। ਇਸ ਕਰਕੇ ਉਦਾਹਰਣ ਦਿੱਤੀ ਗਈ ਹੈ ਸਿਰਫ ਮੱਛੀ ਦੀ, ਇੱਕ ਜਾਨਵਰ ਦੀ। ਮਹਾਰਾਜ ਸੱਚੇ ਪਾਤਸ਼ਾਹ ਭਗਤ ਰਵਿਦਾਸ ਜੀ ਨੇ ਤਾਂ ਇੱਕ ਸ਼ਬਦ ਵੀ ਆਉਂਦਾ, ਕਹਿੰਦੇ ਮੱਛੀ ਦੀ ਪਾਣੀ ਨਾਲ ਇੰਨੀ ਪ੍ਰੀਤ ਆ, ਉਹਨੂੰ ਫੜ ਵੀ ਲਿਆ ਜਾਂਦਾ, ਉਹਨੂੰ ਕੱਟ ਵੀ ਦਿੱਤਾ ਜਾਂਦਾ, ਉਹਦਾ ਭੋਜਨ ਵੀ ਖਾਂਦੇ ਨੇ ਲੋਕ। ਕਹਿੰਦੇ ਪਰ ਪੇਟ 'ਚ ਜਾ ਕੇ ਵੀ ਉਹ ਪਾਣੀ ਤੋਂ ਦੇਖ ਲਓ ਬੰਦਾ ਪਾਣੀ ਪਾਣੀ ਮੰਗਦਾ। ਇਹ ਉਦਾਹਰਣ ਦਿੱਤੀ ਗਈ ਹੈ ਮੱਛੀ ਦੀ। ਕਹਿੰਦੇ ਮੀਨ ਪੱਕਰ ਫਾਂਕਿਓ ਔਰ ਕੱਟਿਓ ਰਾਧ ਕੀਓ ਬਹੁ ਬਾਨੀ। ਕਹਿੰਦੇ ਮੱਛੀ ਨੂੰ ਫੜਿਆ, ਫੜ ਕੇ ਕੱਟਿਆ, ਕੱਟ ਕੇ ਉਹਨੂੰ ਰਿੰਨਿਆ, ਰਾਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੀ। ਫਿਰ ਉਸਦਾ ਟੁਕੜਾ ਟੁਕੜਾ ਕਰਕੇ ਕਹਿੰਦਾ ਉਹਨੂੰ ਭੋਜਨ ਬਣਾ ਲਿਆ ਆਪਦਾ ਮਨੁੱਖ ਨੇ। ਖੰਡ ਖੰਡ ਕਰ ਭੋਜਨ ਕੀਨੋ ਤਾਉ ਨਾ ਵਿਸਰਿਓ ਪਾਣੀ। ਕਹਿੰਦੇ ਫਿਰ ਵੀ ਜਦੋਂ ਪੇਟ 'ਚ ਗਈ ਤਾਂ ਬੰਦਾ ਪਾਣੀ ਮੰਗਦਾ, ਇੰਨਾ ਪ੍ਰੇਮ ਹੈ ਮੱਛੀ ਦਾ ਪਾਣੀ ਨਾਲ। ਇਸੇ ਤਰ੍ਹਾਂ ਹੀ ਗੁਰਸਿੱਖ ਦਾ ਪ੍ਰੇਮ ਇੰਨਾ ਹੋਣਾ ਚਾਹੀਦਾ, ਭਾਵੇਂ ਉਹਨੂੰ ਖੰਡ ਖੰਡ ਕਰ ਦਿੱਤਾ ਜਾਵੇ ਪਰ ਉਹ ਗੁਰੂ ਤੋਂ ਮੁੱਖ ਨਾ ਮੋੜੇ। ਅੱਜ ਅਸੀਂ ਪਤਾ ਨਹੀਂ ਕਿਉਂ ਗੁਰੂ ਨੇ ਸਭ ਕੁਛ ਦਿੱਤਾ, ਅਸੀਂ ਮੁੱਖ ਗੁਰੂ ਤੋਂ ਮੋੜੀ ਬੈਠੇ ਹਾਂ। ਇਸ ਕਰਕੇ ਗੁਰੂ ਵੱਲ ਮੁੱਖ। ਕਹਿੰਦੇ ਭਾਵੇਂ ਖੰਡ ਖੰਡ ਹੋ ਜਾਣ, ਇਹ ਫਿਰ ਗੁਰੂ ਸਾਹਿਬਾਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ। ਬੰਦ ਬੰਦ ਕਟਾਏ ਗਏ ਪਰ ਗੁਰੂ ਤੋਂ ਮੁੱਖ ਨਹੀਂ ਮੋੜਿਆ, ਪਰਮੇਸ਼ੁਰ ਦੇ ਸਨਮੁੱਖ ਰਹੇ, ਚਰਖੜੀਆਂ 'ਤੇ ਚੜ੍ਹ ਗਏ। ਅਸੀਂ ਰੋਜ਼ ਅਰਦਾਸ 'ਚ ਉਹਨਾਂ ਦਾ ਨਾਂ ਲੈਂਦੇ ਹਾਂ। ਇਹ ਪ੍ਰੇਮ ਦੀਆਂ ਕਹਾਣੀਆਂ ਸਾਰੀਆਂ, ਐਸੀ ਰਾਮ ਨਾਮਾ ਬਿਨ ਵਾਪਰੋ ਨਾਮਾ, ਨਾਮ ਦੇ ਆਪਣੀ ਬਾਣੀ ਦੇ ਵਿੱਚ ਆਪਣਾ ਨਾਮ ਦਰਜ ਕਰਦੇ ਦੱਸਦੇ ਨੇ। ਕਹਿੰਦੇ ਮੈਂ ਗਰੀਬ ਨੂੰ ਇੰਨੀ ਤੜਫ ਹੈ ਜਿੰਨੀ ਮੱਛੀ ਨੂੰ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਮੈਂ ਵੀ ਰਾਮ ਨਾਮ ਬਿਨਾਂ ਤੜਫ ਤੜਫ ਕੇ ਮਰ ਜਾਂਦਾ। ਹੁਣ ਰਾਮ ਅਤੇ ਨਾਮ, ਰਾਮ ਕਹਿੰਦੇ ਨੇ ਰਮਿਆ ਹੋਇਆ ਵਾਹਿਗੁਰੂ ਜੋਤ ਸਰੂਪ, ਨਾਮ ਉਹਦੇ ਮੁੱਖ 'ਚੋਂ ਨਿਕਲੀ ਹੋਈ ਸ਼ਬਦ ਬਾਣੀ ਜੀ ਤੋਂ ਦੁਨੀਆ ਪੈਦਾ ਹੋਈ ਹੈ। ਸਾਡਾ ਤੱਤ ਸਹਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਕਿਸੇ ਵਿਰਲੇ ਨੂੰ ਪਤਾ ਹੋਊਗਾ ਵੀ ਸਾਰੀ ਗੁਰਬਾਣੀ ਦਾ ਤੱਤ ਸਾਰ ਕੀ ਹੈ, ਰਾਮ ਨਾਮ। ਇੰਨੀ ਗੱਲ ਜਿਹਨੇ ਬੁੱਝ ਲਈ ਨਾ 1430 ਅੰਗ ਪੜ੍ਹ ਕੇ ਪਾਸ 100%। ਰਾਮ ਅਤੇ ਨਾਮ ਦਾ ਹੀ ਭੇਦ ਦਿੱਤਾ ਗਿਆ, ਪੜ੍ਹ ਲਓ ਗੁਰਬਾਣੀ ਸਾਰੀ। ਸਾਰੇ ਮਹਾਂਪੁਰਖਾਂ ਨੇ ਰਾਮ ਰਮਿਆ ਹੋਇਆ ਪਰਮੇਸ਼ਰ ਜੋਤ ਸਰੂਪ, ਅਤੇ ਨਾਮ ਉਹਦੇ ਮੁੱਖ 'ਚੋਂ ਨਿਕਲੀ ਹੋਈ ਬਾਣੀ ਸ਼ਬਦ ਜੀ ਤੋਂ ਦੁਨੀਆ ਪੈਦਾ ਹੋਈ ਹੈ। ਇਸੇ ਨੂੰ ਸਤਨਾਮ ਕਹਿ ਦਿੱਤਾ ਗਿਆ, ਇਸੇ ਨੂੰ ਰਾਮ ਨਾਮ ਕਹਿ ਦਿੱਤਾ ਗਿਆ, ਇਸੇ ਨੂੰ ਹਰ ਨਾਮ ਕਹਿ ਦਿੱਤਾ ਗਿਆ, ਇਸੇ ਨੂੰ ਨਾਮ ਨਿਰੰਜਣ ਕਹਿ ਦਿੱਤਾ ਗਿਆ, ਇਸੇ ਨੂੰ ਜੋਤ ਨਿਰੰਜਣ ਕਹਿ ਦਿੱਤਾ ਗਿਆ। ਦੇਖੋ ਸ਼ਬਦ ਬਹੁਤ ਆ, ਭਾਵੇਂ ਗੱਲ ਇੱਕ ਹੀ ਆਉਣੀ ਹੈ ਬਾਰ ਬਾਰ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਨਾਨਕ ਲਿਖ ਹੈ ਇੱਕ ਗੱਲ, ਜਿਹਨੇ ਇੱਕ ਗੱਲ ਇਹ ਗੱਲ ਨੂੰ ਬੁੱਝ ਲਿਆ ਉਹ ਰਹੋਮੈ ਚੱਖਣਾ ਚਾਖ ਬਾਕੀ ਚੱਖ ਮਾਰਨ ਦੇ ਬਰਾਬਰ। ਸਾਰੀ ਗੁਰਬਾਣੀ ਨੂੰ ਪੜ੍ਹ ਕੇ ਰਾਮ ਨਾਮ ਨੂੰ ਬੁੱਝਣਾ ਅਤੇ ਉਹ ਕਿਹੜੀ ਜਗ੍ਹਾ ਜਿੱਥੇ ਰਾਮ ਅਤੇ ਨਾਮ ਹੈ ਨਹੀਂ ਗਾ। ਤਾਂ ਹੀ ਤਾਂ ਗੁਰਬਾਣੀ ਨੇ ਕਿਹਾ ਨਾ ਬਿਨ ਨਾਵ ਹੈ ਨਾ ਹੀ ਕੋ ਥਾਉ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪਰਮੇਸ਼ੁਰ ਅਤੇ ਪਰਮੇਸ਼ੁਰ ਦਾ ਨਾਮ ਨਹੀਂ ਮੌਜੂਦ, ਹਰ ਜਗ੍ਹਾ 'ਤੇ ਸਾਡੇ ਅੰਦਰ ਵੀ ਅਤੇ ਸਾਡੇ ਬਾਹਰ ਵੀ। ਇਸ ਕਰਕੇ ਐਸੇ ਰਾਮ ਨਾਮਾ, ਇਹੋ ਜਿਹਾ ਰਾਮ ਦਾ ਨਾਮ ਹੈ ਜਿਹਦੇ ਬਿਨਾਂ ਮੈਂ ਮੱਛੀ ਦੀ ਤਰ੍ਹਾਂ ਤੜਫ ਤੜਫ ਕੇ ਮਰ ਜਾਂਦਾ, ਮੇਰੀ ਸੁਰਤੀ ਜਦੋਂ ਦੂਰ ਜਾਂਦੀ ਹੈ। ਇਹ ਪ੍ਰੇਮ ਸੀ ਇੰਨਾ ਉਹਨਾਂ ਦਾ, ਰਾਮ ਨਾਮ ਨਾਲ ਰਹਾਓ। ਇਹ ਰਹਾਓ ਦੀ ਪੰਗਤੀ ਹੈ, ਸ਼ਬਦ ਦਾ ਮੂਲ ਭਾਵ ਆ, ਜਾਣੀ ਦੀ ਤੱਤ ਸਾਰ ਹੈ ਸ਼ਬਦ ਦਾ। ਸਾਰੀ ਗੁਰਬਾਣੀ ਦਾ ਤੱਤ ਸਾਰ ਹੈ ਰਾਮ ਨਾਮ। ਇਹ ਖੋਜ ਕਰਨੀ ਪੈਂਦੀ ਹੈ, ਜਿੰਨਾ ਚਿਰ ਸਾਨੂੰ ਕੋਈ ਖੋਜੀ ਨਾ ਨਾ ਮਿਲੇ ਉਨਾ ਚਿਰ ਅਸੀਂ ਖੋਜ ਵੀ ਨਹੀਂ ਕਰ ਸਕਦੇ, ਕੋਈ ਐਸਾ ਕੋਈ ਸਮਾਂ ਬਣਦਾ। ਇਸ ਕਰਕੇ ਜਿਨ੍ਹਾਂ ਨੇ ਖੋਜ ਕੀਤੀ, ਜਿਵੇਂ ਰਾਮ ਰਾਮ ਰਾਮ ਦੀ ਇਹਨਾਂ ਨੇ ਖੋਜ ਕੀਤੀ ਆਪਣੇ ਗੁਰੂ ਨੂੰ ਮਿਲ ਕੇ, ਇੱਥੇ ਫਿਰ ਇਸ ਸ਼ਬਦ 'ਚ ਫਿਰ ਗੁਰੂ ਦਾ ਭੇਦ ਦਿੰਦੇ ਨੇ, ਗੁਰੂ ਨੇ ਸਾਨੂੰ ਇਹ ਭੇਦ ਦਿੱਤਾ। ਜਿਵੇਂ ਅੱਜ ਬਾਣੀ ਗੁਰੂ ਹੈ ਇਹ ਭੇਦ ਦੇ ਰਹੇ ਨੇ, ਜੈਸੇ ਗਾਏ ਕਾ ਬਾਦਸ਼ਾਹ ਛੁਟਲਾ ਥਨ ਚੋਕਤਾ ਮਾਖਣ ਘੂਟਲਾ। ਕਹਿੰਦੇ ਪ੍ਰੇਮ ਕਿੰਨਾ, ਜਿਵੇਂ ਗਾਂ ਦਾ ਬੱਚਾ ਨਾ ਕਿਤੇ ਛੁੱਟ ਜਾਵੇ ਉਹ ਸਿੱਧਾ ਹੀ ਥਣਾਂ ਨੂੰ ਜਾਂਦਾ, ਕਿਉਂਕਿ ਉਹਦਾ ਦੁੱਧ ਨਾਲ ਪ੍ਰੇਮ ਹੈ। ਇੱਥੇ ਮੱਖਣ ਕਹਿ ਤਾਂ ਦੁੱਧ ਦੇ ਵਿੱਚ ਹੀ ਮੱਖਣ ਹੁੰਦਾ, ਉਹ ਦੋਨੇ ਚੀਜ਼ਾਂ ਨੂੰ ਇਕੱਠੇ ਹੀ ਸਭ ਕੁਛ ਨੂੰ ਛਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੈਸੇ ਗਾਇਕਾ ਬਾਦਸ਼ਾਹ ਛੁੱਟ ਲਾ, ਜਦੋਂ ਬੱਚਾ ਛੁੱਟੂਗਾ ਸਿੱਧਾ ਗਾਂ ਦੇ ਥਣਾਂ ਨੂੰ ਜਾ ਕੇ ਚੁੰਬੜੂਗਾ। ਇੰਨਾ ਪ੍ਰੇਮ ਆ ਉਹਦਾ ਦੁੱਧ ਨਾਲ, ਉਦਾਹਰਣ ਦਿੱਤੀ ਗਈ ਹੈ, ਪਹਿਲਾਂ ਗਾਂ ਦੀ ਬੱਚੇ ਨਾਲ, ਹੁਣ ਬੱਚੇ ਦੀ ਦੁੱਧ ਨਾਲ। ਬਾਹਰੀ ਪ੍ਰੀਤ ਹੈ ਇਹ ਭਾਵੇਂ, ਪਰ ਇਹ ਸਾਨੂੰ ਅੰਦਰਲੀ ਪ੍ਰੀਤ ਦੀ ਗੱਲ ਕੀਤੀ ਗਈ। ਹੁਣ ਜੈਸੇ ਗਾਇਕਾ ਬਾਦਸ਼ਾਹ ਛੁੱਟ ਲਾ, ਥਨ ਚੋਕਤਾ ਮਾਖਣ ਘੂਟਲਾ, ਕਹਿੰਦੇ ਇਸੇ ਤਰ੍ਹਾਂ ਹੀ ਨਾਮਦੇਵ ਨੇ ਆਪਣੇ ਗੁਰੂ ਨੂੰ ਮਿਲ ਕੇ ਨਾਰਾਇਣ ਨੂੰ ਪਾਇਆ ਅਤੇ ਮੈਂ ਹਰ ਵੇਲੇ ਉਸ ਦਾ ਰਸ ਚੱਖਦਾ ਰਹਿੰਦਾ, ਨਾਮ ਰਸ ਦੀ ਪ੍ਰਾਪਤੀ ਕੀਤੀ। ਕਹਿੰਦੇ ਨਾਮਦੇਵ ਨਾਰਾਇਣ ਪਾਇਆ, ਗੁਰ ਭੇਟਤ ਅਲੱਖ ਲਿਖਾਇਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨਾਮਦੇਵ ਜੀ ਕਹਿੰਦੇ ਨਾਮਦੇਵ ਨਾਰਾਇਣ ਪਾਇਆ, ਮੈਂ ਵਾਹਿਗੁਰੂ ਨੂੰ ਪਾਇਆ। ਨਾਮਦੇਵ ਨਾਰਾਇਣ ਪਾਇਆ, ਰੱਬ ਨੂੰ ਉਹਨਾਂ ਨੇ ਪਾਇਆ। ਅੱਜ ਦਾ ਜਿਹੜਾ ਸਾਡਾ ਸਮਾਂ ਨਾ, ਅਸੀਂ ਪ੍ਰਚਾਰਕ ਹਾਂ ਜਿਹੜੇ, ਅਸੀਂ ਕਹਿ ਦਿੰਦੇ ਰੱਬ ਨੂੰ ਪਾਇਆ ਹੀ ਨਹੀਂ ਜਾ ਸਕਦਾ, ਉਹਨੂੰ ਮਹਿਸੂਸ ਕੀਤਾ ਜਾ ਸਕਦਾ, ਕਿਉਂਕਿ ਉਹਨਾਂ ਨੇ ਪਾਇਆ ਨਹੀਂ। ਪਾਇਆ ਜਾ ਸਕਦਾ ਗੁਰਬਾਣੀ ਕਹਿੰਦੀ ਹੈ, ਪਰ ਤੁਸੀਂ ਵੀ ਪਾ ਸਕਦੇ ਹੋ। ਗੁਰਬਾਣੀ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਤੁਸੀਂ ਉਹਨੂੰ ਸਾਰੇ ਦੇਖਦੇ ਹੋ। ਸਤਿਗੁਰ ਕਹਿੰਦੇ ਨੇ ਨਿਰੰਕਾਰ ਨੂੰ, ਕਹਿੰਦੇ ਸਤਿਗੁਰ ਕੋ ਸਭ ਕੋ ਦੇਖ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ। ਜਿੰਨੀ ਦੁਨੀਆ ਪੈਦਾ ਕੀਤੀ ਉਹਨੇ ਆਪਦੇ ਵਿੱਚੋਂ ਪੈਦਾ ਕੀਤੀ, ਉਹਦੇ ਵਿੱਚ ਹੀ ਹਾਂ ਆਪਾਂ, ਜਿਵੇਂ ਮੱਛੀ ਪਾਣੀ 'ਚ ਹੈ, ਇੰਨਾ ਨੇੜੇ ਹੈ ਜਿੰਨਾ ਮੱਛੀ ਦੇ ਨੇੜੇ ਪਾਣੀ ਹੈ, ਇੰਨਾ ਨੇੜੇ ਸਾਡੇ ਹਰੀ ਹੈ, ਪਰਮਾਤਮਾ ਹੈ। ਦੁੱਖ ਦੀ ਗੱਲ ਹੁੰਦੀ ਹੈ ਜਦੋਂ ਨਾ ਦਿਸੇ, ਕਿਉਂਕਿ ਪਰਦਾ ਹੈ, ਪਰਦਾ ਪਾਸੇ ਗੁਰੂ ਕਿਰਪਾ ਕਰਕੇ ਹੁੰਦਾ। ਜਦੋਂ ਉਹ ਫਿਰ ਕਹਿੰਦਾ ਨਾਮ ਦਿਓ ਨਾਰਾਇਣ ਪਾਇਆ, ਮੈਂ ਉਸ ਵਾਹਿਗੁਰੂ ਨੂੰ ਪਾਇਆ। ਨਾਰਾਇਣ ਇੱਕ ਪਰਮਾਤਮਾ, ਇੱਥੇ ਨਾਰਾਇਣ ਨੂੰ ਔਂਕੜ ਲੱਗਿਆ, ਇੱਕ ਨਾਰਾਇਣ ਆਮ ਨਾਂ ਵੀ ਰੱਖ ਦਿੰਦੇ ਆਪਾਂ, ਇੱਕ ਨਾਰਾਇਣ ਉਹ ਜਿਹੜਾ ਇੱਕ ਹੈ। ਕਿਵੇਂ ਪਾਇਆ? ਗੁਰ ਭੇਟਤ ਅਲੱਖ ਲਿਖਾਇਆ, ਕਹਿੰਦੇ ਗੁਰੂ ਨੇ ਮੈਨੂੰ ਉਹ ਜੋ ਲਖਿਆ ਨਹੀਂ ਜਾ ਸਕਦਾ, ਹਾਂ ਇਹ ਹੈ ਕਿ ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਉਹਨੂੰ ਪਾਇਆ ਜਾ ਸਕਦਾ। ਕਹਿੰਦੇ ਗੁਰੂ ਦੁਆਰਾ ਮੈਂ ਉਹਨੂੰ ਪਾਇਆ, ਗੁਰ ਭੇਟਤ ਅਲੱਖ ਲਿਖਾਇਆ। ਲਿਖਾਇਆ ਹੁੰਦਾ ਲਖਣਾ, ਮੈਥੋਂ ਗੁਰੂ ਨੇ ਫਿਰ ਬੁਲਾਇਆ, ਪਰਮਾਤਮਾ ਨੇ ਮੈਨੂੰ ਆਪ ਫਿਰ ਕਿਹਾ ਵੀ ਹੁਣ ਤੂੰ ਸੰਸਾਰ ਨੂੰ ਦੱਸ। ਜਿਵੇਂ ਬਾਬਾ ਕਬੀਰ ਜੀ ਕਹਿੰਦੇ ਨੇ, ਗੁਰਦੀਨੀ ਬਸਤ ਕਬੀਰ ਕੋ ਲੈਵੋ ਬਸਤ ਸੰਭਾਲ, ਕਬੀਰ ਦੀਨੀ ਸੰਸਾਰ ਕੋ ਲੀਨੀ ਜਸ ਮਸਤਕ ਭਾਗ, ਅੰਮ੍ਰਿਤ ਰਸ ਜਨ ਪਾਇਆ ਥਿਰਤਾਂ ਕਾ ਸੁਹਾਗ। ਇਸ ਕਰਕੇ ਕਹਿੰਦੇ ਜਿਨ੍ਹਾਂ ਨੇ ਪਾਇਆ ਉਹਨਾਂ ਨੇ ਫਿਰ ਉਹਦਾ ਦੁਨੀਆਂ ਨੂੰ ਜਾ ਕੇ ਦੱਸਿਆ। ਸਾਡੇ ਵਾਲਾ ਅੱਜ ਕਹਿ ਦਿੰਦੇ, ਅਸੀਂ ਕਹਿ ਦਿੰਦੇ ਜਿਹਨੇ ਪਾਇਆ ਜੀ ਉਹ ਬੋਲਦੇ ਨਹੀਂ, ਉਹ ਨਾਮਦੇਵ ਦਾ ਸ਼ਬਦ ਆ, ਜਨ ਹਰ ਪਾਇਓ ਤੇਨੇ ਛਪਾਇਓ, ਇਹ ਇੰਨੀ ਪੰਗਤੀ ਬੋਲ ਦਿੰਦੇ, ਜਦੋਂ ਕਿ ਇਹਦੇ 'ਚ ਉਹਨਾਂ ਪੰਡਿਤਾਂ ਨੂੰ ਫਟਕਾਰ ਪਾਈ ਗਈ ਆ। ਕਹਿੰਦੇ ਤੁਸੀਂ ਪੰਡਿਤ ਹੋਏ ਕੋਈ ਬੇਦਬ ਖਾਨੇ, ਮੂਰਖ ਨਾਮ ਦਿਓ ਰਾਮੇ ਜਾਣੇ। ਕਹਿੰਦੇ ਹੇ ਪੰਡਿਤੋ, ਤੁਸੀਂ ਤਾਂ ਧਾਰਮਿਕ ਗ੍ਰੰਥਾਂ 'ਤੇ ਵੀ ਕਬਜ਼ਾ ਕਰੀ ਬੈਠੇ ਹੋ, ਸਾਨੂੰ ਤਾਂ ਪੜ੍ਹਨ ਵੀ ਨਹੀਂ ਦਿੰਦੇ। ਕਹਿੰਦੇ ਤੁਸੀਂ ਪੰਡਿਤ ਹੋ ਕੇ ਵੇਦਾਂ ਦਾ ਵਿਖਿਆਨ ਕਰਦੇ ਹੋ, ਜਿਵੇਂ ਆਪਾਂ ਵੀ ਗੁਰਬਾਣੀ ਦਾ ਕਰਦੇ ਹਾਂ। ਕਹਿੰਦੇ ਮੈਂ ਮੂਰਖ ਨਾਮਦੇਵ ਨੇ ਉਹਨੂੰ ਪਾਇਆ, ਇਸ ਕਰਕੇ ਉਸੇ ਸ਼ਬਦ ਦੇ ਵਿੱਚ ਫਿਰ ਇਹ ਆਉਂਦਾ ਹੈਗਾ ਵੀ ਤੁਸੀਂ ਕਹਿੰਦੇ ਹੋ ਨੇੜੇ ਆ, ਕੋਈ ਕਹਿੰਦਾ ਦੂਰ ਹੈ, ਉਹਨੂੰ ਪਾਇਆ ਨਹੀਂ ਜਾ ਸਕਦਾ, ਉਹਨੂੰ ਦੇਖਿਆ ਨਹੀਂ ਜਾ ਸਕਦਾ, ਇਹ ਖੰਡਨ ਕੀਤਾ ਹੋਇਆ। ਪਰ ਅਸੀਂ ਇਹ ਇੱਕੋ ਪੰਗਤੀ ਬੋਲਦੇ ਨੇ, ਕਿਉਂਕਿ ਸਾਨੂੰ ਗੁਰਬਾਣੀ ਦਾ ਪੂਰਾ ਸ਼ਬਦ ਅਸੀਂ ਪੜ੍ਹਿਆ ਨਹੀਂ ਹੁੰਦਾ, ਅਸੀਂ ਮੰਨ ਜਾਂਦੇ ਹਾਂ। ਕਿਉਂਕਿ ਸਾਡੇ ਨਾਲ ਵੀ ਬਹੁਤ ਵਾਰ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਈ ਜੀਵ ਵੀ, ਜਿਹਨੇ ਪਾਇਆ ਜੀ ਬੋਲਦਾ ਹੀ ਨਹੀਂ, ਉਹ ਕਹਿੰਦੇ ਬੋਲਦਾ ਤਾਂ ਚੁੱਪ ਹੀ ਨਹੀਂ ਕਰਦਾ, ਤੁਸੀਂ ਕਿਉਂ ਬੋਲਦਾ ਨਹੀਂ? ਉਹਨਾਂ ਨੂੰ ਬੰਦ ਬੰਦ ਕੱਟ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਉਹ ਕਹਿੰਦੇ ਚੁੱਪ ਨਹੀਂ ਹੋਵਾਂਗੇ, ਅਸੀਂ ਬੋਲਾਂਗੇ, ਉਹਨੂੰ ਹੀ ਬੋਲਾਂਗੇ, ਤੁਹਾਡੀ ਉਸਤਤ ਨਹੀਂ ਅਸੀਂ ਕਰਾਂਗੇ। ਇਸ ਕਰਕੇ ਜਿਹਨੇ ਪਾਇਆ ਉਹ ਉਹਦੀ ਉਸਤਤ ਕਰੂਗਾ, ਦੂਜੇ ਬੰਦੇ ਦੀ ਸਲਾਹ ਨਹੀਂ ਕਰੂਗਾ ਕਿਤੇ ਵੀ। ਤਾਂ ਕਰਕੇ ਕਹਿੰਦੇ ਗੁਰ ਭੇਟਤ ਅਲੱਖ ਲਿਖਾਇਆ, ਅਲੱਖ ਜਿਹਨੂੰ ਲਖਿਆ ਨਹੀਂ ਜਾ, ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਮੈਂ ਉਸ ਨੂੰ ਲਖਿਆ ਪਾਇਆ, ਔਰ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ। ਨਾਮਦੇਵ ਜੀ ਦੱਸ ਰਹੇ ਨੇ ਵੀ ਮੈਂ ਉਹਨੂੰ ਪਾਇਆ, ਨਾਮ ਦਿਓ ਨਾਰਾਇਣ ਪਾਇਆ। ਜੈਸੇ ਵਿਖੇ ਹੇਤ ਪਰ ਨਾਰੀ, ਐਸੇ ਨਾਮੇ ਪ੍ਰੀਤ ਮੁਰਾਰੀ। ਹੁਣ ਉਦਾਹਰਣ ਦੇਖੋ ਕਿਹੋ ਜਿਹੀ ਦਿੱਤੀ ਹੈ, ਪ੍ਰੀਤ ਦੀ ਗੱਲ, ਪ੍ਰੇਮ ਦੀ ਆ, ਭਾਵੇਂ ਕਿ ਇਹ ਪ੍ਰੇਮ ਸਾਨੂੰ ਨਰਕਾਂ 'ਚ ਲੈ ਜਾਂਦਾ। ਜੈਸੇ ਵਿਖੇ ਹੇਤ ਪਰ ਨਾਰੀ, ਕਹਿੰਦੇ ਜਿਵੇਂ ਵਿਖੇ ਵਾਸ਼ਨਾ, ਕਾਮ ਵਾਸ਼ਨਾ ਦੇ ਵਿੱਚ ਕਈ ਜੀਵ ਗੁਲਤਾਨ ਹੋਇਆ। ਅੱਜ ਕੱਲ੍ਹ ਤਾਂ ਮਹਾਰਾਜ ਦੀ ਬਾਹਲੀ ਕਿਰਪਾ ਹੈ ਇਹਨਾਂ ਲੋਕਾਂ 'ਤੇ। ਇਹ ਤਾਂ ਸਾਰਾ ਕੁਛ ਵੱਧ ਰਿਹਾ ਕਿ ਅਸੀਂ ਗੁਰੂ ਤੋਂ ਦੂਰ ਚਲੇ ਗਏ, ਜੇ ਗਿਆਨ ਹੋਵੇ ਫਿਰ ਅਸੀਂ ਇਹ ਤੋਂ ਬਚ ਵੀ ਸਕਦੇ ਹਾਂ। ਹੁਣ ਇੱਥੇ ਕਹਿੰਦੇ ਨੇ, ਕਹਿੰਦੇ ਜੈਸੇ ਵਿਖੇ ਹੇਤ ਪਰ ਨਾਰੀ, ਜਿਵੇਂ ਵਿਸ਼ੇ ਦੀ ਭੋਗਣ ਲਈ ਪਰ ਨਾਰੀ ਵੱਲ ਮਨੁੱਖ ਲੁਭਾਏਵਾਨ ਹੁੰਦਾ, ਪਰ ਨਾਰੀ ਦੇ ਵਿੱਚ ਵੀ ਜੇ ਵਿਸ਼ੇ ਵਿਕਾਰ ਹੋਵਣ ਤਾਂ ਉਹ ਮਨੁੱਖ ਵੱਲ ਲੁਭਾਏਵਾਨ ਹੁੰਦੀ ਹੈ ਆਪਣੇ ਪਤੀ ਨੂੰ ਛੱਡ ਕੇ। ਹੁਣ ਇਹ ਕਹਿੰਦੇ ਵੀ ਹੈ ਤਾਂ ਹੇਤ, ਇਹ ਵੀ ਪਿਆਰ ਆ, ਪਰ ਇਹ ਪਿਆਰ ਜਿਹੜਾ ਹੈ ਇਹ ਤੁਹਾਨੂੰ ਜਨਮ ਤੋਂ ਮਰਨ ਦੇ ਵਿੱਚ ਲੈ ਜੂ, ਨਰਕ 'ਚ ਲੈ ਜੂਗਾ। ਹੇ ਕਾਮੰਗ ਨਰਕ ਵਿਸਰਾਮ, ਇਸ ਕਰਕੇ ਇਹ ਨਰਕਾਂ ਨੂੰ ਲੈ ਜਾਂਦਾ, ਕਹਿਣ ਤੋਂ ਭਾਵ ਜੂਨਾਂ 'ਚ ਲੈ ਜੂਗਾ। ਹੁਣ ਉਦਾਹਰਣ ਦਿੱਤੀ ਹੈ ਪਰ ਇਹ ਤੁਹਾਨੂੰ ਕਹਿੰਦੇ ਜੈਸੇ ਵਿਕੇ ਹੇਤ ਪਰ ਨਾਰੀ, ਐਸੇ ਨਾਮੇ ਪ੍ਰੀਤ ਮਰਾਰੀ, ਕਹਿੰਦੇ ਮੇਰੀ ਐਂ ਪ੍ਰੀਤ ਆ। ਉਹਨਾਂ ਨੂੰ ਕੋਈ ਦੂਜਾ ਨਹੀਂ ਦਿੰਦਾ ਹੁੰਦਾ, ਜਿਹੜੇ ਵਾਸ਼ਨਾ ਦੇ ਵਿੱਚ ਹੁੰਦੇ ਨੇ ਉਹ ਦੁਨੀਆਂ ਨਹੀਂ ਦੇਖਦੇ, ਫਿਰ ਅੰਧੇ ਕਿਹਾ ਉਹਨਾਂ ਨੂੰ ਗੁਰਬਾਣੀ 'ਚ। ਇਸ ਕਰਕੇ ਕਹਿੰਦੇ ਵਿਖੇ ਹੇਤ ਪਰ ਨਾਰੀ, ਜਿਵੇਂ ਪਰਾਈ ਨਾਰੀ ਵੱਲ ਮਨੁੱਖ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਪਰ ਤਰਿਆ ਰੂਪ ਨਾ ਪੇਖਿਆ ਨੇਤਰ, ਇਹ ਨਿਸ਼ਾਨੀ ਹੈ ਗੁਰੂ ਦੇ ਸਿੱਖ ਦੀ ਜਿਹਨੇ ਬਾਣੀ ਪੜ੍ਹ ਕੇ ਖੋਜ ਕਰ ਲਈ ਆ। ਇਸ ਕਰਕੇ ਉਹ ਫਿਰ ਦੱਸ ਰਹੇ ਨੇ ਕਹਿੰਦੇ ਜੈਸੇ ਵਿਖੇ ਹੇਤ ਵਾਸ਼ਨਾ, ਵਿਖੇ ਵਿਖਾ ਕਹਿੰਦੇ ਨੇ ਜ਼ਹਿਰ, ਇਸ ਕਰਕੇ ਪਰ ਨਾਰੀ ਐਸੇ ਨਾਮੇ ਪ੍ਰੀਤ ਮਰਾਰੀ, ਮੁਰਾਰੀ ਕਹਿੰਦੇ ਨੇ ਵਾਹਿਗੁਰੂ ਨੂੰ, ਕਹਿੰਦੇ ਮੇਰੀ ਇਉਂ ਪ੍ਰੀਤ ਰੱਬ ਨਾਲ ਆ, ਮੇਰੀ ਹੋਰ ਕਿਸੇ ਨਾਲ ਪ੍ਰੀਤ ਨਹੀਂ ਹੈ, ਸੰਸਾਰ ਦੇ ਨਾਲ ਮੇਰੀ ਪ੍ਰੀਤ ਟੁੱਟ ਗਈ ਆ, ਰਹਿੰਦਾ ਮੈਂ ਸੰਸਾਰ ਦੇ ਵਿੱਚ ਹੀ ਹਾਂ, ਪਰਿਵਾਰ ਦੇ ਵਿੱਚ ਹੀ ਹਾਂ। ਅਤੇ ਗੁਰਬਾ ਭਾਈ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਏਕਾ ਨਾਰੀ ਜਤੀ ਹੋਏ, ਇਹ ਨਹੀਂ ਹੈ, ਇਹ ਗ੍ਰਸਤ ਜੀਵਨ ਹੈ, ਪਰ ਨਾਰੀ ਧੀ ਭੈਣ ਵਿਖਾਣੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇਹ ਨਹੀਂ ਹੈ ਮਹਾਰਾਜ ਕਹਿੰਦੇ। ਪਰ ਕਹਿੰਦੇ ਇਹ ਜਿਹੜਾ ਵਿਖੇ ਵਾਸ਼ਨਾ ਹੈ ਸਾਡੇ ਅੰਦਰ, ਇਹ ਕਦੋਂ ਪੈਦਾ ਹੁੰਦੀ ਹੈ? ਜਦੋਂ ਗੁਰੂ ਦੀ ਮੱਤ ਨਹੀਂ ਹੁੰਦੀ, ਇਹ ਮਨ ਜਿਹੜਾ ਹੈ ਮਸਤ ਹਾਥੀ ਦੀ ਤਰ੍ਹਾਂ ਫਿਰਦਾ, ਫਿਰ ਜਦੋਂ ਗੁਰੂ ਦਾ ਗਿਆਨ ਇਹ ਕੁੰਡਾ ਹੈ, ਫਿਰ ਮਨ ਕੰਟਰੋਲ 'ਚ ਹੋ ਜਾਂਦਾ। ਐਸੇ ਨਾਮੇ ਪ੍ਰੀਤ ਮਰਾਰੀ, ਚੌਥੀ ਉਦਾਹਰਣ ਦੇ ਰਹੇ ਨੇ, ਜੈਸੇ ਤਾਪ ਤੇ ਨਿਰਮਲ ਘਾਮਾ, ਤੈਸੇ ਰਾਮ ਨਾਮ ਬਿਨ ਬੱਪਰੋ ਨਾਮਾ, ਕਹਿੰਦੇ ਜਿਵੇਂ ਕਿ ਜੈਸੇ ਤਾਪ ਤੇ ਨਿਰਮਲ ਘਾਮਾ, ਜਦੋਂ ਨਾ ਅਸਮਾਨ ਸਾਫ਼ ਹੋਵੇ ਅਤੇ ਜੇਠ ਹਾੜ੍ਹ ਦੀ ਧੁੱਪ ਹੋਵੇ, ਕਹਿੰਦੇ ਵੀ ਉਹ ਇੰਨਾ ਤਪਸ਼ ਹੁੰਦੀ ਆ ਕਿ ਤੜਪ ਪੈਦਾ ਕਰ ਦਿੰਦੀ ਆ, ਬੰਦੇ ਨੂੰ ਪਾਣੀ ਨਾ ਮਿਲੇ ਤਾਂ ਉਹਦੀ ਮੌਤ ਵੀ ਹੋ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਮੇਰੇ ਅੰਦਰ ਤੜਪ, ਮੇਰੇ ਅੰਦਰ ਇੰਨੀ ਇਹ ਮਾਇਆ ਦੀ ਜਲਣ ਪੈਦਾ ਹੋ ਜਾਂਦੀ ਹੈ ਕਿ ਤੇਰੇ ਤੈਸੇ ਰਾਮ ਨਾਮ ਬਿਨ ਬੱਪਰੋ ਨਾਮਾ, ਇਹ ਗਰੀਬ ਨਾਮ ਦੇਵ। ਕਹਿੰਦੇ ਇਸ ਤਰ੍ਹਾਂ ਰੱਬ ਦੇ ਨਾਮ ਤੋਂ ਬਿਨਾਂ ਜਦੋਂ ਮੈਂ ਦੂਰ ਚਲਿਆ ਜਾਂਦਾ, ਇਹ ਸੰਸਾਰ ਦੀ ਅਗਨ ਮੈਨੂੰ ਸਾੜਦੀ ਹੈ, ਜਿਵੇਂ ਕਿ ਉਹ ਅਗਨ ਜੀਵਾਂ ਨੂੰ ਸਾੜਦੀ ਹੈ। ਸੂਰਜ ਦੀ ਜੈ ਮਹਾਂ ਭਿਆਨ ਤਪਤ ਬਹੁ ਘਾਮ, ਤੇ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ। ਇਸ ਕਰਕੇ ਕਹਿੰਦੇ ਇਸ ਅਗਨ ਤੋਂ ਬਚਣ ਲਈ, ਜਿਹੜੀ ਅੰਦਰ ਦੀ ਜਿਹਨੂੰ ਤ੍ਰਿਸ਼ਨਾ ਅਗਨ ਕਿਹਾ, ਉਹ ਪਰਮੇਸ਼ਰ ਦਾ ਨਾਮ ਹੈ। ਐਸਾ ਹੈ ਕਹਿੰਦੇ ਤੇਰਾ ਨਾਮ, ਆਪਾਂ ਇੱਕ ਸ਼ਬਦ ਬਹੁਤ ਵਾਰ ਸੁਣਦੇ ਹਾਂ ਵੀ ਜਦੋਂ ਅਸੀਂ ਗੁਰੂ ਤੋਂ, ਬਾਣੀ ਤੋਂ, ਪਰਮੇਸ਼ਰ ਤੋਂ ਦੂਰ ਚਲੇ ਜਾਂਦੇ ਹਾਂ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਜਿਨ੍ਹਾਂ ਨੂੰ ਬਾਣੀ ਵਿਸਰ ਜਾਂਦੀ ਹੈ, ਜਿਨ੍ਹਾਂ ਨੂੰ ਗੁਰੂ ਦਾ ਗਿਆਨ ਨਹੀਂ ਹੈਗਾ, ਉਹ ਜੀਵ ਤੜਫਦੇ ਨੇ ਸੰਸਾਰ 'ਚ। ਅੱਜ ਆਪਾਂ ਹਾਲਤ ਦੇਖ ਰਹੇ ਹਾਂ ਸੰਸਾਰ ਦੀ, ਸਾਰਾ ਕੁਛ ਸਾਡੇ ਕੋਲ ਹੁੰਦਾ ਹੈ, ਪਰ ਅਸੀਂ ਫਿਰ ਦੁਖੀ ਹਾਂ। ਕਿਉਂ? ਕਿਉਂਕਿ ਸਾਨੂੰ ਰਾਮ ਨਾਮ ਦਾ ਭੇਤ ਨਹੀਂ ਆਇਆ। ਇਹ ਰਾਮ ਨਾਮ ਤੋਂ ਬਿਨਾਂ ਸਾਡੀ ਇਹ ਅੰਦਰ ਦੀ ਜਿਹੜੀ ਤੜਫ ਹੈ, ਤਪਸ਼ ਹੈ, ਉਹ ਕਹਿੰਦੇ ਨਹੀਂ ਬੁੱਝਣੀ। ਨਾਮਦੇਵ ਜੀ ਨੇ ਇੱਕ ਬਾਹਰਲੀ ਉਦਾਹਰਨ ਦੇ ਕੇ ਅੰਦਰ ਦੀ ਉਦਾਹਰਨ ਦਿੱਤੀ ਹੈ। ਜਿਵੇਂ ਸਾਡੇ ਅੰਦਰ ਇਸ ਮਨ ਨੂੰ ਇਹ ਸੰਸਾਰ ਦੀ ਅਗਨ ਪੋ ਰਹੀ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਜਿਵੇਂ ਮਾਤਾ ਦੇ ਗਰਭ ਦੇ ਵਿੱਚ ਸਾਡੀ ਰੱਖਿਆ ਕੀਤੀ ਪਰਮੇਸ਼ਰ ਨੇ ਇਹ ਨਾਮ ਦੁਆਰਾ, ਤੈਸੀ ਬਾਹਰ ਮਾਇਆ, ਇੱਥੇ ਮਾਇਆ ਦੇ ਵਿੱਚ ਵੀ ਸਾਡੀ ਉਹ ਰੱਖਿਆ ਕਰਦਾ। ਜੇ ਅਸੀਂ ਉਸ ਪਰਮੇਸ਼ਰ ਨਾਲ ਜੁੜੇ ਰਹੀਏ, ਵਾਹਿਗੁਰੂ ਨਾਲ ਜੁੜੇ ਰਹੀਏ, ਤਾਂ ਕਰਕੇ ਇੱਥੇ ਜੈਸੇ ਤਾਪ ਤੇ ਨਿਰਮਲ ਘਾਮਾ, ਤੈਸੇ ਰਾਮ ਨਾਮ ਬਿਨ ਬੱਪਰੋ ਨਾਮਾ, ਮੈਂ ਕਹਿੰਦੇ ਇਸ ਤਰ੍ਹਾਂ ਨਾਮ ਤੋਂ ਬਿਨਾਂ ਜੀਵਤ ਮਰ ਜਾਂਦਾ। ਇਸ ਕਰਕੇ ਗੁਰੂ ਨਾਲ ਜੁੜਨਾ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਇਹ ਜਿਹੜਾ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾਉਣਾ, ਇਹਦਾ ਮਕਸਦ ਇਹੀ ਹੁੰਦਾ ਕਿ ਅਸੀਂ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰੀਏ, ਗੁਰੂ ਦੀ ਮੱਤ ਲਈਏ। ਗੁਰਬਾਣੀ ਗਾਦ ਬੋਧ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ 'ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਆਓ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਵਸ ਰਾਤ ਦੋਏ ਦੋਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬਰਿਆਈਆਂ ਬਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਹਿਨੇ ਕਰਤ ਜਾਤਾ। ਨਾਨਕ ਕੀ ਅਰਦਾਸ ਸੁਣੀ ਜੈ, ਡੂਬਤ ਪਾਹਨ ਪਰ ਮੇਰੇ ਦੀ ਜੈ। ਸੂਹੀ ਮਹੱਲਾ ਪੰਜਵਾਂ। ਜੀਵਤ ਮਰੈ ਬੁਝੈ ਪ੍ਰਭ ਸੋਏ, ਤੇ ਸੁਜਨ ਕਰਮ ਪ੍ਰਾਪਤ ਹੋਏ। ਸੁਣ ਸਾਜਨ ਉਦਤਰ ਉਤਰੀਐ, ਮਿਲ ਸਾਧੂ ਹਰਿ ਨਾਮ ਉਚਰੀਐ ਰਹਾਉ। ਏਕ ਬਿਨਾ ਦੂਜਾ ਨਹੀਂ ਜਾਣੈ, ਘਟ ਘਟ ਅੰਤਰ ਪਾ ਬ੍ਰਹਮ ਪਛਾਨੈ। ਜੋ ਕਿਛ ਕਰੈ ਸੋਈ ਭਲ ਮਾਨੈ, ਆਦਿ ਅੰਤ ਕੀ ਕੀਮਤ ਜਾਣੈ। ਕੋਹ ਨਾਨਕ ਤਿਸ ਜਨ ਬਲਿਹਾਰੀ, ਜਾ ਕੈ ਹਿਰਦੈ ਵਸੇ ਮੁਰਾਰੀ। ਸੂਹੀ ਮਹੱਲਾ ਪੰਜਵਾਂ। ਗੁਰ ਪਰਮੇਸੁਰ ਕਰਣੈ ਹਾਰ, ਸਗੋ ਸ੍ਰਿਸ਼ਟ ਕੋ ਦੇ ਆਧਾਰ। ਗੁਰ ਕੇ ਚਰਨ ਕਮਲ ਮਨ ਧਿਆਏ, ਦੁਖ ਦਰਦ ਇਸ ਤਨ ਤੇ ਜਾਏ ਰਹਾ। ਪਵ ਜਲ ਡੂਬਨ ਸਤਿਗੁਰ ਕਾਢੈ, ਜਨਮ ਜਨਮ ਕਾ ਟੂਟਾ ਗਾਢੈ। ਗੁਰ ਕੀ ਸੇਵਾ ਕਰੋ ਦਿਨ ਰਾਤ, ਸੂਖ ਸਹਿਜ ਮਨ ਆਵੈ ਸਾਂਤ। ਸਤਿਗੁਰ ਕੀ ਰੇਣ ਵਡਭਾਗੀ ਪਾਵੈ, ਨਾਨਕ ਗੁਰ ਕੋ ਸਦ ਬਲ ਜਾਵੈ। ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਸਗਲ ਘਟਾ ਕਾ ਅੰਤਰ ਜਾਮੀ ਰਹਾਓ। ਚਰਨ ਕਮਲ ਸਿਉ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ। ਕਰ ਕਿਰਪਾ ਪ੍ਰਭ ਦੀਨ ਦੇ ਆਲਾ, ਨਾਨਕ ਮਾਗੈ ਸੰਤਰ ਵਾਲਾ। ਸੂਹੀ ਮਹੱਲਾ ਪੰਜਵਾਂ। ਦਰ ਸੁਣ ਦੇਖ ਜੀਵਾ, ਗੁਰ ਤੇਰਾ ਪੂਰਨ ਕਰਮ ਹੋਏ। ਪ੍ਰਭ ਮੇਰਾ ਇਹ ਬੇਨੰਤੀ ਸੁਣ, ਪ੍ਰਭ ਮੇਰੇ ਦੇਹ ਨਾਮ ਕਰੇ ਆਪਣੇ ਚੇਰੇ ਰਹਾਓ। ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੈ ਵੇਲਾ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੇ ਮੇਰਾ ਚੀਤਾ। ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਸੂਹੀ ਮਹੱਲਾ ਪੰਜਵਾਂ। ਮੀਤ ਸਾਜਨ ਸੁਤ ਬੰਧ ਭਪਾਈ, ਜਤ ਕਤ ਪੇਖੋ ਹਰ ਸੰਗ ਸਹਾਈ। ਜਤ ਮੇਰੀ ਪਤ ਮੇਰੀ ਧਨ ਹਰ ਨਾਮ, ਸੂਖ ਸਹਿਜ ਆਨੰਦ ਬਿਸਰਾਮ ਰਹਾਓ। ਪਾਰ ਬ੍ਰਹਮ ਜਪ ਪਹਿਰ ਸਨਾਹ, ਕੋਟ ਆਵਤ ਤਿਸ ਬੇਤ ਤਨਾਹੇ। ਹਰ ਚਰਨ ਸਰਣ ਗੜ ਕੋਟ ਹਮਾਰੈ, ਕਾਲ ਕੰਟਕ ਜਮ ਤਿਸ ਨ ਬਿਦਾਰੈ। ਨਾਨਕ ਦਾਸ ਸਦਾ ਬਲਿਹਾਰੀ, ਸੇਵਕ ਸੰਤ ਰਾਜਾ ਰਾਮ ਮੁਰਾਰੀ। ਸੂਹੀ ਮਹੱਲਾ ਪੰਜਵਾਂ। ਗੁਣ ਗੋਪਾਲ ਪ੍ਰਭ ਕੇ ਨਿਤਗਾਹਾ, ਅਨੰਦ ਬਿਨੋਦ ਮੰਗਲ ਸੁਖਤਾਹਾ। ਚਲੋ ਸਖੀਏ ਪ੍ਰਭ ਰਾਵਣ ਜਾਹਾ, ਸਾਧ ਜਨਾ ਕੀ ਚਰਣੀ ਪਾਹਾ ਰਹਾਓ। ਕਰ ਬੇਨਤੀ ਜਨ ਧੂਰ ਬਾਛਾਹਾ, ਜਨਮ ਜਨਮ ਕੇ ਕਿਲ ਵਿਖਲਾਹਾ। ਮਨ ਤਨ ਪ੍ਰਾਣ ਜੀਉ ਅਰ ਪਾਹਾ, ਹਰ ਸਿਮਰ ਸਿਮਰ ਮਾਨ ਮੋਹ ਕਟਾਹਾ। ਦੀਨ ਦੇ ਆਲ ਕਰੋ ਉਤਸਾਹਾ, ਨਾਨਕ ਦਾਸ ਹਰ ਸਰਨ ਸਮਾਹਾ। ਸੂਹੀ ਮਹੱਲਾ ਪੰਜਵਾਂ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਰਿਦ ਮਾਹ ਨਿਵਾਸਾ। ਸੁਣ ਮਨ ਤਨ ਤੁਝ ਸੁਖ ਦਿਖ ਲਾਵੋ, ਹਰ ਅਨਕ ਬਿਜਨ ਤੁਝ ਭੋਗ ਪੰਚਾਵੋ ਰਹਾਓ। ਅੰਮ੍ਰਿਤ ਨਾਮ ਪੁੰਚ ਮਨ ਮਾਹੀ, ਅਚਰਜ ਸਾਧਤਾ ਕੇ ਬੰਨੇ ਨ ਜਾਹੀ। ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ, ਪਾ ਬ੍ਰਹਮ ਕੀ ਸਰਨ ਜਨ ਤਾਕੀ। ਜਨਮ ਜਨਮ ਕੇ ਪੈ ਮੋਹ ਨਿਵਾਰੇ, ਨਾਨਕ ਦਾਸ ਪ੍ਰਭ ਕਿਰਪਾ ਧਾਰੇ। ਸੂਹੀ ਮਹੱਲਾ ਪੰਜਵਾਂ। ਅਨਕ ਬੀਂਗ ਦਾਸ ਕੇ ਪਰ ਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਤੁਮੇ ਛਡਾਏ ਲਿਓ ਜਨ ਆਪਣਾ, ਉਰਜ ਪਰਿਓ ਜਾਲ ਜਗ ਸੁਪਨਾ। ਰਹਾਓ ਪਰਬਤ ਦੋਖ ਮਹਾਂ ਬਿਕਰਾਲਾ, ਖਿਨ ਮਹਿ ਦੂਰ ਕੀਏ ਦਿਆਲਾ। ਸੋਗ ਰੋਗ ਬਿਪਤਤ ਭਾਰੀ, ਦੂਰ ਪਈ ਜਪ ਨਾਮ ਮੁਰਾਰੀ। ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਹਰ ਚਰਨ ਗਹਿ ਨਾਨਕ ਸਰਣਾਏ। ਸੂਹੀ ਮਹੱਲਾ ਪੰਜਵਾਂ। ਦੀਨ ਛਡਾਏ ਦੁਨੀ ਜੋ ਲਾਏ, ਦੁਹੀ ਸਰਾਈ ਖੁਨਾਮੀ ਕਹਾਏ। ਜੋ ਤਿਸ ਭਾਵੈ ਸੋ ਪਰਵਾਣ, ਆਪਣੀ ਕੁਦਰਤ ਆਪੇ ਜਾਣ ਰਹਾਓ। ਸੱਚਾ ਧਰਮ ਪੁੰਨ ਭਲਾ ਕਰਾਏ, ਦੀਨ ਕਹਿ ਤੋਸੈ ਦੁਨੀ ਨ ਜਾਏ। ਸਰਬ ਨਿਰੰਤਰ ਏਕੋ ਜਾਗੈ, ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ। ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੈ ਬੋਲਾਇਆ ਤੇਰਾ। ਸੂਹੀ ਮਹੱਲਾ ਪੰਜਵਾਂ। ਪ੍ਰਾਤਹਿ ਕਾਲ ਹਰੇ ਨਾਮ ਉਚਾਰੀ, ਈਤ ਊਤ ਕੀ ਓਟ ਸਵਾਰੀ। ਸਦਾ ਸਦਾ ਜਪੀਐ ਹਰਨਾਮ, ਪੂਰਨ ਹੋਵੇ ਮਨ ਕੇ ਕਾਮ ਰਹਾਓ। ਪ੍ਰਭ ਅਭਿਨਾਸੀ ਰਹਿਣ ਦਿਨ ਗਾਓ, ਜੀਵਤ ਮਰਤ ਨਿਹਚੁਲ ਪਾਵੇ ਥਾਓ। ਸੋ ਸਾਹੋ ਸੇਵ ਜਿਤ ਤੋਟ ਨਾ ਆਵੈ, ਖਾਤ ਖਰਚਤ ਸੁਖ ਅਨੰਦ ਵਿਹਾਵੈ। ਜਗ ਜੀਵਨ ਪੁਰਖ ਸਾਧ ਸੰਗ ਪਾਇਆ, ਗੁਰ ਪ੍ਰਸਾਦ ਨਾਨਕ ਨਾਮ ਧਿਆਇਆ। ਸੂਹੀ ਮਹੱਲਾ ਪੰਜਵਾਂ। ਗੁਰ ਪੂਰੇ ਜਾ ਭੈ ਦਇਆ, ਦੁਖ ਬਿਨਸੇ ਪੂਰਨ ਭਈ ਕਾਲ। ਪੇਖ ਪੇਖ ਜੀਵਾ ਦਰਸੁ ਤੁਮਾਰਾ, ਚਰਨ ਕਮਲ ਜਾਈ ਬਲਿਹਾਰਾ। ਤੁਝ ਬਿਨੁ ਠਾਕੁਰ ਕਬਨੁ ਹਮਾਰਾ ਰਹਾਓ। ਸਾਧ ਸੰਗਤ ਸਿਉ ਪ੍ਰੀਤ ਬਣੇ ਆਈ, ਪੂਰਬ ਕਰਮ ਲਿਖਤ ਧੁਰ ਪਾਈ। ਜਪੇ ਹਰਿ ਹਰਿ ਨਾਮ ਅਚਰਜ ਪ੍ਰਤਾਪ, ਜਾਲ ਨਾ ਸਾ ਕਹਿ ਤੀਨੇ ਤਾਪ। ਨਿਮਿਖ ਨਾ ਬਿਸਰਹੇ ਹੈ ਚਰਨ ਤੁਮਾਰੇ, ਨਾਨਕ ਮਾਗੈ ਦਾਨੁ ਪਿਆਰੇ। ਸੂਹੀ ਮਹੱਲਾ ਪੰਜਵਾਂ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰਿ ਨਾਮ ਉਚਾਰੇ। ਸੁਣੇ ਬੇਨਤੀ ਪ੍ਰਭ ਦੀਨ ਦਇਆਲਾ, ਸਾਧ ਗਾਵੇ ਗੁਣ ਸਦਾ ਰਸਾਲਾ ਰਹਾਓ।
जीवन रूप सिमरन प्रभ तेरा, जिस कृपा करे बसहे ते सुनेरा, जन की भूख तेरा नाम आहार, तू दाता प्रभ देवनहार, राम रमत संतन सुख माना, नानक देवनहार सुजाना। सूही महला पंजवा, बहती जात कदे दृष्ट न धारत, मिथ्या मोह बंधे नित पारच, माधवे भज दिन नित रैणी, जन्म पदार्थ जीत हर सरणी रहाओ, करत बेकार दउ कर झारत, राम रतन रे तिल नहीं धारत, भरण पोखण संग औत बेहानी, जय जगदीश की गत नहीं जानी, सरण समरथ अगोचर स्वामी, उद्धर नानक प्रभ अंतर जामी। सूही महला पंजवा, साध संग तरै पैसागर, हर हर नाम सिमर रतनागर, सिमर सिमर जीवा नारायण, दुख रोग सोग सब बिनसे, गुर पूरे मिल पाप तजायन रहाओ, जीवन पद भी हर का नाओ, मन तन निर्मल साच सवाओ, आठ पह पा भ्रम ते आइए, पूर्व लिखत होए तपाइए, सरण पय जप दीन दयाला, नानक जाचा संतर वाला। सूही महला पंजवा, घर का काज न जानी रूड़ा, झूठा तंदा रच मूड़ा, जित तू लावे तित तित लगना, जा तू देह तेरा नाव जपना रहाओ, हर केदारस हर सीती राते, राम रसायण अंधन अंधन माते, पहा पकर पब आपे काडे, जन्म जन के टूटे गाडे, उद्धर स्वामी पर कृपा धारे, नानक दास हर सरण द्वारे। सूही महला पंजवा, संत प्रसाद नह चलो कर पाया, सर्व सुख फिर नहीं ढोलाया, गुरु त्याय हर चरण मन चीने, ताते करता अस्थुर किन्ने रहाओ, गुण गावत अचुत अविनाशी, ताते काटी जम की फांसी, कर कृपा लीने लड़ लाए, सदा आनंद नानक गुण गाए। सूही महला पंजवा, अमृत बचन साध की बाणी, जो जो जपै तसकी गत होवै, हर हर नाम नित रसन बखानी रहाओ, कली काल के मिटे कलेसा, एको नाम मन मह परवेसा, साधु धूर मुख मस्तक लाई, नानक उधर हर गुर सरणाई। सूही महला पंजवा, कर तीजा गोविंदा गुण गाओ, दयाला दर्शन देहो पूर्ण कृपाला, रहाओ कर कृपा तुम ही प्रतिपाला, जियो पेंडो सब तुमरा माला, अमृत नाम चला जप नाला, नानक जाचा संतर वाला। सूही महला पंजवा, तिस बिन दूजा वो न कोई, आपे थमै सच्चा सोई, हर हर नाम मेरा आधार, करुण कारण समर्थ अपार, रहाओ सब रोग मिटावे, नवा निरोआ, नानक रखा आपे होआ। सूही महला पंजवा, दर्शन कौ लोचा सब कोई, पूरा भाग प्राप्त होई, रहाओ श्याम सुंदर तज नींद क्यों आई, महा मोहनी दूता लाई, प्रेम बिछोहा करत कसाई, निर्दय जान तो तिस दया न पाई, अनक जन्म बीतियन परमाई, कर वासना देवै दुत्तर माई, दिन रहने अपना किया पाई, किस दोष न दीजै किरत पवाई, सुन साजन संत जन पाई, चरण सरण नानक गत पाई। राग सूही महला पंजवा, घर चौथा एक ओंकार, सतगुर प्रसाद भली सुहावी छापरी, जा मह गुन गाए, कित ही कामना धोल हर, जित हर बिसराए रहाओ, अनंत गरीबी साध संग, जित प्रवचित आए, जल जाओ एहो बटपना माया लपटाए, पीसन पीस ओट कामरी, सुख मन संतो खाया, सो राज न किता काज, जित नह तृपत

ਤੇਰੇ ਤੂੰ ਕਰਤਾ ਸਭ ਥਾਈ ਇਹਨੇ ਸਜਪੀ ਸਾਧ ਸਦਾ ਸਾ ਲਾਹੀ ਸਾਚ ਸਬਦ ਲਿਵ ਲਾਈ ਅੰਧਨ ਸਹਿਜ ਰਹਿ ਰੰਗਰਾਤਾ ਰਾਮ ਨਾਮ ਹਿਰਦ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਉਹਨਾ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਕਟ ਕਟ ਰਵਿਆ ਸੋਈ ਗੁਰਮਥੇ ਸਚੋ ਪਾਈਏ ਸਹਿਜ ਸਮਾਈਏ ਤਿਸ ਬਿਨ ਅਵਰ ਨ ਕੋਈ ਸਹਿਜੇ ਗੁਣ ਗਾਵਾ ਜੇ ਪ੍ਰਭਾਵ ਆਪੇਲੇ ਮਲਾਏ ਨਾਨਕ ਸੋ ਪ੍ਰਭ ਸਬਦੇ ਜਾ ਪੈ ਇਹਨੇ ਸਨਾਮ ਧਿਆਏ ਇਹੋ ਜਗੋ ਦਤੁਰ ਮਨਮੁਖ ਪਾਰ ਨਾ ਪਾਹੀ ਰਾਮ ਅੰਤਰ ਹੋ ਮੈਂ ਮਮਤਾ ਕਾਮ ਕ੍ਰੋਧ ਚਿਤਰਾਹੀ ਰਾਮ ਅੰਤਰ ਚਿਤਰਾਈ ਥਾਈ ਨਾ ਪਾਈ ਬਿਰਥਾ ਜਨਮ ਗਵਾਇਆ ਜੈ ਮਗ ਦੁਖ ਪਾਵੈ ਚੋਟਾ ਖਾਵੈ ਅੰਤ ਗਹਿ ਪਛਤਾਇਆ ਬਿਰ ਨਾਵੈ ਕੋ ਬੇਲੀ ਨਾਹੀ ਪੁੱਤ ਕੁਟੁੰਬ ਸੁਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਏ ਹੋਂ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਧ ਦੁੱਤ ਤਰੀਐ ਰਾਮ ਸਤਿਗੁਰ ਭਾਏ ਚਲੋ ਜੀਵਤਿਆਂ ਮਰੀਐ ਰਾਮ ਜੀਵਤਿਆਂ ਮਰੀਐ ਭੋਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸਚਨਾਮ ਲਿਵ ਲਾਵੈ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸੂਹੀ ਮਹੱਲਾ ਚੌਥਾ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤਿਸਨਾ ਬੁੱਝ ਗਈ ਆਸੇ ਹੋ ਮਨ ਤਨ ਦੇਵਾ ਸਤਿਗੁਰ ਹੈ ਮੈਂ ਮੇਲੇ ਪ੍ਰਭ ਗੁਣਤਾਸੇ ਤਨ ਧਨ ਗੁਰੂ ਵਡਪੁਰਖ ਹੈ ਮੈਂ ਦੱਸੇ ਹਰ ਸਾਬਾਸੇ ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਹੈ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਘਰ ਆਵ ਹੋਚਰੀ ਵਿਛੁਨਿਆ ਮਿਲ ਸਬਦ ਗੁਰੂ ਪ੍ਰਭ ਨਾਹਾ ਹੋਂ ਤੁਜ ਬਾਜੋ ਖਰੀ ਉਡੀਣੀਆਂ ਜੋ ਜਲ ਮੀਨ ਬਿਨ ਮੀਨ ਮਰਾਹਾ ਵਡਭਾਗੀ ਹਰ ਤਿਆਇਆ ਜਨ ਨਾਨਕ ਨਾਮ ਸਮਾਹਾ ਮਨ ਦਹ ਦਿਸ ਚਲ ਚਲ ਭਰਮਿਆ ਮਨ ਮੁਖ ਭਰਮ ਭੁਲਾਇਆ ਨਿਤ ਆਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅਨਤਾ ਧਨ ਤਰ ਧਰ ਦੱਬਿਆ ਫਿਰ ਬਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਵੈ ਪਚ ਪਚ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਾ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਛੰਤ ਮਹੱਲਾ ਚੌਥਾ ਮਾਰੇ ਹਿਸ ਵੇ ਜਨ ਹੋਮੈ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇਹ ਕੰਚਨ ਵੇ ਵੰਨਿਆ ਇਨ ਹੋਮੈ ਮਾਰ ਵੇ ਗੁੱਤੀਆ ਮੋਹ ਮਾਇਆ ਵੇ ਸਭ ਕਾਲ ਖਾ ਇਨ ਮਨਮੁਖ ਮੂੜ ਸਜੁੱਤੀਆ ਜਨ ਨਾਨਕ ਗੁਰਮੁਖ ਉਭਰੇ ਗੁਰਸਬਦੀ ਹੋਮੈ ਛੁੱਟੀਆ ਵਸੇ ਆਣੇ ਹੋਵੇ ਜਨ ਇਸ ਮਨ ਕਉ ਮਨ ਵਾਸੇ ਜਿਉ ਨਿਤ ਭਾਉਂਦਿਆ ਦੁੱਖ ਰਹਿਣ ਵੇ ਵੇ ਹਾਣੀਆ ਨਿਤ ਆਸਾ ਆਸ ਕਰੇ ਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੁਰੀ ਹਰ ਚੋਧਿਆ ਜਨ ਨਾਨਕ ਪ੍ਰਭ ਦੇਹ ਮਤੀ ਛੱਡ ਆਸਾ ਨਿਤ ਸੁਖ ਸੋਧਿਆ ਸਾ ਤਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੀਜੜੀਐ ਆਈ ਮੇਰਾ ਠਾਕਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲੇ ਹੋ ਮਿਲਾਈ ਮੇਰਾ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਪ੍ਰਭਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ ਇਕਤ ਸੇਜਾ ਪ੍ਰਭੋ ਰਾਮ ਰਾਜਿਆ ਗੁਰ ਦੱਸੇ ਹਰ ਮੇਲੇ ਮੈਂ ਮਨ ਤਨ ਪ੍ਰੇਮ ਦਾ ਰਾਗ ਹੈ ਰਾਮ ਰਾਜਿਆ ਗੁਰ ਕਿਰਪਾ ਕਰੇ ਹੋ ਗੁਰ ਮਿਟ ਹੋ ਘੋਲ ਕਮਾਇਆ ਰਾਮ ਰਾਜਿਆ ਜੀ ਸਤਿਗੁਰ ਆਗਿਆ ਜਈ ਗੁਰ ਤੁੱਠਾ ਜੀਓ ਰਾਮ ਰਾਜਿਆ ਜਨ ਨਾਨਕ ਹਰ ਮੇਲੇ ਰਾਗ ਸੂਹੀ ਚੰਦ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਬਾਵੇ ਤੂੰ ਗਾਏ ਦੇਖ ਭੁਲਾਨਾ ਸੁਣ ਬਾਵੇ ਨੇਹ ਕੂੜਾ ਲਾਇਓ ਕੁਸੰਬ ਵਰਗਾਨਾ ਕੂੜੀ ਡੇਕ ਭੁੱਲੋ ਅੜਲ ਹੈ ਨਾ ਮੁੱਲੋ ਗੋਬਿੰਦ ਨਾਮ ਮਜੀਠਾ ਥੀ ਬਹਿ ਲਾਲਾ ਤੂੰ ਲਾਲਾ ਸਬਦ ਚੀਨ ਗੁਰ ਮੀਠਾ ਮਿਥਿਆ ਮੋਹ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਵਰੇ ਸੇਵ ਠਾਕੁਰ ਨਾਥ ਪੁਰਾਣਾ ਸੁਣ ਬਾਵਰੇ ਜਵਾਇਆ ਤੁਸ ਜਾਣਾ ਨਿਹਚਲ ਹਵਾਸੀ ਸੁਣ ਪਰਦੇਸ ਸੰਸੰਗ ਮਿਲ ਰਹੀ ਹੈ ਹਰ ਭਾਗੀ ਹਰ ਭਾਗੀਆ ਭਾਗੀ ਸੁਣ ਬਹਿ ਰਾਗੀ ਚਰਨ ਪ੍ਰਭੂ ਕਹਿ ਰਹੀ ਹੈ ਇਹੋ ਮਨ ਦੀਜਾ ਸੰਕਨਾ ਕੀਜਾ ਗੁਰਮੁਖ ਤਜ ਬਹੁਮਾਣਾ ਨਾਨਕ ਦੀਨ ਭਗਤ ਪਵਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਵਰੇ ਕਿਆ ਕੀਜਾ ਕੂੜਾ ਮਾਨੋ ਸੁਣ ਬਾਵਰੇ ਹਬ ਵੈਸੀ ਕਰੋ ਗੁਮਾਨੋ ਨਿਚੁਲ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸ ਜੀਵਤ ਮਰੀਐ ਪਹੁੰਚਲ ਤਈਆ ਜੇ ਥੀ ਵੈ ਕਰਮ ਲਿਖਿਆ ਸਾ ਗੁਰ ਸੇਵੀ ਜੈ ਅੰਮ੍ਰਿਤ ਭੀਜੈ ਲਾਭੇ ਸਹਿਜ ਧਿਆਨ ਨਾਨਕ ਸਰਨ ਪਿਆ ਹਰ ਦੁਆਰਾ ਹੋਂ ਬਲ ਬਲ ਸਦ ਕੁਰਬਾਨ ਸੁਣ ਬਾਵਰੇ ਮਤ ਜਾਣੇ ਪ੍ਰਭ ਮੈਂ ਪਾਇਆ ਸੁਣ ਬਾਵਰੇ ਥਿਓ ਰੇਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿੰਨ ਸੁਖ ਪਾਇਆ ਵਡਭਾਗੀ ਦਰਸਨ ਪਾਈਐ ਥਿਓ ਨੇ ਮਾਣਾ ਸਦ ਕੁਰਬਾਨਾ ਸਗਲਾ ਆਪ ਮਿਟਾਈਐ ਉਹ ਧਨ ਭਾਗ ਸੁਧਾ ਜਿਨ ਪ੍ਰਭ ਲੱਦਾ ਹਮ ਤਿਸ ਪਹਿ ਆਪ ਵੇਚ ਆਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖੋ ਲਾਜ ਅਪਣਾਇਆ ਸੂਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕਹਿ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿ

0: ਸ਼ਹਿ ਕਰ ਤਿਸ ਕੈਬਲ ਰਾਮ ਜੀਓ ਬਾਬਲ ਮੇਰਾ ਵੱਡ ਸਮਰੱਥਾ ਕਰਨਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁੱਖ ਕੋਈ ਨਾ ਲਾਗੈ ਭੋਜਲ ਪਾਰੇ ਉਤਾਰਾ ਆਦਿ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅੰਦਨ ਮੰਤਨ ਪੀਵਾ ਹਰ ਆਪੇ ਲਏ ਮਿਲਾਏ ਕਿਉਂ ਵਿਛੋੜਾ ਥੀ ਵਹੀ ਬਲਰਾਮ ਜੀਓ ਜਿਸਨੋ ਤੇਰੀ ਟੇਕ ਸੋ ਸਦਾ ਸਦ ਜੀ ਵਹੀ ਬਲਰਾਮ ਜੀਓ ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਣ ਹਾਰਾ ਜਿਸ ਤੇ ਖਾਲੀ ਕੋਈ ਨਾਹੀ ਅਸਾ ਪ੍ਰਭੂ ਹਮਾਰਾ ਸੰਜਨਾ ਮਿਲ ਮੰਗਲ ਗਾਇਆ ਦਿਨ ਰਹਿਨਿਆਸ ਤੁਮਾਰੀ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸਚ ਥਾਨ ਮਾਨ ਮਹਤੁ ਸਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਗੁਣ ਦਿਆਲ ਗੁਣ ਅਭਿਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜਹਿ ਵਾਜੇ ਅਨਹਦਾ ਚੁਣਕਾਰੇ ਸੁਣ ਪੈ ਬਿਨਾਸੇ ਨਾਨਕ ਪ੍ਰਭ ਪੁਰਖ ਕਰਣੈ ਹਾਰੇ ਉਪਜਿਆ ਤਤ ਗਿਆਨ ਸਾਹੁਰੈ ਪਈਆ ਇੱਕ ਹਰ ਬਲਰਾਮ ਜੀਓ ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਕੈ ਭਿੰਨ ਕਰ ਬਲਰਾਮ ਜੀਓ ਬਿਸਮ ਭਿਖੈ ਬਿਸਮ ਸੁਣਿਆ ਬਿਸਮਾਦ ਨਦਰੀ ਆਇਆ ਜਲ ਥਲ ਮਹੀਅਲ ਪੂਰਨ ਸੁਆਮੀ ਕਟ ਕਟ ਰਹਿਆ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸ ਕੇ ਚਲ ਨਾ ਚਾਹੀ ਲੱਖਣੇ ਨਾਨਕ ਤਿਸਹਿ ਧਿਆਏ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰੰਗੇ ਅੰਦਨ ਜਾਗੇ ਹਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸ੍ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੈ ਬਿਨਵੰਤ ਨਾਨਕ ਸਰਨ ਸਵਾਮੀ ਜੀਓ ਪਿੰਡ ਪ੍ਰਭ ਆਗੈ ਅਨ ਸ਼ਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁੱਖ ਨਾਸੇ ਰਸ ਪੁਜੈ ਮਨ ਘਣਾ ਮਨ ਤਨੁ ਨਿਰਮਲ ਦੇਖ ਦਰਸਨ ਨਾਮ ਪ੍ਰਭ ਕਾ ਮੁਖ ਭਣਾ ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ ਬਿਨਵੰਤ ਨਾਨਕ ਦਇਆ ਤਾਰ ਹੋ ਸਦਾ ਹਰ ਗੁਣ ਗਾਵਾ ਗੁਰਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿੱਟੇ ਆਵਣ ਜਾਣਾ ਪਾਏ ਭਗਤ ਸੁਪਾਏ ਹਰ ਜਪ ਆਪਣੇ ਪ੍ਰਭ ਭਾਵਾ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਭਰਮ ਖੋਇਆ ਜਤ ਤੇਖਾ ਤਤ ਸੋਈ ਪਤਤ ਪਾਵਨ ਹਰਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਤਿਆਇਆ ਸਗਲ ਇੱਛਾ ਪੁੰਨੀਆ ਹੁਣ ਤਾਪ ਬਿਨਸੇ ਸਦਾ ਸਰ ਸੇ ਪਰ ਮਿਲੇ ਚਰੀ ਵਿੱਚ ਛੁੰਨਿਆ ਮਨ ਸ਼ਾਂਤ ਆਈ ਵਜੀ ਵਧਾਈ ਮਨੋ ਕਦੇ ਨਾ ਵੀਸਰੈ ਬਿਨਵੰਤ ਨਾਨਕ ਸਤਿਗੁਰ ਦਿਰੜਾਇਆ ਸਦਾ ਭਜ ਜਗ ਦੀਸਰੈ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੋ ਬੈ ਰਾਗਰੋ ਮੈਂ ਜੇਹੀ ਕਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹੰਸਾ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਡਦਾਣਾ ਕਰ ਮਹਿਰਮਤ ਸਾਈ ਕਿਰਪਾ ਕੀ ਜੈ ਸਮਤ ਦੀਜੈ ਅਟ ਪਹਿ ਤੁਧ ਧਿਆਈ ਗਰਬ ਨਾ ਕੀਜੈ ਰੇਣ ਹੋਵੀ ਜੈ ਤਾਗਤ ਜੀ ਰੇ ਸੇਰੀ ਤੇਰੀ ਸਭ ਉਪ ਨਾਨਕਾ ਠਾਕੁਰ ਮੈਂ ਜੇਹੀ ਕਣ ਚੇਰੀ ਰਾਮ ਤੁਮ ਗੌਹਰ ਅਤ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ਤੁਮ ਵੱਡੇ ਵੱਡੇ ਵੱਡ ਊਚੇ ਹੋ ਇਤਨੀ ਕਲਹੁਰੀਆ ਰਾਮ ਹੋ ਕਿਛ ਨਾਹੀ ਏਕੋ ਤੂੰ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ਟ ਨਿਮਕ ਪ੍ਰਭ ਜੀਵਾ ਸਰਬ ਰੰਗ ਰਸਮਾਨਾ ਚਰਨ ਹੇ ਸੰਨੀ ਦਾਸ ਹੇ ਦਾਸੀ ਮਨ ਮੋਲੈ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਣਾ ਆਪਨ ਭਾਵਨ ਕਰੀਆ ਤੁਝ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤੁਰਾਈ ਤੇਰੀ ਤੂੰ ਜਾਣਾ ਹੈ ਜਾਣਾ ਰਾਮ ਸੋਈ ਜਾਣੈ ਸੋਈ ਪਛਾਣੈ ਜਾ ਕੁੰਦਰ ਸਰਿੰਦੇ ਮਨਮੁਖ ਭੁੱਲੀ ਬਹੁਤੀ ਰਾਹੀ ਫਾਤੀ ਮਾਇਆ ਫੰਦੇ ਠਾਕੁਰ ਪਾਣੀ ਸਾ ਗੁਣਵੰਤੀ ਤਿਨਹੀ ਸਭ ਰੰਗ ਮਾਣਾ ਨਾਨਕ ਕੀ ਤਰ ਤੂੰ ਹੈ ਠਾਕੁਰ ਤੂੰ ਨਾਨਕ ਪਾ ਕਾ ਮਾਣਾ ਹੋ ਵਾਰੀ ਵਈਆਂ ਘੋਲੀ ਵਈਆਂ ਤੂੰ ਪਰਬਤ ਮੇਰਾ ਉੱਲਾ ਰਾਮ ਹੋ ਬਲ ਜਾਈ ਲੱਖ ਲੱਖ ਲੱਖ ਵਰੀਆ ਜਿਨ ਪ੍ਰਮ ਪਰਦਾ ਖੁੱਲਾ ਰਾਮ ਮਿਟੇ ਅੰਧਾਰੇ ਚੱਤ ਜੇ ਬਿਕਾਰੇ ਠਾਕੁਰ ਸਿਉ ਮਨਮਾਨਾ ਪ੍ਰਭਜੀ ਪਾਣੀ ਸੇ ਪ੍ਰਭਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਵਾਨਾ ਪਈ ਅਮੋਲੀ ਭਾਰਾ ਧੋਲੀ ਧੋਲੀ ਮੁਕਤ ਜੁਗ ਦਰ ਖੁੱਲਾ ਕਹੋ ਨਾਨਕ ਕਹੋ ਨਿਰਭਉ ਹੋਈ ਸੋ ਪਰ ਮੇਰਾ ਉੱਲਾ ਸੂਹੀ ਮਹੱਲਾ ਪੰਜਵਾ ਸਾ ਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨ ਅਵਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਧਪ ਜੀ ਪ੍ਰਾਣ ਮਨ ਭਾਣਾ ਰਾਮ ਜੀਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰ ਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਭ ਰਹਿਆ ਭਰ ਪੂਰੇ ਤਾਂ ਕਿ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੈ ਨਾਨਕ ਸਤਿਗੁਰਬਾਣਾ ਐਸਾ ਗੁਰ ਵਡ ਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲਵਿਕ ਉਤਰੇ ਹਰ ਸੰਤ ਧੂੜੀ ਨਿਤ ਨਾਪੈ ਰਾਮ ਹਰ ਧੂੜੀ ਨਾਈਐ ਪ੍ਰਭੂ ਧਿਆਈਐ ਬਹੁੜੇ ਜੋਨ ਨਾ ਆਈਐ ਗੁਚਰਨੀ ਲਾਗੇ ਪ੍ਰਭ ਭਉ ਪਾਗੇ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਧਿਆਏ, ਫਿਰੇ ਸੋ ਗੁਣ ਨਾਹੀ ਸੰਤਾਪ ਹੈ। ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪ ਹੈ। ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕੈ ਬਸ ਆਏ ਰਾਮ। ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ। ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੀ। ਸਫਲ ਜਨਮ ਹੋਆ ਭਾਉ ਭਾਗਾ ਹਰ ਭੇਟਿਆ ਏਕ ਮੁਰਾਰੀ। ਜਿਸ ਕਾ ਸਾਥ ਨਹੀਂ ਮਿਲ ਲਿਆ ਜੋਤੀ ਜੋਤ ਸਮਾਇਆ। ਨਾਨਕ ਨਾਮ ਨਿਰੰਜਨ ਜਪਿਆ ਮਿਲ ਸਤਿਗੁਰ ਸੋ ਖੋ ਪਾਇਆ। ਗਾਉ ਮੰਗਲੋ ਨਿਤ ਹਜਨ ਪੁੰਨ ਜਨਹੋ ਪੁੰਨੀ ਇੱਛ ਸਭਾਈ ਰਾਮ। ਰੰਗ ਰਤੇ ਆਪਣੇ ਸਵਾਮੀ ਸੀਤੀ ਮਰਨ ਆਇਆ ਵਹਿ ਜਾਈ ਰਾਮ। ਅਵਨਾਸੀ ਪਾਇਆ ਨਾਮ ਧਿਆਇਆ ਸਗਮ ਨੋਰਥ ਪਾਏ। ਸਾਂਤ ਸਹਿਜ ਆਨੰਦ ਕਨੇਰੇ ਗੁਰ ਚਰਨੀ ਮਨ ਲਾਏ। ਪੁਰ ਰਹਿਆ ਕਟ ਕਟ ਅਵਨਾਸੀ ਥੰਥ ਨੰਤਰ ਸਾਈ। ਕੋਹ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੀ ਮਨ ਲਾਈ। ਸੂਹੀ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ। ਨੇਤਰ ਦੇਖੇ ਦਰਸ ਤੇਰਾ ਰਾਮ। ਲਾਖ ਜੇਵਾ ਦੇਹੋ ਮੇਰੇ ਪਿਆਰੇ ਮੁਖ ਹਰ ਅਰਾਧੇ ਮੇਰਾ ਰਾਮ। ਹਰ ਅਰਾਧੇ ਜਮ ਪੰਥ ਸਾਧੇ ਦੁੱਖ ਨਾ ਵਿਆਪੈ ਕੋਈ। ਜਲ ਥਲ ਮਹੀਅਲ ਪੂਰਨ ਸਵਾਮੀ ਜਦ ਦੇਖਾ ਤਤ ਸੋਈ। ਭਰਮ ਮੋਹ ਬੇਕਾਰ ਨਾਠੇ ਪ੍ਰਭ ਨੇਰਹੂ ਤੇ ਨੇਰਾ। ਨਾਨਕ ਕੋ ਪ੍ਰਭ ਕਿਰਪਾ ਕੀ ਜੈ ਨੇਤਰ ਦੇਖੇ ਦਰਸ ਤੇਰਾ। ਕੋਟ ਕਰਨ ਦੀ ਜੇ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਨਾਸੀ ਰਾਮ। ਸੁਣ ਸੁਣ ਇਹੋ ਮਨ ਨਿਰਮਲ ਹੋਵੈ ਕਟੀਐ ਕਾਲ ਕੀ ਫਾਸੀ ਰਾਮ। ਕਟੀਐ ਜਮ ਫਾਸੀ ਸਿਮਰ ਅਬਨਾਸੀ ਸਗਲ ਮੰਗਲ ਸੋ ਗਿਆਨਾ। ਹਰ ਹਰ ਜਪ ਜੁਪਿਆ ਦਿਨ ਰਾਤੀ ਲਾਗੈ ਸਹਿਜ ਧਿਆਨਾ। ਕਲ ਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ। ਕੋਹ ਨਾਨਕ ਪ੍ਰਭ ਕਿਰਪਾ ਕੀ ਜੈ ਹਰ ਗੁਣ ਸੁਣੀਐ ਅਵਿਨਾਸੀ। ਕਰੋੜ ਹਸ ਤੇਰੀ ਟਹਿਲ ਕਮਾਵੇ ਚਰਨ ਚਲਹੇ ਪ੍ਰਭ ਮਾਰਗ ਰਾਮ। ਪਵ ਸਾਗਰ ਨਾਵ ਹਰ ਸੇਵਾ ਚੜੋ ਚੜੈ ਤਿਸ ਤਾਰਗ ਰਾਮ। ਪਵ ਜਲ ਤਰਿਆ ਹਰ ਹਰ ਸਿਮਰਿਆ ਸਗਮ ਨੋਰਥ ਪੂਰੇ। ਮਹਾਂ ਬੇਕਾਰ ਗਏ ਸੁਖ ਉਪਜੇ ਬਾਜੇ ਅਨਹ ਤੂਰੇ। ਮਨ ਬਾਂਛਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਅਪਾਰਗ। ਕੋਹ ਨਾਨਕ ਪ੍ਰਭ ਕਿਰਪਾ ਕੀ ਜੈ ਮਨ ਸਦਾ ਚੱਲੈ ਤੇਰੇ ਮਾਰਗ। ਇਹੋ ਵਰ ਇਹੋ ਵੜਿਆ ਇਹਾ ਵੜਿਆਈ ਇਹੋ ਤਨ ਹੋਏ ਵਡਭਾਗਾ ਰਾਮ। ਇਹੋ ਰੰਗ ਇਹੋ ਰਸ ਭੋਗਾ ਚਰਨੀ ਮਨ ਲਾਗਾ ਰਾਮ। ਮਨ ਲਾਗਾ ਚਰਨੇ ਪ੍ਰਭ ਕੀ ਸਰਨੇ ਕਰਨ ਕਾਰਨ ਗੋਪਾਲਾ। ਸਭ ਕਿਛ ਤੇਰਾ ਤੂੰ ਪਰਮ ਮੇਰਾ ਮੇਰੇ ਠਾਕੁਰ ਦੀਨ ਦਿਆਲਾ। ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ। ਕੋਹ ਨਾਨਕ ਪ੍ਰਭ ਕਿਰਪਾ ਕਿੰਨੀ ਚਰਨ ਕਮ ਮਨ ਲਾਗਾ। ਸੂਹੀ ਮਹੱਲਾ ਪੰਜਵਾਂ ਹਰ ਜੱਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੇ ਰਾਮ। ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉਤਮ ਬਾਣੀ। ਸਹਿਜ ਕਥਾ ਪ੍ਰਭ ਕੀ ਅਤ ਮੀਠੀ ਕਥੀ ਅਕਥ ਕਹਾਣੀ। ਭਲਾ ਸੰਜੋਗ ਮੂਰਤ ਪਲ ਸਾਚਾ ਅਵਚਲ ਨੀਵ ਰਖਾਈ। ਜਨ ਨਾਨਕ ਪ੍ਰਭ ਭੈ ਦਿਆਲਾ ਸਰਵ ਕਲਾ ਬਣਿਆਈ। ਆਨੰਦਾ ਵਜੇ ਨਿਤ ਵਾਜੇ ਪਾ ਬ੍ਰਹਮ ਮਨ ਬੂਠਾ ਰਾਮ। ਗੁਰਮੁਖੇ ਸਚ ਕਰਨੀ ਸਾਰੀ ਬਿਨਸੇ ਭਰਮ ਪੈ ਝੂਠਾ ਰਾਮ। ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ। ਸਰਵ ਸੁਖਾ ਤਿਸੀ ਬਣੇ ਆਏ ਜੋ ਪ੍ਰਭ ਆਪਣਾ ਕਰਿਆ। ਕਰਮ ਹੈ ਨਵ ਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ। ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਭਾਗਾ। ਛਾਇਆ ਪ੍ਰਭ ਛਤਰਪਤ ਕੀ ਨੀਤ ਸਗਲੀ ਤਪਦ ਬਿਨਾਸੀ ਰਾਮ। ਦੁਖ ਪਾਪ ਕਾ ਡੇਰਾ ਢਾਠਾ ਕਾਰ ਜਾਇਆ ਰਾਸੀ ਰਾਮ। ਹਰ ਪ੍ਰਭ ਫੁਰਮਾਇਆ ਮਿੱਟੀ ਬੁਲਾਇਆ ਸਾਚ ਧਨ ਪੁੰਨ ਫੱਲਿਆ। ਸੋ ਪ੍ਰਭ ਆਪਣਾ ਸਦਾ ਧਿਆਇਆ ਸੋਭਤ ਬੈਸਤ ਖੱਲਿਆ। ਗੁਣੇ ਦਾਨ ਸੁਖ ਸਾਗਰ ਸੁਆਮੀ ਜਲ ਥਲ ਮਹੀ ਅਲਸੋਈ। ਜਨ ਨਾਨਕ ਪ੍ਰਭ ਕੀ ਸਰਣਾਈ ਤਿਸ ਬਿਨੇ ਅਵਰ ਨਾ ਕੋਈ। ਮੇਰਾ ਘਰ ਬੰਨਿਆ ਬਨ ਤਾਲ ਬੰਨਿਆ ਪਰ ਸੇ ਹਰ ਰਾਇਆ ਰਾਮ। ਮੇਰਾ ਮਨ ਸੋਹਿਆ ਮੀਤ ਸਾਜਨ ਸਰ ਸੇ ਗੁਣ ਮੰਗਲ ਹਰ ਗਾਇਆ ਰਾਮ। ਗੁਣ ਗਾਏ ਪ੍ਰਭੂਤੀ ਆਏ ਸਾਚਾ ਸਗਲ ਇੱਛਾ ਪਾਈਆ। ਗੁਰਚਾ ਲਾਗੇ ਸਦਾ ਜਾਗੇ ਮਨ ਬੁਝਿਆ ਵਧਾਈਆ। ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ। ਬਿਨ ਮੰਤ ਨਾਨਕ ਨਿਤ ਨਾਮ ਜਪਿਆ ਜੀਉ ਪਿੰਡ ਜਿਨ ਧਾਰਿਆ। ਸੂਹੀ ਮਹੱਲਾ ਪੰਜਵਾਂ ਪੈ ਸਾਗਰੋ ਪੈ ਸਾਗੁਰ ਤਰਿਆ ਹਰ ਹਰ ਨਾਮ ਧਿਆਏ ਰਾਮ। ਬੋ ਹਿਤ ਰਾਹ ਚਨ ਅਰਾਧੇ ਮਿਲ ਸਤਿਗੁਰ ਪਾਰ ਲਗਾਏ ਰਾਮ। ਗੁਰਸਬਦੀ ਤਰੀਐ ਬੁਹਰਨਾ ਮਰੀਐ ਚੂਕੈ ਆਵਣ ਜਾਣਾ। ਜੋ ਕਿਛ ਕਰੈ ਸੋਈ ਪਲ ਮਾਨੋ ਤਾਂ ਮਨ ਸਹਿਜ ਸਮਾਣਾ। ਦੁਖ ਨਾ ਭੂਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ। ਹਰ ਸਿਮਰ ਸਿਮ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ। ਸੰਤ ਜਨਾ ਹਰ ਮੰਤਰ ਦ੍ਰਿੜਾਇਆ ਸਾਜਨ ਵਸਗਤ ਕੀਨੇ ਰਾਮ। ਆਪਣਾ ਨਾਮਨ ਆਗਿਆ ਧਰਿਆ ਸਰਬਸ ਠਾਕਰ ਦੀਨੇ ਰਾਮ। ਕਰੇ ਆਪਣੀ ਦਾਸੀ ਮਿੱਟੀ ਉਦਾਸੀ ਹਰਿਮੰਦਰ ਥਿਤ ਪਾਈ। ਅਨੰਦ ਬਿਨੋਦ ਸਿਮਰ ਹੋ ਪ੍ਰਭ ਸਾਚਾ ਵਿਛੜ ਕਬਹੂ ਨ ਜਾਈ। ਸਾਵੜ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ। ਕੋਹ ਨਾਨਕ ਰਵੇ ਰੰਗ ਰਾਤੇ ਪ੍ਰੇਮ ਮਹਾਰਸ ਭੀਨੇ। ਅਨੰਦ ਬਿਨੋਦ ਪੈ ਨਿਤ ਸਖੀਏ ਮੰਗਲ ਸਦਾ ਹਮਾਰਾ ਰਾਮ। ਆਪਣਾ ਪ੍ਰਭ ਆਪ ਸਿਗਾਰੀ ਸੁਭਾਵੰਤੀ ਨਾਰੇ ਰਾਮ। ਸਹਿਜ ਪਾਏ ਪਏ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ। ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਔਰ ਧਾਰਿਆ। ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ। कहो नानक पैसा गुरु तरिया पूर्ण काज हमारे गुण गोपाल गाहो नित सकी हो सग मनोरथ पाए राम सफल जन्म हुआ मिल साधु एक ओंकार त्याय राम जब एक प्रभु अनेक रव्या सब मंडल छाया ब्रह्म पसारा ब्रह्म पसरिया सब ब्रह्म दृष्टि आया जल थल महियल पूरे पूर्ण तिस बिना नहीं जाए पेख दर्शन नानक बिकसे आप लय मिलाए सूही महला पंजवा अबचल नगर गोविंद गुरु का नाम जबत सुख पाया राम इच्छे मन इच्छे से ही फल पाए करता आप वसाया राम करता आप वसाया सर्व सुख पाए पुत भाई सिख बेगा से गुण गावे पुन परमेश्वर कार जो आया रासे प्रभु आप स्वामी आपे रखा आप पिता आप माया कोह नानक सतगुर बलिहारी जिन एहो थानु सहाया घर मंदिर हटनाले सोहे जिस विच नाम ने वासी राम संत भगत नाम आराधे कटिया जमकी फासी राम काटी जम फासी प्रभ अमनासी हर हर नाम त्याए सगल समग्री पूर्ण होई मन मन इच्छे फल पाए संत सज्जन सुख सुख मान हे रलिया दुख दर्द भ्रम नासी सब दिसवारे सतगुर पूरा नानक सद बल जासी दात खसम की पूरी होई नित नित चढ़ाया सवाए राम पा ब्रह्म खसमाना किया जिसकी वटी वड्याई राम आद जुगाद भक्तन का राखा सो प्रभ दयाला जी जन सब सुखी वसाए प्रभ आपे कर प्रतपाला दह दस पूर रहे आ जस स्वामी कीमत कहन ना जाई कोह नानक सतगुर बलिहारी जिन अबजल नीब रखाई ज्ञान ध्यान पूर्ण परमेश्वर हर हर हर कथा नित सुनिया राम अनहद चोज भगत पव पंजन अनहद बाजे तुनिया राम अनहद चुनकारे तत बिचारे संत गोस नित होवै हर नाम आराधे मैलो सब काट हे कलविक सगले खोवै तह जन्म न मरना आवण जाना बोहड़ ना पाइया जोनिया नानक गुर परमेश्वर पाया जिस प्रसाद इश पुनिया सूही महला पंजवा संता के कारज आप खलोया हर कम करा भण आया राम धरत सुहावी ताल सुहावा विच अमृत जल छाया राम अमृत जल छाया पुन साज कराया सगम नोर्थ पूरे जय जय कार पया जगल अंतर लाथे सगल बेसूरे पूर्ण चो पुरख अचुत अविनाशी जस वेद पुराणी गाया अपना बिरद रखिया परमेश्वर नानक नाम ते आया नव निध सिद्ध रिद दीने को तो करते तो उठना आव्या काई राम खात खर्चत बिल सत बिल छत दुख पा सुख पाया खात खर्चत बिल छत सुख पाया करते की दात सवाई राम दात सवाई ने खुट न जाई अंतर जामी पाया कोट बिघन सगले उठे नाठे दुख न नेड़ा आया सांत सहज आनंद कनेरे बिनसी भूख सवाई नानक गुण गावे स्वामी के अचरज जिस वड़ियाई राम जिसका काज तिन्ही किया मानस किया बेचारा राम भगत सोहन हर के गुण गावे सदा करहे जयकारा राम गुण गाए गोविंद अनंत उपजे साध संगत संग बनी जिन उद्यम किया ताल के रात इसकी उपमा क्या गनी अठ सठ तीन तीर्थ पुन क्रिया महा निर्मल चारा पतित पावन बिरद स्वामी नानक शब्द अधारा गुण निदान मेरा प्रभ करता उस्तत कौन करी जय राम संता की बेनंती स्वामी नाम महारस दी जय राम नाम दी जय दान की जय पेसर नाही एक खिनो गुण गोपाल उचर रसना सदा गाइए अंधनो जिस प्रीत लागी नाम सीती मन तन अमृत पी जय बिनवंत नानक इच पुनी पेख दर्शन जी जय राग सूही महला पंजवा छंत एक ओ अहंकार सतगुर प्रसाद मिठ बोलड़ा जी हर सज्जन स्वामी मोरा ओह सम्मल थकी जी ओह कदे न बोला कोरा कोड़ा बोलना जाना पुन भगवान है ओ गुण को न चितारे पतत पावन हर बिरद सदा एक तिल नहीं पन्ना काले घट घट वासी सर्व निवासी नेरा ही ते नेरा नानक दास सदा सरनागत हर अमृत सज्जन मेरा हम बिस्म पई जी हर दर्शन देख अपारा मेरा सुंदर स्वामी जी हों चरण कम पग छारा प्रभ पेकत जीवा ठंडी थीवा तिस जेवड़ अव न कोई आदि अंत मद प्रभ रवेया जल थल महियल सोई चरण कमल जप सागर तरिया पवजल उतरे पारा नानक सरन पूर्ण स्वामी नानक सरन पूर्ण परमेश्वर तेरा अंत न पारा वारा हो निमिकना छोड़ा जी प्रीतम प्राण आधारो गुर सतगुर कहया जी साचा अगम विचारो मिल साधु दीना ता नाम लीना जन मरण दुख नाठे सहज सुख आनंद कनेरे हो मैं बिंठी गाठे सब कै मद सब हूँ ते बाहरे राग दुख ते नियारो नानक दास गोविंद सरनाई है प्रीतम मनहे सधारो मैं खोजत खोजत जी हर निहचल सो कर पाया सब अध्रुव डिठे जियो ता चरण कमल चित लाया प्रभ अविनाशी हों तिसकी दासी मरै ना आवह जाए धर्म अर्थ काम सब पूर्ण मन चिंदी इच्छ पुजाए सुरत सिमरत गुण गावे करते सिद्ध साधक मुन जंत आया ਨਾਨਕ ਸਰਨ ਕਿਰਪਾ ਨਿਧ ਸੁਆਮੀ ਵਡਭਾਗੀ ਹਰ ਹਰ ਗਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂ ਹੈ ਵੇਸ ਦੋਹਾ ਗਣੀ ਪਰ ਫਿਰ ਰਾਵਣ ਜਾਏ ਫਿਰ ਛੋਡਿਆ ਕਰੇ ਆਪਣਾ ਮੋਹੀ ਦੂਜਾ ਪਾਏ ਭਾਏ ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ ਸੁਧ ਪਧਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੈ ਸੋ ਪਲਟਿਆ ਹਰ ਰਾਤੀ ਸਾਜ ਸਿਗਾਰ ਸਹਿਜ ਸੱਚ ਫਿਰ ਰਾਵਿਆ ਨਾਮਾ ਔਰ ਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮਿਲੀ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੁਹੂਵੀਏ ਨਿਮਾਣੀਏ ਸੋ ਸਹੁ ਸਦਾ ਸੰਭਾਲ ਨਾਨਕ ਜਨਮ ਸਵਾਰੇ ਆਪਣਾ ਕੁਲਪੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਉਨ ਆਕਾਸ ਪਤਾਲਾ ਹੁਕਮੇ ਧਰਤੀ ਸਾਜੀਉਨ ਸੱਚੀ ਧਰਮਸਾਲਾ ਆਪ ਉਪਾਏ ਖਪਾਏ ਦਾ ਸੱਚੇ ਦੀਨ ਦਿਆਲਾ ਸੱਚੇ ਸਭਨਾ ਰਿਜਕ ਸੰਭਾਹਿਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤ ਪਾਲਾ ਸਲੋਕ ਮਹੱਲਾ ਤੀਜਾ ਸੁਹਪਤਾ ਸੁਹਾਗਣੀ ਜਾਮਨ ਲਹਿ ਸਚਨਾ ਸਤਿਗੁਰ ਆਪਣਾ ਮਨਾਇਰ ਲੈ ਰੂਪ ਚੜ੍ਹੀ ਤਾਂ ਅਗਲਾ ਦੂਜਾ ਨਾਹੀਂ ਥਾਓ ਐਸਾ ਸਿਗਾਰ ਬਣਾਏ ਤੂੰ ਮਹਿਲਾ ਕਦੇ ਨਾ ਹੋਵਈ ਇਹ ਨਿਸਲਾ ਗੈ ਪਾਓ ਨਾਨਕ ਸੁਹਾਗਣ ਕਾਕਿਆ ਚਿਹਨ ਹੈ ਅੰਦਰ ਸਚਮੁਖ ਉਜਲਾ ਖਸਮੈ ਮਾਹੇ ਸਮਾਏ ਮਹੱਲਾ ਤੀਜਾ ਲੋਕਾ ਵੇ ਹੋ ਸੁਹਵੀ ਸੁਹਾ ਵੇਸ ਕਰੀ ਵੇਸੀ ਸੋਹ ਨਾ ਪਾਈਐ ਕਰ ਕਰ ਵੇਸ ਰਹੀ ਨਾਨਕ ਤਿਨੀ ਸੋ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਐ ਇਨ ਬਿਰ ਕੰਤ ਮਿਲੀ ਪੌੜੀ ਹੁਕਮੀ ਸ੍ਰਿਸ਼ਟ ਸਾ ਜਿਨ ਬਹੁ ਭਿੱਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਅਲਖ ਅਪਾਰਾ ਇੱਕ ਨਾਨੋ ਤੂੰ ਮਿਲ ਲੈ ਗੁਰ ਸ਼ਬਦ ਵਿਚਾਰਾ ਸੱਚ ਰਤੇ ਸਿੰਨ ਮਿਲੇ ਮੈਂ ਤਾਂ ਜਵੇਕਾਰਾ ਜਿਸ ਤੂੰ ਮੇਲ ਹੈ ਸੋ ਤੁਧ ਮਿਲੈ ਸੋਈ ਸੱਚਿਆਰਾ ਸਲੋਕ ਮਹੱਲਾ ਤੀਜਾ ਸੁਹਵੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਓ ਖਿਨ ਮਹਿ ਝੂਠ ਸਭ ਬਿਨਸ ਜਾਏ ਜਿਉਂ ਟਿੱਕੈ ਨਾ ਬਿਰਖ ਕੀ ਛਾਓ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸੱਚੜਾਓ ਉਲਟੀ ਸਕਤ ਸਿਵੈ ਕਰਿਆ ਏ ਮਨ ਵਸਿਆ ਹਰ ਅੰਮ੍ਰਿਤ ਨਾਓ ਨਾਨਕ ਬਲਿਹਾਰੀ ਗੁਰ ਆਪਣੇ ਚਿੱਤ ਮਿਲਿਆ ਹਰ ਗੁਣ ਗਾਓ ਮਹੱਲਾ ਤੀਜਾ ਸੂਹਾ ਰੰਗ ਵੇਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਮਿਲਣਾ ਹੋਵੇ ਰੰਡ ਬੈਠੀ ਦੂਜੈ ਪਾਏ ਮੁੰਦ ਇਆਣੀ ਦੁਮਣੀ ਸੂਹੈ ਵੇਸ ਲੁਭਾਏ ਸ਼ਬਦ ਸੱਚਾ ਰੰਗ ਲਾਲ ਕਰ ਭੈ ਪਾਏ ਸਿਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਏ ਤਿਸਦਾ ਅੰਤ ਨਾ ਜਾਪੇ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ ਮਨਮੁਖ ਠੋਰ ਨਾ ਪਾਇਨੀ ਫਿਰ ਆਵੈ ਜਾਈ ਜੋ ਤਿਸ ਭਾਵੈ ਸੋ ਥੀਐ ਸਭ ਚੱਲੈ ਰਜਾਈ ਸਲੋਕ ਮਹੱਲਾ ਤੀਜਾ ਸੂਹੈ ਵੇਸ ਕਾਮਣ ਕੋ ਲੱਖਣੀ ਜੋ ਪ੍ਰਭ ਛੋਟ ਪਰ ਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੈ ਲਿਖਿਆ ਤਿਸ ਸਤਿਗੁਰ ਮਿਲੈ ਪਧਾਰ ਸੂਹੈ ਵੇਸ ਸਭ ਉਤਾਰ ਧਰੇ ਗਲ ਪਹਿਰੈ ਖਿਮਾ ਸਿਗਾਰ ਪਈਆ ਸੋਹਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਿ ਸਾਰ ਉਹ ਰਲਾਈ ਕਿਸੈ ਦੀਨਾ ਰਲਾ ਜਿਸ ਰਾਵੇ ਸਿਰਜਣਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਸੀ ਪੁਰਖ ਭਰ ਤਾਰ ਮਹੱਲਾ ਪਹਿਲਾ ਸੂਹਾ ਰੰਗ ਸੂਹਾ ਰੰਗ ਸੁਪਨੈ ਨਿਸੀ ਬਿਨ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆ ਛਾਰ ਪੌੜੀ ਇਹੋ ਜਗ ਆਵ ਉਪਾਇਨ ਕਰ ਚੋਜ ਵਿਡਾਨ ਪੰਚ ਧਾਤ ਵਿੱਚ ਪਾਇਨ ਮੋਹ ਝੂਠ ਗੁਮਾਨ ਆਵੈ ਜਾਏ ਪਵਾਈਐ ਮਨਮੁਖ ਅਗਿਆਨ ਇੱਕ ਨਾ ਆਪ ਬੁਝਾਇਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ ਸੋਕ ਮਹੱਲਾ ਤੀਜਾ ਸੁਹਵੀਏ ਸੁਹਾ ਵੇਸ ਛੱਡ ਤਾਂ ਤੂੰ ਤਾਂ ਫਿਰ ਲੱਗੀ ਪਿਆਰ ਸੂਹੈ ਵੇਸ ਫਿਰ ਕਿਨਾ ਨਾ ਪਾਇਓ ਮਨਮੁਖ ਦਜ ਮੋਈ ਗਾਵਾਰ ਸਤਿਗੁਰੇ ਮਿਲਿਆ ਸੂਹੈ ਵੇਸ ਗਿਆ ਹੁਮੈ ਵਿੱਚ ਹੁਮਾਰ ਮਨ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਪਾਏ ਕਰੇ ਸਿਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਔਰ ਧਾਰ ਮਹੱਲਾ ਤੀਜਾ ਮੁੰਦੇ ਸੂਹਾ ਪਰ ਹਰ ਹੋ ਲਾਲ ਕਰੋ ਸਿਗਾਰ ਆਵਣ ਜਾਣਾ ਵੀਸਰੈ ਗੁਰ ਸਭ ਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਧਾਰ ਨਾਨਕ ਸਾਤਨ ਰਾਵਿਆ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧਰਤਾ ਹੁਮੈ ਮੇਰਾ ਘਰ ਮੋਹ ਕਿਛ ਸਾਥ ਨਾ ਲਿੱਤਾ ਸਿਰ ਉੱਪਰ ਜਮਕਾਲ ਨਾ ਸੁੱਜਈ ਦੂਜਾ ਭਰ ਮਿੱਤਾ ਫਿਰ ਵੇਲਾ ਹੱਥ ਨਾ ਆਵੇ ਜਮਕਾਲ ਬਸ ਕੀਤਾ ਜੇ ਹਾ ਤੁਰ ਲਿਖ ਪਾਇਆ ਉਹਨੂੰ ਸੇ ਕਰਮ ਕਮਿੱਤਾ ਸਲੋਕ ਮਹੱਲਾ ਤੀਜਾ ਸਤੀਆ ਇਹ ਨਾ ਆਖੀਏ ਨਾ ਜੋ ਮੜਿਆ ਲੱਗ ਜਲਨ ਨਾਨਕ ਸਤੀਆ ਜਾਣੀਐਨ ਜੇ ਬਿਰਹੇ ਚੋਟ ਮਰਨੈ ਮਹਲਾ ਤੀਜਾ ਪੀਸੋ ਸਤੀਆ ਜਾਣੀਐਨ ਸੀਲ ਸੰਤੋਖ ਰਹਨੈ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹਲਾ ਤੀਜਾ ਕੰਤਾ ਨਾਲ ਮਿਹੇਲੀਆ ਸੇਤੀ ਅਗ ਜਲਾਹੇ ਜੇ ਜਾਣੇ ਪੇਰੇ ਆਪਣਾ ਤਾਂ ਤਨ ਦੁੱਖ ਸਹਾਹੇ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅਗ ਜਲਾਹੇ ਭਾਵੈ ਜੀਵ ਹੋਂ ਕੈ ਮਰੋ ਦੂਰੋਂ ਹੀ ਭੱਜ ਜਾਹੇ ਪੌੜੀ ਦੁੱਧ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤਾ ਲਿਖਿਆ ਨਾਵੈ ਜੇਵੜ ਹੋਰ ਦਾਤ ਨਾਹੀਂ ਤਿਸ ਰੂਪ ਨਾ ਰਿਖਿਆ ਨਾਮ ਅਖੁੱਟ ਹੈ ਨਿਦਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸੋਕ ਮਹੱਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ ਮਹੱਲਾ ਦੂਜਾ ਰਾਤ ਕਾਣ ਤਨ ਸੰਚਿਆ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸੀਤੀ ਖੁਸ਼ੀ ਸਵਾਰੀਆ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹੱਟ ਤਰਫ ਨਾ ਜਿਪਈ ਜੇ ਬਹੁਤਾ ਕਾਲੇ ਤਰਫ ਜਿਨੈ ਸਤਭਾਉ ਦੇ ਜਨ ਸ਼ਬਦ ਨਾਨਕ ਸ਼ਬਦ ਨਾਨਕ ਸ਼ਬਦ ਵਿਚਾਰੇ ਪੌੜੀ ਕਰਤਾ ਕਾਰਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਈਨ ਆਪੇ ਫੁਨ ਗੋਈ ਜੁਗ ਚਾਰੇ ਸਭ ਭਵ ਥੱਕੀ ਕਿਨ ਕੀਮਤ ਹੋਈ ਸਤਿਗੁਰੇ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਆ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਸਲੋਕ ਮਹੱਲਾ ਦੂਜਾ
1: ਸਲੋਕ ਮਹੱਲਾ ਦੂਜਾ ਜਿਨ੍ਹਾਂ ਭਉ ਤਿਨ ਨਾਹੇ ਭਉ ਮੁੱਚ ਭਉ ਨਿਵਾਹਾ ਨਾਨਕ ਇਹੋ ਪਟੰਤਰਾ ਤੇਤੀ ਦੀ ਬਾਣ ਗਏ ਆਹਾ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੇ ਤੁਰਦੇ ਕੋ ਤੁਰਦਾ ਮਿਲੈ ਉੱਡਤੇ ਕੋ ਉੱਡਤਾ ਜੀਵਤੇ ਕੋ ਜੀਵਤਾ ਮਿਲੈ ਮੂਏ ਕੋ ਮੂਆ ਨਾਨਕ ਸੋ ਸਲਾਹੀਐ ਜਿਨ ਕਾਰਨ ਕੀਆ ਪੌੜੀ ਸੱਚ ਧਿਆਇਨ ਸੇ ਸੱਚੇ ਗੁਰਸਬਦ ਵਿਚਾਰੀ ਹੋਮੈ ਮਾਰ ਮਨ ਨਿਰਮਲਾ ਹਰ ਨਾਮ ਉਰ ਧਾਰੀ ਕੋਠੇ ਮੰਡਪ ਮਾੜੀਆ ਲਾਗ ਪਏ ਗਾਵਾਰੀ ਜਿਨ ਕੀਏ ਤਿਸੇ ਨਾ ਜਾਣਈ ਜਿਨ ਕੀਏ ਤਿਸੇ ਨਾ ਜਾਣਨੀ ਮਨਮੁਖ ਗੁਬਾਰੀ ਜਿਸ ਬਜਾਏ ਸੋ ਬੁੱਝ ਸੀ ਸੱਚਿਆ ਕਿਆ ਜੰਤ ਵੇਚਾਰੀ ਸਲੂਕ ਮਹੱਲਾ ਤੀਜਾ ਕਾਮਣ ਤਉ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇਜੈ ਕੰਤ ਨਾ ਆਵੇ ਏਵੈ ਬਿਰਥਾ ਜਾਏ ਕਾਮਣ ਪਿਰ ਮਨ ਮਾਨਿਆ ਤਉ ਬਣਿਆ ਸਿਗਾਰ ਕੀਆ ਤੋ ਪ੍ਰਮਾਣ ਹੈ ਜਾ ਸਹੁ ਧਰੇ ਪਿਆਰ ਭਉ ਸੀਗਾਰ ਤੇ ਬੋਲ ਰਸ ਭੋਜਨ ਭਾਉ ਕਰੇ ਤਨ ਮਨ ਸੋਪੇ ਕੰਤ ਕਉ ਤਉ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਧਨ ਕੀਆ ਸਿਗਾਰ ਸੇਜੈ ਕੰਤ ਨਾ ਆਇਓ ਏਵੇ ਭਇਆ ਬੇਕਾਰ ਮਹੱਲਾ ਤੀਜਾ ਧਨ ਪਿਰ ਇਹ ਨ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਇ ਮੂਰਤੀ ਧਨ ਪਿਰ ਕਹੀਆ ਸੋਏ ਪੌੜੀ ਭੈਵਿਨ ਭਗਤ ਨਾ ਹੋਵੇ ਨਾਮ ਨਾ ਲੱਗਿਆ ਪਿਆਰ ਸਤਿਗੁਰ ਮਿਲਿਆ ਭਉ ਉਪਜੈ ਭਾਏ ਸਤਿਗੁਰ ਮਿਲਿਆ ਭਉ ਉਪਜੈ ਭੈ ਭਾਏ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਓ ਹੋਮੈ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤਿ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਉ ਭਗਤ ਭਉ ਭਾਉ ਸਭ ਤਿਸਦਾ ਸੋ ਸਚ ਵਰਤੈ ਸੰਸਾਰ ਸਲੂਕ ਮਹੱਲਾ ਪਹਿਲਾ ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵਲ ਵੇਲ ਵਰਸ ਵਰਾਹੋ ਆਪ ਖੜੋਵੈ ਆਪ ਕਰ ਅਪੀਣੈ ਆਪਾਹੋ ਗੁਰਮੁਖ ਸੇਵਾ ਤਾਇ ਪਵੈ ਉਨਮਨ ਤਤ ਕਮਾਹੋ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪ੍ਰਵਾਹੋ ਦਰ ਊਣਾ ਨਾਹੀ ਕੋ ਸੱਚਾ ਵੇ ਪ੍ਰਵਾਹੋ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪੌਦੀ ਜਾਲ ਪਰਾਲ ਪਿੱਛੇ ਹੱਥ ਨਾ ਅੰਬੜੈ ਤਤ ਤਿਤ ਨਿਬੰਧੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵਹੀ ਕੀਤੀ ਲਾਹ ਸਹਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਇਉਣ ਕਰ ਸੱਚ ਫੁਰਮਾਣ ਸਦਾ ਨਿਚਲ ਰਵ ਰਹਿਆ ਸੋ ਪੁਰਖ ਸੁਜਾਣ ਗੁਰਪ੍ਰਸਾਦੀ ਸੇਵੀ ਹੈ ਸੱਚ ਸ਼ਬਦ ਨਿਸ਼ਾਨ ਪੂਰਾ ਤੱਟ ਬਣਾਇਆ ਰੰਗ ਗੁਰਮਤ ਮਾਣ ਅਗੇ ਅਗੋਚਰ ਅਲੱਖ ਹੈ ਗੁਰਮੁਖ ਹਰਜਾਨ ਸਲੂਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ, ਖੋਟੇ ਖਰੇ ਪਰਖੀ ਹਨ ਸਾਹਿਬ ਕਹਿ ਦੀਵਾਨ। ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ, ਮਨ ਖੋਟੈ ਤਨ ਚੋਰ ਇੱਕ ਭਾਉ ਲੱਥੀ। ਨਾਤਿਆ ਦੋਏ ਪਾ ਚੜੀਅਸ ਹੋਰ, ਬਾਹਰ ਧੋਤੀ ਤੂੰ ਮੜੀ ਅੰਦਰ ਬਿਸਨ ਕੋਰ। ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਪੌੜੀ, ਆਪੇ ਹੁਕਮ ਚ ਲਾਏ ਦਾ ਜਗ ਧੰਦੈ ਲਾਇਆ, ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ। ਦਹਿ ਦਿਸੇ ਹੋ ਮਨ ਧਾਵਦਾ ਗੁਰ ਠਾਕਰ ਹਾਇਆ, ਨਾਵੈ ਨੋ ਸਭ ਲੋਚਤੀ ਗੁਰਮਤੀ ਪਾਇਆ। ਧੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ, ਸਲੂਕ ਮਹੱਲਾ ਪਹਿਲਾ। ਦੋਏ ਦੀਵੇ ਚੌਦਾ ਹਟਨ ਵਾਲੇ, ਜੇਤੇ ਜੀ ਤੱਤ ਤੇਤੇ ਵਣਜਾਰੇ, ਖੁੱਲੇ ਹੱਟ ਹੋਆ ਵਾਪਾਰ ਜੋ ਪੋਚੈ ਸੋ ਚੱਲਣ ਹਾਰ। ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ, ਘਰ ਆਏ ਵੱਜੀ ਵਾਧਾਈ ਸੱਚ ਨਾਮ ਕੀ ਮਿਲੀ ਵਡਿਆਈ। ਮਹੱਲਾ ਪਹਿਲਾ। ਰਾਤੀ ਹੋਵਨ ਕਾਲੀਆ ਸੁਪੇਦਾ ਸੇਵਨ, ਦੇਹੋ ਬੱਗਾ ਤਪੈ ਘਣਾ ਕਾਲਿਆ ਕਾਲੇ ਵਨ। ਅੰਧੀ ਅਕਲੇ ਬਾਹਰੇ ਮੂਰਖ ਅੰਧ ਗਿਆਨ, ਨਾਨਕ ਨਦਰੀ ਬਾਹਰੇ ਕਬੇ ਨਾ ਪਾਵੈ ਮਾਨ। ਪੌੜੀ ਕਾਇਆ ਕੋਟਰ ਚਾਇਆ ਹਰ ਸੱਚਾ ਆਪੇ, ਇੱਕ ਦੂਜੇ ਭਾਏ ਖੁਆਇਨ ਹੋਮੈ ਵਿੱਚ ਬਿਆਪੇ। ਇਹੋ ਮਾਨਸ ਜਨਮ ਦੁਲੰਭ ਸਾ ਮਨਮੁਖ ਸੰਤਾਪੇ, ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਥਾਪੇ। ਸਭ ਜਗ ਖੇਲ ਰਚਾਏ ਓਨ ਸਭ ਵਰਤਾਏ ਆਪੇ, ਸਲੂਕ ਮਹੱਲਾ ਪਹਿਲਾ। ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀ ਬਾਣ, ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਣ। ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ, ਗਦੋ ਚੰਦਨ ਖੋਲੀਐ ਪੀ ਸਾਹੂ ਸਿਉ ਪਾਣ। ਨਾਨਕ ਕੂੜੈ ਕੱਤਿਐ ਕੂੜਾ ਤਣੀਆਂ ਤਾਣ, ਕੂੜਾ ਕੱਪੜ ਕੱਚੀਐ ਕੂੜਾ ਪਹਿਨਣ ਮਾਣ। ਮਹੱਲਾ ਪਹਿਲਾ। ਵਾਂਗਾਂ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ, ਇੱਕ ਦਾ ਤੇ ਇੱਕ ਮੰਗ ਤੇ ਨਾਮ ਤੇਰਾ ਪ੍ਰਵਾਨ। ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤੇ ਨਾਮ ਬਿੱਟੋ ਕੁਰਬਾਨ। ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ, ਹੋਮੈ ਝਗੜਾ ਪਾਇਓਨ ਝਗੜੈ ਜਗ ਮੋਇਆ। ਗੁਰਮੁਖ ਝਗੜ ਚੁਕਾਇਓਨ ਇੱਕੋ ਰਬ ਰਹਿਆ, ਸਭ ਆਤਮ ਰਾਮ ਪਛਾਣਿਆ ਭਉਜਲ ਤਰ ਗਿਆ। ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਇਆ, ਸਲੂਕ ਮਹੱਲਾ ਪਹਿਲਾ। ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ, ਹੋਮੈ ਗਰਭ ਨਿਵਾਰੀਐ ਕਾਮ ਕ੍ਰੋਧ ਅਹੰਕਾਰ। ਲਭ ਲੋਭ ਪਰਜਾਲੀਐ ਨਾ ਮਿਲੈ ਆਧਾਰ, ਅਹਿਨਸ ਨਵਤ ਨਿਰਮਲਾ ਮੈਲਾ ਕਬਹੂ ਨਾ ਹੋਏ। ਨਾਨਕ ਇਹ ਬਿਦ ਛੁੱਟੀਐ ਨਦਰ ਤੇਰੀ ਸੁਖ ਹੋਏ। ਮਹੱਲਾ ਪਹਿਲਾ। ਇੱਕੋ ਕੰਤ ਸੁਭਾਈਆ ਜਿੱਤੀ ਦਰ ਖੜੀਆ, ਨਾਨਕ ਕੰਤੈ ਰਤੀਆ ਪੁੱਛੈ ਬਾਤੜੀਆ। ਮਹੱਲਾ ਪਹਿਲਾ। ਸਭੇ ਕੰਤੈ ਰਤੀਆ ਮੈਂ ਦੁਹਾਗਣ ਕਿੱਤ, ਮੈਂ ਤਨ ਅਵਗਣ ਇਤੜੇ ਖਸਮ ਨਾ ਫੇਰੇ ਚਿੱਤ। ਮਹੱਲਾ ਪਹਿਲਾ। ਹੋ ਬਲਿਹਾਰੀ ਤਿੰਨ ਕਹੋ ਸਿਫਤ ਜਨਾਂ ਦੈ ਵਾਤ, ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ। ਪੌੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ, ਗੁਰਮੁਖ ਲਿਹੁ ਮਲਾਏ ਜਨ ਪਾਵੈ ਨਾਮ ਹਰ। ਅਨਹਦ ਸ਼ਬਦ ਵਜਾਏ ਜੋਤੀ ਜੋਤ ਤਰ, ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ। ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ, ਸਲੂਕ ਮਹੱਲਾ ਪਹਿਲਾ। ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ, ਸੁਣਿਆ ਕਰ ਕਾ ਪਾਉਣਾ ਜਿਉ ਆਇਆ ਤਿਉ ਜਾਉ। ਮਹੱਲਾ ਪਹਿਲਾ। ਸੋ ਉਲਾਮੇ ਦਿਨੈ ਕੇ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੈ ਕਰੰਗੀ ਲੱਗਾ ਹੰਸ। ਫਿੱਟ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ। ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ, ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ। ਦਾ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ, ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ। ਤੂੰ ਆਪ ਸਵਾਰੈ ਆਪ ਸਿਰਜਨ ਹਾਰਿਆ, ਸਲੂਕ ਮਹੱਲਾ ਪਹਿਲਾ। ਦੀਵਾ ਬਲੈ ਅੰਧੇਰਾ ਜਾਏ, ਬੇਦ ਪਾਠ ਮਤ ਪਾਪਾ ਕਾਏ, ਉਗਵੈ ਸੂਰ ਨਾ ਜਾਪੈ ਚੰਦ, ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ। ਬੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ। ਨਾਨਕ ਗੁਰਮੁਖ ਉਤਰਸ ਪਾਰ, ਮਹੱਲਾ ਪਹਿਲਾ। ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ। ਨਾਨਕ ਪੈ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ। ਪੌੜੀ ਜੇ ਪ੍ਰਭ ਸਲਾਹ ਹੈ ਆਪਣਾ ਸੋ ਸੋਭਾ ਪਾਏ, ਹੋਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ। ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ, ਮੇਲ ਭਇਆ ਚਰੀ ਬਛੁਨਿਆ ਗੁਰਪੁਰਖ ਮਲਾਏ। ਮਨ ਮੈਲਾ ਇਵ ਸੁਧ ਹੈ ਹਰ ਨਾਮ ਧਿਆਏ, ਸਲੂਕ ਮਹੱਲਾ ਪਹਿਲਾ। ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪ ਸਮਾਲ, ਇੰਨੀ ਫੁੱਲੀ ਰੋ ਕਰੇ ਅਵਰੇ ਕਹਿ ਚੁਣੀਆਂ ਢਾਲ। ਮਹੱਲਾ ਦੂਜਾ। ਨਾਨਕ ਤਿਨਾ ਬਸੰਤ ਹੈ ਜਿਨ ਕਰਿਆ ਘਰ ਵਸਿਆ ਕੰਤ, ਤੈਂ ਜਿਨ ਕੇ ਕੰਤ ਦਿਸਾ ਪੁਰੀ ਸੇ ਅਹਿਨਸ ਫਿਰੈ ਜਲੰਤ। ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਦਨ ਸੇਵੀ ਗੁਣ ਰਵਾਂ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲੱਗਣੇ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ ਸਲੂਕ ਮਹੱਲਾ ਪਹਿਲਾ ਪਹਿਲ ਬਸੰਤਾ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਸਭ ਮੌਲਿਆ ਤਿਸੇ ਨਾ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤਾ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀਆ ਜੇ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲੈ ਮਿਲਿਆ ਨਾ ਮਿਲੈ ਮਿਲਿਆ ਮਿਲਿਆ ਜੇ ਹੋਏ ਅੰਤਰਾਤਮੈ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੇ ਹਰ ਹਰ ਨਾਮ ਸਲਾਹੀਐ ਸੱਚ ਕਰ ਕਮਾਵੈ ਦੂਜੀ ਕਾਰੈ ਲੱਗਿਆ ਫਿਰ ਜੋਨੀ ਪਾਵੈ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵੈ ਫਲ ਪਾਵੈ ਸਲੂਕ ਮਹੱਲਾ ਦੂਜਾ ਕਿਸੀ ਕੋਈ ਕੋਏ ਮਾਨ ਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲਗ ਚਿੱਤ ਨਾ ਆਵਹੀ ਮਹੱਲਾ ਦੂਜਾ ਜਾਂ ਸੁਖ ਤਾ ਸੁਹਰਾਵਿਓ ਦੁੱਖ ਭੀ ਸੰਭਾਲਿਓ ਏ ਨਾਨਕ ਕਹੇ ਸਿਆਣੀਏ ਉਕੰਤ ਮਿਲਾਵਾ ਹੋਏ ਪੌੜੀ ਹਉ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਅਪ ਲਹੇ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ ਜੋ ਤੇਰੀ ਸਰਣਾਗਤੀ ਤਿਨ ਲਹੇ ਚੜਾਈ ਨਾਨਕ ਵੇ ਪਰਵਾਹੋ ਹੈ ਤਿਸ ਤਿਲ ਨਾ ਤਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾ ਕੀ ਕਬੀਰ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਤਰਾਏ ਕਹਾ ਤੁਮ ਕੀਨਾ ਰਾਮ ਕੋ ਨਾਮ ਨਾ ਕਬਹੁਲੀਨਾ ਰਾਮ ਨਾ ਜਪੋ ਕਵਨ ਮਤ ਲਾਗੇ ਮਰ ਜਾਏ ਬੇ ਕਹੋ ਕਿਹਾ ਕਰੋ ਅਪਾਗੇ ਰਹਾਓ ਦੁੱਖ ਸੁੱਖ ਕਰਕੇ ਕੁਟੰਬ ਜੀਵ ਆਇਆ ਮਰਤੀ ਬਾਰ ਇੱਕ ਸਰ ਦੁੱਖ ਪਾਇਆ ਕੰਠ ਗਹਿਨ ਤਬ ਕਰਨ ਪੁਕਾਰਾ ਕਹੇ ਕਬੀਰ ਆਗੇ ਤੇ ਨਾ ਸੰਭਾਰਾ ਸੂਹੀ ਕਬੀਰ ਜੀਓ ਹਰ ਹਰ ਕੰਪੈ ਬਾਲਾ ਜੀਓ ਨਾ ਜਾਣੋ ਕਿਆ ਕਰਸੀ ਪੀਓ ਰਹਿਣ ਗਈ ਮਤ ਦਿਨ ਭੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਉ ਕਾਚਿਆ ਕਰਵੈ ਰਹੇ ਨਾ ਪਾਣੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਆਰ ਕੰਨਿਆ ਜੈਸੇ ਕਰਤ ਸਿਗਾਰਾ ਕਿਉਂ ਰਲੀਐ ਮਾਨੈ ਬਾਜ ਪਤਾਰਾ ਕਾਗ ਉਡਾ ਬਿਤ ਪੁਜਾ ਪਿਰਾਨੀ ਕਹੇ ਕਬੀਰ ਇਹ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਲ ਸਿਰਾਨੂ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿਆ ਤੈ ਖੱਟਿਆ ਕਹਾ ਗਵਾਇਆ ਚੱਲੋ ਸਿਤਾਬ ਦੀਵਾਨ ਬੁਲਾਇਆ ਚੱਲ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹਿ ਕਾ ਆਇਆ ਰਹਾਉ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਛ ਭੀ ਖਰਚ ਤੁਮਾਰਾ ਸਾਰੋ ਸੁਬਹਿ ਨਵਾਜ ਸਰਾਏ ਗੁਜਾਰੋ ਸਾਧ ਸੰਗ ਜਾ ਕਉ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੁਭਾਗਾ ਤੀਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਬਿਸਾਰ ਮਾਟੀ ਸੰਗ ਰੂਲੇ ਸੂਹੀ ਕਬੀਰ ਜੀਓ ਲਲਿਤ ਥਾਕੇ ਨੈਣ ਸਰਵਨ ਸੁਣ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਕੀ ਸਭ ਮਤ ਥਾਕੀ ਏਕ ਨ ਥਾਕ ਸਮਾਇਆ ਬਾਬਰੇ ਤੈਂ ਗਿਆਨ ਵਿਚਾਰ ਨ ਪਾਇਆ ਬਿਰਤਾ ਜਨਮ ਗਵਾਇਆ ਰਹਾਉ ਤਬ ਲਗ ਪ੍ਰਾਣੀ ਤਿਸੈ ਸਰੇਵੋ ਜਬ ਲਗ ਘਟ ਮੈਂ ਸਾਸਾ ਜੇ ਘਟ ਜਾਏ ਤਾਂ ਭਾਉ ਨ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਬਸਾਵੈ ਅੰਤਰ ਚੁੱਕੈ ਤਿਸੈ ਪਿਆਸਾ ਹੁਕਮੈ ਬੂਝਾ ਚੌਪੜ ਕੇ ਲੈ ਮਨ ਜਨ ਟਾਲੇ ਪਾਸਾ ਜੋ ਜਨ ਜਾਨ ਭਜੈ ਅਭਗਤ ਕਹੋ ਤਿਨਕਾ ਕਛੂ ਨਾ ਨਾਸਾ ਕਹੋ ਕਬੀਰ ਤੇ ਜਨ ਕਬਹੁ ਨਾ ਹਾਰੈ ਢਾਲ ਜੋ ਜਾਨੈ ਪਾਸਾ ਸੂਹੀ ਲਲਿਤ ਕਬੀਰ ਜੀਓ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗ ਐ ਹਾਲਾ ਜਿਮੀ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਨ ਦੁਕਾਲਾ ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ ਉਪਰ ਪੁਜਾ ਕਰ ਮਹਿ ਗੁਰ ਪਹਿ ਪੁਕਾਰਿਆ ਤਿਨ ਹੋਲੀਆ ਓ ਬਾਰੀ ਰਹਾਓ ਨੌ ਡਾਢੀ ਦਸ ਮੁਨਸਫ ਧਾਵੈ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾਪੈ ਨਾਹੀ ਬਹੁ ਬਿਸ਼ਟਾਲਾ ਲੇਹੀ ਬਹੱਤਰ ਘਰ ਇੱਕ ਪੁਰਖ ਸਮਾਇਆ ਉਨ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਿਜਮ ਨਾ ਕਾਈ ਸੰਤਾਂ ਕਹੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਬੇਕੋ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਨ ਜਾਣੈ ਤਜ ਅਭਮਾਨ ਸੁਕਰ ਰਲੀਆ ਮਾਨੈ ਤਨ ਮਨ ਦੇਹ ਨਾ ਅੰਤਰ ਰੱਖੈ ਅਬਰਾ ਦੇਖ ਨਾ ਸੁਣੈ ਅਪਖੈ ਸੋ ਕਤ ਜਾਣੈ ਪੀਰ ਪਰਾਈ ਤਾਂ ਜਾ ਕੈ ਅੰਤਰ ਦਰਦ ਨਾ ਪਾਈ ਰਹਾਉ ਦੁਖੀ ਦੁਹਾਗਣ ਦੋਏ ਪੱਖਹੀਨੀ ਜਿਨ ਨਾ ਨਿਰੰਤਰ ਭਗਤ ਨਾ ਕੀਨੀ ਪੁਰਸਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਅਕੇਲਾ ਦੁਖੀਆ ਦਰਦ ਵੰਦ ਦਰਿਆਇਆ ਬਹੁਤ ਪਿਆਸ ਜੋ ਬਾਬ ਨਾ ਪਾਇਆ, ਕਹੇ ਰਵਿਦਾਸ ਸਰਨ ਪ੍ਰਭ ਤੇਰੀ, ਜੋ ਜਾਨੋ ਤਿਓ ਕਰਗਤ ਮੇਰੀ ਸੂਹੀ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਥੈ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹੰਪੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ, ਕਿਆ ਤੂੰ ਸੋਇਆ ਜਾਗ ਏਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ ਰਹਾਉ, ਜਿਨ ਜੀਉ ਦੀਆ ਸੋ ਰਿਜਕ ਅੰਬਰਾਵੈ, ਸਭ ਘਟ ਭੀਤਰ ਹਟ ਚਲਾਵੈ, ਕਰ ਬੰਦਗੀ ਚਾੜ ਮੈਂ ਮੇਰਾ, ਹਿਰਦੈ ਨਾਮ ਸੁਮਾਰ ਸਵੇਰਾ, ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹਿ ਦਿਸ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੇਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ ਸੂਹੀ, ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਫੁਨ ਰਹਿਣ ਨਾ ਹੋਈ, ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ, ਰਹਾਓ ਭਾਈ ਬੰਦ ਕੁਟੰਬ ਸਿਹਰਾਓ, ਪੀ ਲਾਗੇ ਕਾਢ ਸਵੇਰਾ, ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤੋ ਭੂਤ ਭੂਤ ਕਰ ਭਾਗੀ, ਕਹਿ ਰਵਿਦਾਸ ਸਭੈ ਜਗ ਲੁਟਿਆ, ਹਮ ਤੋ ਏਕ ਰਾਮ ਕਹਿ ਛੁਟਿਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ, ਤਪ ਤਪ ਲੋਹੇ ਲੋਹੇ ਆਤਮ ਰੋਰੋ, ਬਾਬਲ ਹੋਈ ਸੋ ਸੋਹ ਲੋਰੋ, ਤਹਿ ਸਹਿ ਮਨ ਮਹਿ ਕੀਆ ਰੋਸ, ਮੁਝ ਅਵਗਨ ਸਹਿ ਨਾਹੀ ਦੋਸ, ਤਹਿ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋਬਨ ਕੋਏ ਪਾਚੈ ਪੁੱਛਤਾਨੀ, ਰਹਾਓ ਕਾਲੀ ਕੋਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੈ ਉਹ ਬਿਰਹਿ ਜਾਲੀ, ਪ੍ਰੈ ਬਿਹੂਨ ਕਤੈ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ, ਵਿਧਣ ਕੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾ ਫਿਰ ਦੇਖਾ ਤਾਂ ਮੇਰਾ ਅਲੋ ਬੇਲੀ, ਵਾਟ ਹੁਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੇਣੀ, ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸੰਭਾਰ ਸਵੇਰਾ, ਸੂਹੀ ਲਲਿਤ ਬੇੜਾ ਬੰਧ ਨ ਸਕਿਓ ਬੰਧਨ ਕੀ ਵੇਲਾ, ਭਰ ਸਰਬਰ ਜਬ ਉਛਲੈ ਤਬ ਤਰਨ ਦੁਹੇਲਾ, ਹੱਥ ਨਾ ਲਾਏ ਕੁਸੰਭੜੈ ਜਸ ਜਲ ਜਾਸੀ ਢੋਲਾ, ਰਹਾਉ ਇੱਕ ਅਪੀਨੈ ਪਤਲੀ ਸਹਿ ਕੇਰੇ ਬੋਲਾ, ਦੁੱਧਾ ਤਣੀ ਨਾ ਆਵਈ ਫਿਰ ਹੋਏ ਨਾ ਮੇਲਾ, ਕਹਿ ਫਰੀਦ ਸਹੇਲੀਓ ਸਹੋ ਅਲਾਏ ਸੀ, ਹੰਸ

ਗੁਰ ਪ੍ਰਸਾਦ। ਰਾਗ ਬਲਾਵਲ ਮਹੱਲਾ ਪਹਿਲਾ, ਚੌਪਦੇ ਕਰ ਪਹਿਲਾ। ਤੂੰ ਸੁਲਤਾਨ ਕਹਾ ਹੋ ਮੀਆ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਰਹਾਓ ਜੋ ਕਿਛ ਹੋਆ ਸਭ ਕਿਛ, ਤੁਝ ਤੇ ਤੇਰੀ ਸਭ ਅਸਨਾਈ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਦਲੇ ਕਿਆ ਚੁਤਰਾਈ। ਕਿਆ ਹੋ ਕਥੀ ਕਥੇ ਕਥ ਦੇਖਾਂ, ਮੈਂ ਅਕਤ ਨ ਕਤ ਨ ਜਾਈ। ਜੋ ਤੁਧ ਭਾਵੈ ਸੋਈ ਆਖਾ, ਤਿਲ ਤੇਰੀ ਵਡਿਆਈ। ਏਤੇ ਕੁੱਕਰ ਹੋ ਬੇਗਾਨਾ, ਪੌਕਾ ਇਸ ਤਨਤਾਈ। ਭਗਤ ਹੀਣ ਨਾਨਕ ਜੇ ਹੋਏਗਾ, ਤਾਂ ਖਸਮੈ ਨੌ ਨਾ ਜਾਈ। ਬਿਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸਕ ਲੰਦਰ। ਘਾਟੀ ਤੀਰਥ ਨਾਵਾਂ, ਇੱਕ ਸ਼ਬਦ ਮੇਰਾ ਪ੍ਰਾਨ ਬਸਤਾ ਹੈ, ਬਹੁੜ ਜਨਮ ਨਾ ਆਵਾ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ। ਹਮ ਨਾਹੀ ਚਿੰਤ ਪਰਾਈ, ਰਹਾਓ ਅਗਮ ਅਗੋਚਰ ਅਲੱਖ ਅਪਾਰਾ। ਚਿੰਤਾ ਕਰੋ ਹਮਾਰੀ, ਜਲ ਥਲ ਮਹੀ ਅਲ ਭਰਪੁਰ ਲੀਣਾ। ਘਟ ਘਟ ਜੋਤ ਤੁਮਾਰੀ, ਸਿੱਖ ਮਤ ਸਭ ਬੁੱਧ ਤੁਮਾਰੀ। ਮੰਦਰ ਚਾਵਾ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਗੁਣ ਗਾਵਾ ਨਿਤ ਤੇਰੇ, ਜੀ ਜੰਤ ਸਭ ਸਰਣ ਤੁਮਾਰੀ। ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ। ਇੱਕ ਨਾਨਕ ਕੀ ਅਰਦਾਸੇ। ਬਿਲਾਵਲ ਮਹੱਲਾ ਪਹਿਲਾ, ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁਰਤ ਆਪੇ ਜਾਨ। ਆਪੇ ਕਰ ਕਰ ਵੇਖੈ ਤਾਣ, ਤੂੰ ਦਾਤਾ ਨਾਮ ਪਰਵਾਣ। ਐਸਾ ਨਾਮ ਨਿਰੰਜਨ ਦਿਓ, ਹੋ ਜਾਚਕ ਤੂੰ ਅਲੱਖ ਅਭਿਓ। ਰਹਾਓ ਮਾਇਆ ਮੋਤਰ ਕਟੀਨਾਰ, ਭੂੰਡੀ ਕਾਮਣ ਕਾਮਣਿਆਰ। ਰਾਜ ਰੂਪ ਝੂਠਾ ਦਿਨ ਚਾਰ, ਨਾ ਮਿਲੈ ਚਾਨਣ ਅੰਧਿਆਰ। ਚੱਖ ਛੋਡੀ ਸਹਿਸਾ ਨਹੀਂ ਕੋਏ, ਬਾਪ ਦ ਸਹਿਵੇ ਜਾਤ ਨਾ ਹੋਏ। ਏਕੇ ਕੋ ਨਾ ਹੀ ਭਉ ਕੋਏ, ਕਰਤਾ ਕਰੇ ਕਰਾਵੈ ਸੋਏ। ਸ਼ਬਦ ਮੋਏ ਮਨ ਮਨ ਤੇ ਮਾਰਿਆ, ਠਾਕ ਰਹੇ ਮਨ ਸੱਚੈ ਧਾਰਿਆ। ਅਵਰ ਨਾ ਸੂਜੈ ਗੁਰ ਕੋ ਵਾਰਿਆ, ਨਾਨਕ ਨਾਮ ਰੱਤੇ ਨਿਸਤਾਰਿਆ। ਬਿਲਾਵਲ ਮਹੱਲਾ ਪਹਿਲਾ, ਗੁਰਬਚਨੀ ਮਨ ਸਹਿਤਿਆਨੇ। ਹਰ ਕੈ ਰੰਗ ਰਤਾ ਮਨ ਮਾਨੇ, ਮਨਮੁਖ ਭਰਮ ਭੁੱਲੇ ਬੌਰਾਨੇ। ਹਰ ਬਿਨ ਕਿਉ ਰਹੀ ਹੈ ਗੁਰ ਸ਼ਬਦ ਪਛਾਨੇ। ਬਿਨ ਦਰਸਨ ਕੈਸੇ ਜੀਵੋ ਮੇਰੀ ਮਾਈ, ਹਰ ਬਿਨ ਜੀਅਰਾ ਰਹਿ ਨ ਸਕੈ। ਖੇਨ ਸਤਿਗੁਰ ਬੂਝ ਬੁਝਾਈ, ਰਹਾਓ ਮੇਰਾ ਪ੍ਰਭ ਬਿਸਰੈ ਹੋ ਮਰੁਦ ਕਾਲੀ। ਸਾਸ ਗਰਾ ਜਪੋ ਆਪਣੇ ਹਰ ਭਾਲੀ, ਸਦ ਬੈਰਾਗਨ ਹਰ ਨਾਮ ਨਿਹਾਲੀ। ਅਬ ਜਾਨੇ ਗੁਰਮੁਖ ਹਰ ਨਾਲੀ, ਅਕਥ ਕਥਾ ਕਹੀਐ ਗੁਰ ਭਾਏ। ਪ੍ਰਭ ਅਗਮ ਗੋਚਰ ਦੇ ਦਿਖਾਏ, ਬਿਨ ਗੁਰ ਕਰਨੀ ਕਿਆ ਕਾਰ ਕਮਾਏ। ਹਉਮੈ ਮੇਟ ਚੱਲੈ ਗੁਰ ਸ਼ਬਦ ਸਮਾਏ, ਮਨਮੁਖ ਵਿਛੜੈ ਖੋਟੀ ਰਾਸ। ਗੁਰਮੁਖ ਨਾਮ ਮਿਲੈ ਸਾਬਾਸ, ਹਰ ਕਿਰਪਾ ਧਾਰੀ ਦਾਸਨ ਦਾਸ। ਜਨ ਨਾਨਕ ਹਰ ਨਾਮ ਧਨ ਰਾਸ। ਬਿਲਾਵਲ ਮਹੱਲਾ ਤੀਜਾ, ਘਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਗ ਸਰੀਰ ਕੋ ਟੰਬ ਸਹਿਤ ਸਿਓ, ਜਿੱਤ ਹੁਣ ਕਸਮ ਨਾ ਪਾਇਆ। ਪੌੜੀ ਛੁੜ ਕੀ ਫਿਰ ਹਾਥ ਨਾ ਆਵੈ, ਅਹਿਲਾ ਜਨਮ ਗਵਾਇਆ। ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਨ ਹਰ ਕੇ ਚਰਨ ਵੇ ਸਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈਂ ਦੁੱਖ ਨਿਵਾਰੇ। ਰਹਾਓ ਤੂੰ ਦਇਆਲ ਦਇਆ ਪਤ ਦਾਤਾ, ਕਿਹਾ ਇਹ ਜੰਤ ਵਿਚਾਰੇ। ਮੁਕਤ ਬੰਧ ਸਭ ਤੁਛਤੇ ਹੋਏ, ਐਸਾ ਅੱਖ ਵਖਾਣੇ। ਗੁਰਮੁਖੋ ਵੈਸੋ ਮੁਕਤ ਕਹੀਐ, ਮਨਮੁਖ ਬੰਧ ਵਿਚਾਰੇ। ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹਿ ਹਰਨਾਲੇ। ਤਿਨਕੀ ਗਹਿਣ ਗਤ ਕਹੀ ਨ ਜਾਈ, ਸੱਚੈ ਆਪ ਸਵਾਰੇ। ਪਰਮ ਪੁਲਾਣੇ ਸੇ ਮਨਮੁਖ ਕਹੀਐ, ਨਾ ਉਰਵਾਰ ਨ ਪਾਰੇ। ਜਿਸਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ। ਹਰ ਜਨ ਮਾਇਆ ਮਾਹਿ ਨਿਸਤਾਰੇ, ਨਾਨਕ ਭਾਗ ਹੋਵੈ ਜਿਸ ਮਸਤਕ। ਕਾਲੈ ਮਾਰ ਬਿਦਾਰੇ। ਬਿਲਾਵਲ ਮਹੱਲਾ ਤੀਜਾ, ਅਤੁੱਲ ਕਿਉ ਤੋਲਿਆ ਜਾਏ। ਦੂਜਾ ਹੋਏ ਤਾਂ ਸੋਜੀ ਪਾਏ, ਤਿਸ ਤੇ ਦੂਜਾ ਨਾ ਹੀ ਕੋਏ। ਤਿਸ ਦੀ ਕੀਮਤ ਕੀਕੂ ਹੋਏ, ਗੁਰ ਪ੍ਰਸਾਦ ਵਸੈ ਮਨ ਆਏ। ਜਾ ਤਾ ਕੋ ਜਾਣੈ ਦੁਬਦਾ ਜਾਏ, ਰਹਾਓ ਆਪ ਸਰਾਫ ਕਸਵੱਟੀ ਲਾਏ। ਆਪੇ ਪਰਕੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ। ਆਪੇ ਜਾਣਾ ਇੱਕੋ ਸੋਏ, ਮਾਇਆ ਕਾ ਰੂਪ ਸਭ ਤਿਸ ਤੇ ਹੋਏ। ਜਿਸਨੂੰ ਮੇਲੇ ਸੋ ਨਿਰਮਲ ਹੋਏ, ਜਿਸਨੂੰ ਲਾਏ ਲੱਗੈ ਤਿਸਾਏ। ਸਭ ਸੱਚ ਦਿਖਾਲੇ ਤਾਂ ਸੱਚ ਸਮਾਏ, ਆਪੇ ਲਿਵ ਧਾਤ ਹੈ ਆਪੇ। ਆਪ ਬੁਝਾਏ ਆਪੇ ਜਾਪੇ, ਆਪੇ ਸਤਿਗੁਰ ਸ਼ਬਦ ਹੈ ਆਪੇ। ਨਾਨਕ ਆਖ ਸੁਣਾਏ ਆਪੇ। ਬਿਲਾਵਲ ਮਹੱਲਾ ਤੀਜਾ, ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਕਿਆ ਕੋ ਕਹਿ ਬਹਾਨਾ। ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੈਂ ਏਕ ਸਮਾਨਾ।
ਸਤਿਗੁਰ ਪਰਚਾਏ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰ ਪਾਏ, ਅੰਦਿਨ ਲਾਗੈ ਸਹਿ ਧਿਆਨਾ, ਰਹਾਉ ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੈ ਅਭਿਮਾਨਾ, ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ, ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ, ਜਿਉ ਆਪ ਚਲਾਏ ਤਿਵੈ ਕੋਈ ਚਾਲੈ, ਜਿਉ ਹਰ ਪਾਵੈ ਭਗਵਾਨਾ, ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕਾਮਾਂ, ਇੱਕ ਨਾ ਘਰ ਮੈਂ ਦੇ ਵਡਿਆਈ, ਇੱਕ ਭਰਮ ਪਵੈ ਅਭਿਮਾਨਾ। ਬਿਲਾਵਲ ਮਹੱਲਾ ਤੀਜਾ। ਪੂਰਾ ਤੱਟ ਬਣਾਇਆ ਪੂਰੇ ਵੇਖੋ ਇੱਕ ਸਮਾਨਾ, ਇਸ ਪਰਪੰਚ ਮਹਿ ਸੱਚ ਨਾਮ ਕੀ ਵਡਿਆਈ, ਮਤ ਕਹੋ ਧਰੋ ਗਮਾਨਾ, ਸਤਿਗੁਰ ਕੀ ਜਿਸਨੂੰ ਮਤ ਆਵੈ, ਸੋ ਸਤਿਗੁਰ ਮਹਿ ਸਮਾਨਾ, ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਰਹਾਉ। ਚਹੁ ਜੁਗਾ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਜਿਤ ਸੰਜਮ ਤੀਰਥ ਉਹਨਾਂ ਜੁਗਾ ਕਾ ਧਰਮ ਹੈ, ਕਲ ਮਹਿ ਕੀਰਤ ਹਰ ਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਬੇਦ ਪੁਰਾਨਾ, ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ, ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੂਕੈ ਮਨ ਅਭਿਮਾਨਾ, ਕਹਿਤ ਸੁਣਤ ਸਭੈ ਸੁਖ ਪਾਵੈ, ਮਾਨਤ ਪਾਹੇ ਨਿਧਾਨਾ। ਬਿਲਾਵਲ ਮਹੱਲਾ ਤੀਜਾ। ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ, ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ, ਮੰਗਲ ਨਾਰੀ ਗਾਵੈ ਆਏ ਮਿਲ ਪ੍ਰੀਤਮ, ਮੰਗਲ ਨਾਰੀ ਗਾਵੈ ਆਏ ਮਿਲ ਪ੍ਰੀਤਮ, ਸਦਾ ਸੁਖ ਪਾਏ, ਹੋ ਤਨ ਬਲਿਹਾਰੈ ਜਿਨ ਹਰ ਮਨ ਵਸਾਏ, ਹਰ ਜਨ ਕੋ ਮਿਲਿਆ ਸੁਖ ਪਾਈਐ, ਹਰ ਗੁਣ ਗਾਵੈ ਸਹਿਜ ਸੁਭਾਏ, ਰਹਾਉ ਸਦਾ ਰੰਗ ਰਾਤੇ ਤੇਰੇ ਚਾਏ, ਹਰ ਜੀਓ ਆਪ ਬਸੈ ਮਨ ਆਏ, ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੈ ਮੇਲ ਮਿਲਾਏ, ਗੁਰਮੁਖ ਰਾਤੇ ਸਬਦਨ ਗਾਏ, ਨਿਜ ਘਰ ਵਾਸਾ ਹਰ ਗੁਣ ਗਾਏ, ਰੰਗ ਚਲੂਲੈ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ, ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸੱਚ ਰਾਤੇ ਤਿਨ ਬਹੁੜ ਨਾ ਫੇਰਾ, ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ। ਬਿਲਾਵਲ ਮਹੱਲਾ ਤੀਜਾ। ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ, ਹਉਮੈ ਮਾਇਆ ਸ਼ਬਦ ਜਲਾਈ, ਦਰ ਸਾਚੈ ਗੁਰ ਤੇ ਸੋਭਾ ਪਾਈ, ਜਗਦੀਸ ਸੇਵੋ ਮੈਂ ਅਵਰ ਨਾ ਕਾਜਾ, ਅੰਦਿਨ ਅਨੰਦ ਹੋਵੈ ਮਨ ਮੇਰੈ, ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ, ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਵਜਾਈ, ਜੀਵਨ ਮਰਨ ਕੋ ਸੰਸਰ ਵੇਖੈ, ਬਹੁੜ ਨਾ ਮਰੈ ਜਾਂ ਨਾ ਜਮ ਪੇਖੈ, ਕਰ ਹੀ ਮਹਿ ਸਭ ਕੋਟ ਨਿਦਾਨ, ਸਤਿਗੁਰ ਦਿਖਾਏ ਗਿਆ ਅਭਿਮਾਨ, ਸਦ ਹੀ ਲਾਗਾ ਸਹਿ ਧਿਆਨ, ਅੰਦਿਨ ਗਾਵੈ ਇੱਕੋ ਨਾਮ, ਇਸ ਯੁਗ ਮਹਿ ਵਡਿਆਈ ਪਾਈ, ਇਸ ਯੁਗ ਮਹਿ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਧਿਆਈ, ਜਹਿ ਦੇਖਾ ਤੈ ਰਹਿਆ ਸਮਾਈ, ਸੁਖ ਸਦਾ ਸੁਖ ਦਾਤਾ ਕੀਮਤ ਨਹੀਂ ਪਾਈ, ਪੂਰੇ ਭਾਗ ਗੁਰ ਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ, ਗੁਰ ਕਾ ਸ਼ਬਦ ਅਤਿ ਮੀਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ। ਰਾਗ ਬਿਲਾਵਲ ਮਹੱਲਾ ਚੌਥਾ। ਘਰ ਤੀਜਾ। ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਉਦਮ ਮਤ ਪ੍ਰਭੇ ਅੰਤਰਜਾਮੀ, ਜਿਉ ਪ੍ਰੇਰੇ ਤਿਉ ਕਰਨਾ, ਜਿਉ ਨਟੂਆ ਤੰਤ ਵਜਾਏ ਤਾਂਤੀ, ਤਿਉ ਵਾਜੈ ਜੰਤ ਜਨਾ, ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੈ ਹਰ ਬਸਨਾ, ਰਹਾਉ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ, ਰੱਖ ਲੇਵੋ ਜਨੇ ਆਪਣਾ, ਜਿਉ ਪ੍ਰਹਿਲਾਦ ਹਣਾਕਸ ਗ੍ਰਸਿਓ, ਹਰ ਰਾਖਿਓ ਹਰ ਸਰਨਾ, ਕਵਨ ਕਵਨ ਕੀ ਗਤ ਮਿਤ ਕਹੀ ਹਰ ਕੀਏ ਪਤਤ ਪਵਨਾ, ਉਹ ਢੋਵੈ ਢੋਰ ਹਾਥ ਚਮ ਚਮਰੇ, ਹਰ ਉਦਰਿਓ ਪਰਿਓ ਸਰਨ, ਪ੍ਰਭ ਦੀਨ ਦਿਆਲ ਭਗਤ ਭਵ ਤਾਰਨ, ਹਮ ਪਾਪੀ ਰਾਖ ਪਪਨਾ, ਹਰ ਦਾਸਨ ਦਾਸ ਦਾਸ ਹਮ ਕਰਿਓ, ਜਨ ਨਾਨਕ ਦਾਸ ਦਾਸ ਸੰਨਾ। ਬਿਲਾਵਲ ਮਹੱਲਾ ਚੌਥਾ। ਹਮ ਮੂਰਖ ਮੁਗਧ ਅਗਿਆਨ ਮਤੀ, ਸਰਣਾਗਤ ਪੁਰਖ ਅਜਨਮਾ, ਕਰ ਕਿਰਪਾ ਰੱਖ ਲੇਵੋ ਮੇਰੇ ਠਾਕੁਰ, ਹਮ ਪਾਥਰਹੀਨ ਅਕਰਮਾ, ਮੇਰੇ ਮਾਨ ਭਜ ਰਾਮ ਨਾਮੈ ਰਾਮਾ, ਗੁਰਮਤਿ ਹਰ ਰਸ ਪਾਈਐ, ਔਰ ਤਿਆਗੋ ਨਿਫਲ ਕੰਮ, ਰਹਾਉ ਹਰ ਜਨ ਸੇਵਕ ਸੇ ਹਰ ਤਾਰੇ, ਹਮ ਨਿਰਗੁਣ ਰਾਖ ਉਪਮਾ, ਤੁਜ ਬਿਨ ਅਵਰ ਨਾ ਕੋਈ ਮਿਰ ਠਾਕਰ, ਹਰ ਜਪੀਐ ਵੱਡੇ ਕਰਮਾ, ਨਾਮਹੀਨ ਤ੍ਰਿਗ ਜੀਵ ਤੇ ਤਿਨ ਵੱਡ ਦੁੱਖ ਸਹਮਾ, ਓਏ ਫਿਰ ਫਿਰ ਜੋਨ ਪਵਾਈਐ, ਮੰਦ ਭਾਗੀ ਮੂੜ ਅਕਰਮਾ, ਹਰ ਜਨ ਨਾਮ ਆਧਾਰ ਹੈ, ਧੁਰ ਪੂਰਵ ਲਿਖੇ ਵੱਡ ਕਰਮਾ, ਗੁਰ ਸਤਿਗੁਰ ਨਾਮ ਦਰੜਾਇਆ, ਜਨ ਨਾਨਕ ਸਫਲ ਜਨਮਾ। ਬਿਲਾਵਲ ਮਹੱਲਾ ਚੌਥਾ।
हमरा चित लुभत मोहे बिकिया बहु दुर्मत मैल परा तुमरी सेवा कर ना सकै प्रभ हम क्यों कर मुग्ध तरा मेरे मन जप नर हर नाम नर हरा जन ऊपर कृपा प्रभ धारी मिल सतगुर पार परा रहाओ हमरे पिता ठाकुर प्रभ स्वामी हर देहो मती जस करा तुमरे संग लगे से उदरे जो संग काष्ट लोह तरा साकत नर होची मत मदम जिन हर हर सेवना करा ते नर भागहीन दोहचारी ओ जन्म मोए फिर मरा जिन को तुम हर मेलो हो स्वामी ते नाए संतोख गुरसरा दुरमत मैल गई हर भजया जन नानक पार परा बिलावल महला चौथा आवो संत मिलोह मिर पाई मिल हर हर कथा करो हर हर नाम बोत है कल युग खेबट गुर शब्द तरो मेरे मन हर गुण हर उचरो मस्तक लिखत लिखे गुण गाए मिल संगत पार परो रहाओ काया नगर मह राम रस उत्तम क्यों पाइया उपदेश जान करो सतगुर सेव सफल हर दर्शन मिल अमृत हर रस पियाओ हर हर नाम अमृत हर मीठा हर संत हो चाख देखो गुरमत हर रस मीठा लागा तिन बिसरे सब बिख रसो राम नाम रस राम रसायन हर सेवो संत जन हो चार पदार्थ चारे पाए गुरमत नानक हर भजहो बिलावल महला चौथा खत्री ब्राह्मण सूद वैस को जापै हर मंत्र जपै नी गुर सतगुर पार ब्रह्म कर पूजो नित सेवो दिन सब रैनी हर जन देखो सतगुर नैनी जो इच्छो सोई फल पावो हर बोलो गुरमत बैनी रहाओ अनको पाव चित व्याह बहु तेरे सा होवै जे बात होवै नी अपना भला सब कोई वाचै सो करै जे मेरा चित ना चितै नी मन की मत त्यागो हर जन एहा बात कठैनी अंदन हर हर नाम त्यावो गुर सतगुर की मत लैनी मत सुमत तेरे बस स्वामी हम जंत तू पुरख जनतैनी जन नानक के प्रभ करते स्वामी जो पावै तवै बुलैनी बिलावल महला चौथा अनद मूल त्यायो परखोतम अंदन अनद अनंदे धर्मराय की कान चुकाई सब चूके जम के चंदे जप मन हर हर नाम गोबिंदे बड़पागी गुर सतगुर पाया गुण गाए परमानंदे रहाओ साकत मूड माया के बदक विच माया फिरे फिरंदे त्रिसना जालत किरत के बाधे ज्यो तेली बल्द पवंदे गुरमुख सेव लगे से उदरे बड़पागी सेव करंदे जिन हर जपया तिन फल पाया सब टूटे माया फंदे आपे ठाकुर आपे सेवक सब आपे आप गोविंदे जन नानक आपे आप सब वरतै ज्यो राखै तवै रहंदे एक ओंकार सतगुर प्रसाद राग बिलावल महला चौथा पड़ताल कर तेरवा बोलो भैया राम नाम पतत पावनो हर संत भगत तारनो हर भार पुरे रहया जल थल जल थले राम नाम नित गाइया हर दुख बिसारनो रहाओ हर किया है सफल जन्म हमारा हर जपया हर दुख बिसारन हारा गुर भेटिया है मुक्त दाता हर की हमारी सफल जाता मिल संगति गुण गावनो मन राम नाम कर आसा पाऊ दूजा बिनस बिनासा बिच आसा होए नरासी जो सो जन मिलिया हर पासी कोई राम नाम गुण गावनो जन नानक तिस पग लावनो राग बिलावल महला पंजवा चौप दे कर पहला एक ओंकार सतगुर प्रसाद नदरी आवै तिस सियो मोह क्यों मिलिए प्रभ अबनासी तोहे कर कृपा मोह मार्ग पावो साध संगत कै अंचल लावो क्यों तरिया बिखिया संसार सतगुर बोहित पावै पार रहाउ पवन चुलारे माया दे हर के भगत सदा थिर से हरख सोग ते रहै निरारा सिर ऊपर आप गुरु रखवारा पाया वेण माया सर्ब पोयंगा होमै पचे दीपक देख पतंगा सगल सीगार करे नहीं पावै जा होए कृपाल तां गुरु मलावै हो फिरो उदासी मैं एक रतन दसाया निर्मूल के हीरा मिलै ना उपाया हर का मंदर तिस महलाल गुर खोलिया पड़दा देख पई निहाल जिन चाख्या तिस आया साध जो गूंगा मन मह बिस्माद आनद रूप सब नदरी आया ना जन नानक हर गुण आख समाया बिलावल महला पंजवा सर्ब कल्याण किए गुरदेव सेवक अपनी लायो सेव बिघन न लागै जप अलख अभेव धरत पुनीत गई भई गुण गाए
ਧਰਤ ਪੁਨੀਤ ਭਈ ਗੁਣ ਗਾਏ, ਦੁਰਤ ਗਿਆ ਹਰਨਾਮ ਧਿਆਇ ਰਹਾਉ, ਸਭਨੀ ਥਾਈ ਰਵਿਆ ਆਪ, ਆਦਿ ਜੁਗਾਦ ਜਾ ਕਾ ਬੜ ਪ੍ਰਤਾਪ, ਗੁਰ ਪ੍ਰਸਾਦ ਨਾ ਹੋਏ ਸੰਤਾਪ, ਗੁਰ ਕੇ ਚਰਨ ਲੱਗੇ ਮਨ ਮੀਠੇ, ਨਿਰਵਿਘਨ ਹੋਏ ਸਭ ਥਾਈ ਬੂਠੇ, ਸਭ ਸੁਖ ਪਾਏ ਸਤਿਗੁਰ ਤੂਠੇ, ਪਾਰ ਬ੍ਰਹਮ ਪ੍ਰਭ ਭਏ ਰਖਵਾਲੇ, ਜਿੱਥੇ ਕਿੱਥੇ ਦੀਸੈ ਨਾਲੇ, ਨਾਨਕ ਦਾਸ ਖਸਮ ਪ੍ਰਤ ਪਾਲੇ। ਬਿਲਾਵਲ ਮਹੱਲਾ ਪੰਜਵਾ। ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਨਤ ਗੁਣ ਠਾਕੁਰ ਪ੍ਰਭ ਤੇਰੇ, ਮੋਹੇ ਨਾਥ ਤੁਮਰੀ ਸਰਣਾਈ, ਕਰ ਕਿਰਪਾ ਹਰ ਚਰਨ ਤੇ ਆਈ, ਦਇਆ ਕਰੋ ਬਸੋ ਮਨ ਆਏ, ਮੋਹੇ ਨਿਰਗੁਣ ਲੀਜੈ ਲੜ ਲਾਏ ਰਹਾਉ, ਪ੍ਰਭ ਚਿਤਾਵੈ ਤਾਂ ਕੈਸੀ ਭੀੜ, ਹਰ ਸੇਵਕ ਨਾਹੀ ਜਮ ਪੀੜ, ਸਰਬ ਦੁਖ ਹਰ ਸਿਮਰਤ ਨਸੇ, ਜਾ ਕੈ ਸੰਗ ਸਦਾ ਪ੍ਰਭ ਬਸੈ, ਪ੍ਰਭ ਕਾ ਨਾਮ ਮਨ ਤਨ ਆਧਾਰ, ਬਿਸਰਤ ਨਾਮ ਹੋਵਤ ਤਨ ਚਾਰ, ਪ੍ਰਭ ਚਿੱਤ ਆਏ ਪੂਰਨ ਸਭ ਕਾਜ, ਹਰ ਬਿਸਰਤ ਸਭ ਕਾ ਮੋਹਤਾਜ, ਚਰਨ ਕਮਲ ਸੰਗ ਲਾਗੀ ਪ੍ਰੀਤ, ਬਿਸਰ ਗਈ ਸਭ ਦੁਰਮਤ ਰੀਤ, ਮਨ ਤਨ ਅੰਤਰ ਹਰ ਹਰ ਮੰਤ, ਨਾਨਕ ਭਗਤਨ ਕਹਿ ਘਰ ਸਦਾ ਆਨੰਦ। ਰਾਗ ਬਿਲਾਵਲ ਮਹੱਲਾ ਪੰਜਵਾਂ। ਘਰ ਦੂਜਾ ਯਾਨੜੀਏ ਕਹਿ ਘਰ ਗਾਵਣਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ ਅਬਰ ਸਿਆਣਪਾਂ ਬਿਰਤੀਆਂ ਪਿਆਰੇ, ਰਾਖਣ ਕੋ ਤੋਂ ਮੈਂ ਏਕ ਰਹਾਉ, ਸਤਿਗੁਰ ਪੂਰਾ ਜੇ ਮਿਲੈ ਪਿਆਰੇ, ਸੋ ਜਨ ਹੋਤ ਨਿਹਾਲਾ, ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੂੰ ਹੋਏ ਦਇਆਲਾ, ਸਫਲ ਮੂਰਤ ਗੁਰਦੇਓ ਸੁਆਮੀ, ਸਰਬ ਕਲਾ ਭਰਪੂਰੇ, ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ, ਸਦਾ ਸਦਾ ਹਜੂਰੇ, ਸੁਣ ਸੁਣ ਜੀਵਾ ਸੋਏ ਤਿੰਨਾ ਕੀ, ਜਿਨੇ ਆਪਣਾ ਪ੍ਰਭ ਜਾਤਾ, ਹਰ ਨਾਮ ਅਰਾਧੈ ਨਾਮ ਬਖਾਣਾ, ਹਰ ਨਾਮੇ ਹੀ ਮਨ ਰਾਤਾ, ਸੇਵਕ ਜਨ ਕੀ ਸੇਵਾ ਮੰਗੈ, ਪੂਰਾ ਕਰਮ ਕਮਾਵਾ, ਨਾਨਕ ਕੀ ਬੇਨੰਤੀ ਸੁਆਮੀ, ਤੇਰੇ ਜਨ ਦੇਖਣ ਪਾਵਾ, ਬੜਭਾਗੀ ਸੇ ਕਾਢੀਐ ਪਿਆਰੇ, ਸੰਤ ਸੰਗਤ ਜਨ ਵਾਸੋ, ਅੰਮ੍ਰਿਤ ਨਾਮ ਅਰਾਧਿਐ, ਨਿਰਮਲ ਮਨੈ ਹੋਵੈ ਪ੍ਰਗਾਸੋ, ਜਨਮ ਮਰਨ ਦੁੱਖ ਕਾਟੀਐ ਪਿਆਰੇ, ਚੁੱਕੈ ਜਮ ਕੀ ਕਾਣੇ, ਤਿਨਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਪਾਣੇ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ, ਗਾਵਤੇ ਉਧਰੈ ਸੁਣਤੇ ਉਧਰੈ, ਬਿਨਸੈ ਪਾਪ ਕਨੇਰੇ, ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਹਨ ਪਾਰ ਉਤਾਰੈ, ਨਾਨਕ ਦਾਸ ਤੇਰੀ ਸਰਣ ਆਈ, ਸਦਾ ਸਦਾ ਬਲਿਹਾਰੈ। ਬਿਲਾਵਲ ਮਹੱਲਾ ਪੰਜਵਾਂ। ਵਿਖੇ ਬਨ ਫੀਕਾ ਤਿਆਗ ਰੀ ਸਕੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਕੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ, ਮਾਨ ਮਹਤ ਨ ਸਖਤ ਹੀ ਕਾਈ, ਸਾਧਾ ਦਾਸੀ ਤੀਓ, ਨਾਨਕ ਸੇ ਦਰ ਸੁਭਾਵੰਤੇ, ਜੋ ਪ੍ਰਭ ਆਪਣਾ ਕੀਓ, ਹਰ ਜਿ ਚੰਦੌਰੀ ਚਿੱਤ ਭ੍ਰਮ ਸਕੀਏ, ਮ੍ਰਿਗ ਤ੍ਰਿਸਨਾ ਦੁਰਮ ਛਾਇਆ, ਚੰਚਲ ਸੰਗ ਨ ਚਾਲਤੀ ਸਕੀਏ, ਅੰਤ ਤਜ ਜਾਵਤ ਮਾਇਆ, ਰਸ ਭੋਗਣ ਅਤ ਰੂਪ ਰਸ ਮਾਤੇ, ਇਨਸੰਗ ਸੁਖ ਨ ਪਾਇਆ, ਧਨ ਧਨ ਹਰ ਸਾਧ ਜਨ ਸਖੀਏ, ਨਾਨਕ ਜਿਨੀ ਨਾਮ ਤੇ ਆਇਆ, ਜਾਏ ਵਸੋ ਬਡ ਭਾਗਣੀ ਸਖੀਏ, ਸੰਤਾਂ ਸੰਗ ਸਮਾਈਐ, ਤੈ ਦੁਖ ਨ ਭੂਖ ਨ ਰੋਗ ਬਿਆਪੈ, ਚਰਨ ਕਮਲ ਲਿਵਲਾਈਐ, ਤੈ ਜਨਮ ਨ ਮਰਨ ਨ ਆਵਣ ਜਾਣਾ, ਨਿਚਲ ਸਰਣੀ ਪਾਈ ਹੈ, ਪ੍ਰੇਮ ਬਚੋ ਨਮੋ ਵਿਆਪੈ, ਨਾਨਕ ਹਰ ਏਕ ਤੇ ਆਈ ਹੈ, ਦ੍ਰਿਸ਼ਟ ਧਾਰ ਮਨ ਬੇਧਿਆ ਪਿਆਰੇ, ਰੱਤੜੇ ਸਹਿ ਸੁਭਾਏ, ਸੇ ਸੁਹਾਵੀ ਸੰਗ ਮਿਲ ਪ੍ਰੀਤਮ, ਅਨੰਦ ਮੰਗਲ ਗੁਣ ਗਾਏ।

ਸਦਾ ਧਰਨਾ, ਆਪ ਕਰਾਵਨ ਦੋਸ ਨਾ ਲੈਣਾ, ਆਪਨ ਬਚਨ ਆਪ ਹੀ ਕਰਨਾ, ਆਪਣ ਵਿਪਾਉ ਆਪ ਹੀ ਜਰਨਾ ਰਹਾਉ, ਆਪ ਹੀ ਮਸ਼ਟ ਆਪ ਹੀ ਬੁੱਲਣਾ, ਆਪ ਹੀ ਅਚਲਣਾ ਜਾਈ ਚੱਲਣਾ, ਆਪ ਹੀ ਗੁਪਤ ਆਪ ਪ੍ਰਗਟਣਾ, ਆਪ ਹੀ ਘਟ ਘਟ ਆਪ ਅਲਿਪਨਾ, ਆਪੇ ਅਵਗਤ ਆਪ ਸੰਗ ਰਚਨਾ। ਕਹੋ ਨਾਨਕ ਪ੍ਰਭ ਕੇ ਸਭ ਜਚਨਾ। ਬਿਲਾਵਲ ਮਹੱਲਾ ਪੰਜਵਾ। ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰਬੜ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਵਸ ਰਹੇ ਹਿਰਦੈ ਗੁਰ ਚਰਨ ਪਿਆਰੇ। ਰਹਾਉ ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ, ਬੰਧਨ ਘਟ ਮੁਕਤ ਗੁਰ ਕੀਨਾ। ਦੁੱਖ ਸੁੱਖ ਕਰਤ ਜਨਮ ਫੁਨ ਬੂਆ, ਚਰਨ ਕਮਲ ਗੁਰ ਆਸਰਮ ਦੀਆ। ਅਗਨ ਸਾਗਰ ਬੂਟਤ ਸੰਸਾਰਾ, ਨਾਨਕ ਬਾਹ ਪਕਰ ਸਤ ਗੁਰ ਨਿਸਤਾਰਾ। ਬਿਲਾਵਲ ਮਹੱਲਾ ਪੰਜਵਾ। ਤਨ ਮਨ ਧਨ ਅਰਪੂ ਸਭ ਆਪਣਾ, ਕਵਨ ਸੋ ਮਤ ਜਿਤ ਹਰ ਹਰ ਜਪਨਾ। ਕਰ ਆਸਾ ਆਇਓ ਪ੍ਰਭ ਮਾਂਗਨ, ਤੁਮ ਪੇਖ ਤਸੋਭਾ ਮੇਰਾ ਆਂਗਨ। ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੂ, ਸਾਧ ਸੰਗ ਇਸ ਮਨ ਹੈ ਉਦਾਰੂ। ਮਤ ਬੁੱਧ ਸੁਰਤ ਨਾਹੀ ਚਤਰਾਈ, ਤਾਂ ਮਿਲੀਐ ਜਾਂ ਲੈ ਮਲਾਈ। ਨੈਣ ਸੰਤੋਖੇ ਪ੍ਰਭ ਦਰਸਨ ਪਾਇਆ, ਕਹੋ ਨਾਨਕ ਸਫਲ ਸੋ ਆਇਆ। ਬਿਲਾਵਲ ਮਹੱਲਾ ਪੰਜਵਾ। ਮਾਤ ਪਿਤਾ ਸੁਤ ਸਾਥ ਨਮਾਇਆ, ਸਾਧ ਸੰਗ ਸਭ ਦੁੱਖ ਮਿਟਾਇਆ। ਰਵ ਰਹਿਆ ਪ੍ਰਭ ਸਭ ਮਹਿ ਆਪੇ, ਹਰ ਜਪ ਰਸਨਾ ਦੁੱਖ ਨਾ ਵਿਆਪੇ। ਰਹਾਉ ਤਿਖਾ ਭੂਖ ਬਹੁਤ ਤਪਤ ਵਿਆਪਿਆ, ਸੀਤਲ ਪਏ ਹਰ ਹਰ ਜਸ ਜਾਪਿਆ। ਕੋਟ ਜਤਨ ਸੰਤੋਖ ਨ ਪਾਇਆ, ਮਨ ਤ੍ਰਿਪਤਾਨਾ ਹਰ ਗੁਣ ਗਾਇਆ। ਦੇਹੋ ਭਗਤ ਪ੍ਰਭ ਅੰਤਰ ਜਾਮੀ, ਨਾਨਕ ਕੀ ਬੇਨੰਤੀ ਸੁਆਮੀ। ਬਿਲਾਵਲ ਮਹੱਲਾ ਪੰਜਵਾ। ਗੁਰਪੂਰਾ ਬੜ ਭਾਗੀ ਪਾਈ ਹੈ, ਮਿਲ ਸਾਧੂ ਹਰ ਨਾਮ ਧਿਆਈ ਹੈ। ਪਾਰ ਬ੍ਰਹਮ ਪ੍ਰਭ ਤੇਰੀ ਸਰਨਾ, ਕਿਲਵਿਕ ਕੱਟ ਹੈ ਭਜ ਗੁਰ ਕੇ ਚਰਨਾ। ਰਹਾਉ ਅਵਰ ਕਰਮ ਸਭ ਲੋਕਾਚਾਰ, ਮਿਲ ਸਾਧੂ ਸੰਗ ਹੋਏ ਉਧਾਰ। ਸਿਮਰਤ ਸਾਸਤ ਵੇਦ ਵਿਚਾਰੇ, ਜਪੀਐ ਨਾਮ ਜਿਤ ਭਾਰ ਉਤਾਰੇ। ਜਨ ਨਾਨਕ ਕਹੋ ਪ੍ਰਭ ਕਿਰਪਾ ਕਰੀਐ, ਸਾਧੂ ਧੂਰ ਮਿਲੈ ਨਿਸਤਰੀਐ। ਬਿਲਾਵਲ ਮਹੱਲਾ ਪੰਜਵਾ। ਗੁਰ ਕਾ ਸ਼ਬਦ ਹਿਰਦੇ ਮੈਂ ਚੀਨਾ, ਸਗਲ ਮਨੋਰਥ ਪੂਰਨ ਆਸੀਨਾ। ਸੰਤ ਜਨਾ ਕਾ ਮੁਖ ਉਜਲ ਕੀਨਾ, ਕਰ ਕਿਰਪਾ ਆਪਣਾ ਨਾਮ ਦੀਨਾ। ਰਹਾਉ ਅੰਧਕੂਪ ਤੇ ਕਰ ਗਹਿਲੀਨਾ, ਜੈ ਜੈਕਾਰ ਜਗਤ ਪ੍ਰਗਟੀਨਾ। ਨੀਚਾ ਤੇ ਊਚ ਊਨ ਪੂਰੀਨਾ, ਅੰਮ੍ਰਿਤ ਨਾਮ ਮਹਾਰਸ ਲੀਨਾ। ਮਨ ਧਨ ਨਿਰਮਲ ਪਾਪ ਜਲ ਕੀਨਾ, ਕਹੋ ਨਾਨਕ ਪ੍ਰਭ ਭਏ ਪਰਸੀਨਾ। ਬਿਲਾਵਲ ਮਹੱਲਾ ਪੰਜਵਾ। ਸਗਲ ਮਨੋਰਥ ਪਾਈਐ ਮੀਤਾ, ਚਰਨ ਕਮਲ ਸਿਉ ਲਾਈਐ ਚੀਤਾ। ਹਉ ਬਲਿਹਾਰੀ ਜੋ ਪ੍ਰਭੂ ਤੇ ਆਵਤ, ਜਲਨ ਬੁਝੈ ਹਰ ਹਰ ਗੁਣ ਗਾਵਤ। ਰਹਾਉ ਸਫਲ ਜਨਮ ਹੋਵਦ ਬੜ ਭਾਗੀ, ਸਾਧ ਸੰਗ ਰਾਮੈ ਲਿਵ ਲਾਗੀ। ਮਤ ਪਤ ਧਨ ਸੁਖ ਸਹਿਜ ਆਨੰਦਾ, ਇੱਕ ਨਿਮਕ ਨਾ ਬਿਸਰੋ ਪਰਮਾਨੰਦਾ। ਹਰ ਦਨ ਦਰਸ਼ਨ ਕੀ ਮਨ ਪਿਆਸ ਘਨੇਰੀ, ਭੰਨਤ ਨਾਨਕ ਸਰਨ ਪ੍ਰਭ ਤੇਰੀ। ਬਿਲਾਵਲ ਮਹੱਲਾ ਪੰਜਵਾ। ਮੋਹੇ ਨਿਰਗੁਣ ਸਭ ਗੁਣੈ ਬਿਹੁਨਾ, ਦਇਆ ਤਾਰ ਆਪਣਾ ਕਰ ਲੀਨਾ। ਮੇਰਾ ਮਨ ਤਨ ਹਰ ਗੋਪਾਲ ਸੁਹਾਇਆ, ਕਰ ਕਿਰਪਾ ਪ੍ਰਭ ਕਰ ਮਹਿ ਆਇਆ। ਰਹਾਉ ਭਗਤ ਬਚਲ ਪੈ ਘਟ ਨਹਾਰੇ, ਸੰਸਾਰ ਸਾਗਰ ਅਬ ਉਤਰੇ ਪਾਰੇ। ਪਤਤ ਪਾਵਨ ਪ੍ਰਭ ਬਿਰਦ ਬੇਦ ਲੇਖਿਆ, ਪਾਰ ਬ੍ਰਹਮ ਸੋ ਨੈਨੋ ਪੇਖਿਆ। ਸਾਧ ਸੰਗ ਪ੍ਰਗਟੇ ਨਾਰਾਇਣ, ਨਾਨਕ ਦਾਸ ਸਭ ਦੁਖ ਪਲਾਇਣ। ਬਿਲਾਵਲ ਮਹੱਲਾ ਪੰਜਵਾ। ਕਵਨ ਜਾਣੈ ਪ੍ਰਭ ਤੁਮਰੀ ਸੇਵਾ, ਪ੍ਰਭ ਅਵਨਾਸੀ ਅਲਖ ਅਭੇਵਾ। ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ, ਊਚ ਮਹਿਲ ਸੁਆਮੀ ਪ੍ਰਭ ਮੇਰੇ। ਤੂੰ ਅਪਰੰਪੁਰ ਠਾਕਰ ਮੇਰੇ, ਰਹਾਉ ਏਕ ਸਿਬਿਨ ਨਾਹੀ ਕੋ ਦੂਜਾ। ਤੁਮ ਹੀ ਜਾਣੋ ਆਪਣੀ ਪੂਜਾ, ਆਪੋ ਕਛੂ ਨ ਹੋਵਤ ਪਾਈ। ਜਿਸ ਪ੍ਰਭ ਦੇਵੈ ਸੋ ਨਾਮ ਪਾਈ, ਕਹੋ ਨਾਨਕ ਜੋ ਜਨ ਪ੍ਰਭ ਪਾਇਆ। ਗੁਣ ਨਿਧਾਨ ਪ੍ਰਭ ਤਿਨ ਹੀ ਪਾਇਆ। ਬਿਲਾਵਲ ਮਹੱਲਾ ਪੰਜਵਾ। ਮਾਤ ਗਰਭ ਮੈਂ ਹਾਥ ਦੇ ਰਾਖਿਆ, ਹਰ ਰਸ ਛੋੜ ਬਿਕਿਆ ਫਲ ਚਾਖਿਆ। ਭਜ ਗੋਬਿੰਦ ਸਭ ਸੋੜ ਜੰਜਾਲ, ਜਬ ਜਮ ਆਏ ਸੰਘਾਰੈ ਮੂੜੇ। ਤਬ ਤਨ ਬਿਨ ਸਜਾਏ ਬੇਹਾਲ, ਰਹਾਉ ਤਨ ਮਨ ਧਨ ਆਪਣਾ ਕਰ ਥਾਪਿਆ। ਕਰਨ ਹਾਰ ਇੱਕ ਨਿਮਕ ਨਾ ਜਾਪਿਆ, ਮਹਾਮੋਹ ਅੰਧਕੂਪ ਪਰਿਆ। ਪਾਰ ਬ੍ਰਹਮ ਮਾਇਆ ਪਟਲ ਬਿਸਰਿਆ, ਵੱਡੇ ਭਾਗ ਪ੍ਰਭ ਕੀਰਤਨ ਗਾਇਆ। ਸੰਤ ਸੰਗ ਨਾਨਕ ਪ੍ਰਭ ਪਾਇਆ। ਬਿਲਾਵਲ ਮਹੱਲਾ ਪੰਜਵਾ। ਮਾਤ ਪਿਤਾ ਸੁਤ ਬੰਧ ਪਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਸੁਖ ਸਹਿਜ ਆਨੰਦ ਕਣੇ, ਗੁਰ ਪੂਰਾ ਪੂਰੀ ਜਾ ਕੇ ਬਾਣੀ। ਅਨਕ ਗੁਣਾ ਜਾ ਕੇ ਜਾਹੇ ਨਾ ਗਣੇ। ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਰਥ ਸੋ ਪ੍ਰਭ ਜਾਪੇ। ਧਰਮ ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਪਈ ਸਿਮਰ ਸਿਮਰ ਵਿਧਾਤਾ। ਸਾਧ ਸੰਗ ਨਾਨਕ ਰੰਗ ਮਾਣਿਆ, ਕਰ ਆਇਆ ਪੂਰੇ ਗੁਰ ਆਣਿਆ। ਬਿਲਾਵਲ

ਮਹੱਲਾ ਪੰਜਵਾਂ। ਸਰਬ ਨਿਧਾਨ ਪੂਰਨ ਗੁਰਦੇਵ ਰਹਾਉ, ਹਰ ਹਰ ਨਾਮ ਜਪਤ ਨਰ ਜੀਵੇ, ਮਰ ਖੁਆਰ ਸਾਖਤ ਨਰ ਤੀਵੇ, ਰਾਮ ਨਾਮ ਹੋਆ ਰਖਵਾਰਾ, ਝਿਆਖ ਮਾਰੋ ਸਾਖਤ ਵਿਚਾਰਾ, ਨਿੰਦਾ ਕਰ ਕਰ ਪਚੈ ਕਨੇਰੇ, ਮ੍ਰਿਤਕ ਫਾਸ ਗਲੈ ਸਿਰ ਪੈਰੇ, ਕਹੋ ਨਾਨਕ ਜਪੈ ਜਨ ਨਾਮ, ਤਾਂ ਕਿ ਨਿਕਟ ਨਾ ਆਵੈ ਜਾਮ। ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਚੌਥਾ ਦੋਪ ਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕਵਨ ਸੰਯੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਖ ਸਦਾ ਹਰ ਜਪਨੇ, ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਵਨ ਸੋ ਮਤ ਜਿਤ ਪ੍ਰੀਤਮ ਪਾਵੋ ਰਹਾਉ, ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰਨਾ ਕਾਹੂ ਬੇਰੇ। ਬਿਲਾਵਲ ਮਹੱਲਾ ਪੰਜਵਾਂ, ਚਰਨ ਕਮਲ ਪ੍ਰਭ ਹਿਰਦੈ ਧਿਆਏ, ਰੋਗ ਗਏ ਸਗਲੇ ਸੁਖ ਪਾਏ, ਗੁਰ ਦੁੱਖ ਕਾਟਿਆ ਦੀਨੋ ਦਾਨ, ਸਫਲ ਜਨਮ ਜੀਵਨ ਪਰਵਾਨ ਰਹਾਉ, ਅਕਤ ਕਥਾ ਅੰਮ੍ਰਿਤ ਪ੍ਰਭ ਬਾਣੀ, ਕਹੋ ਨਾਨਕ ਜਪ ਜੀਵੇ ਗਿਆਨੀ। ਬਿਲਾਵਲ ਮਹੱਲਾ ਪੰਜਵਾਂ, ਸਾਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ, ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲਵਖ ਨਾਸ ਸਭ ਨਾਸੇ, ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰ ਨਾਨਕ ਮੇਰੀ ਪੈ ਸਵਾਰੀ। ਬਿਲਾਵਲ ਮਹੱਲਾ ਪੰਜਵਾਂ, ਮਮਤਾ ਮੋਹ ਧਰੋ ਮਦ ਮਾਤਾ, ਬੰਧਨ ਬਾਧਿਆ ਅਤ ਬਿਕਰਾਲ, ਦਿਨ ਦਿਨ ਸਿਜਤ ਬਿਕਾਰ ਕਰਤ ਔਧ ਫਾਹੀ, ਪਾਤਾ ਜਮਕੈ ਜਾਲ, ਤੇਰੀ ਸਰਨ ਪ੍ਰਭ ਦੀਨ ਦਿਆਲਾ, ਮਹਾਂ ਬਿਖਮ ਸਾਗਰ ਅਤਿ ਭਾਰੀ, ਉਧਰੋ ਸਾਧੂ ਸੰਗਰ ਵਾਲਾ ਰਹਾਉ। ਪ੍ਰਭ ਸੁਖਦਾਤੇ ਸਮਰੱਥ ਸੁਆਮੀ, ਜੀਓ ਪਿੰਡ ਸਭ ਤੁਮਰਾ ਮਾਲ, ਭਰਮ ਕੇ ਬੰਧਨ ਕਾਟੋ ਪਰਮੇਸ਼ਰ, ਨਾਨਕ ਕੇ ਪ੍ਰਭ ਸਦਾ ਕਿਰਪਾਲ। ਬਿਲਾਵਲ ਮਹੱਲਾ ਪੰਜਵਾਂ, ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਧ ਸੁਮਾਰਿਆ, ਸਤ ਜਨਾ ਹੋਏ ਕਿਰਪਾਲਾ, ਬਿਕਸੇ ਸਭ ਪਰਵਾਰਿਆ, ਕਾਰਜ ਸਤਿਗੁਰੇ ਆਪ ਸਵਾਰਿਆ, ਵੱਡੀ ਆਰ ਜਾ ਹਰ ਗੋਬਿੰਦ ਕੀ, ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ। ਵਣ ਤ੍ਰਿਣ ਤ੍ਰਿਣ ਭਵਨ ਹਰਿਆ ਹੋਏ, ਸਗਲੇ ਜੀ ਸਾਧਾਰਿਆ, ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੁਜਾਰਿਆ। ਬਿਲਾਵਲ ਮਹੱਲਾ ਪੰਜਵਾਂ, ਜਿਸ ਉੱਪਰ ਹੋਵ ਤਾ ਦਿਆਲ, ਹਰ ਸਿਮਰਤ ਕਾਟੈ ਸੋ ਕਾਲ ਰਹਾਉ, ਸਾਧ ਸੰਗ ਭਜੀਐ ਗੋਪਾਲ, ਗੁਣ ਗਾਵਤ ਟੂਟੈ ਜਮ ਜਾਲ, ਆਪੇ ਸਤਿਗੁਰ ਆਪੇ ਪ੍ਰਤਪਾਲ, ਨਾਨਕ ਜਾਚੈ ਸਾਧ ਰਿਵਾਲ। ਬਿਲਾਵਲ ਮਹੱਲਾ ਪੰਜਵਾਂ, ਮਨ ਮੈਂ ਸਿੰਚੋ ਹਰ ਹਰ ਨਾਮ, ਅੰਦਨ ਕੀਰਤਨ ਹਰ ਗੁਣ ਗਾਮ, ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਉ, ਕਹੋ ਨਾਨਕ ਜਾ ਕੇ ਨਿਰਮਲ ਭਾਗ, ਹਰ ਚਰਨੀ ਤਾਕਾ ਮਨ ਲਾਗ। ਬਿਲਾਵਲ ਮਹੱਲਾ ਪੰਜਵਾਂ, ਰੋਗ ਗਿਆ ਪ੍ਰਭ ਆਪ ਗਵਾਇਆ, ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ, ਰਜ ਰਜ ਭੋਜਨ ਖਾਵੋ ਮੇਰੇ ਪਾਈ, ਅੰਮ੍ਰਿਤ ਨਾਮ ਰਿਧ ਮਾਹੇ ਧਿਆਈ, ਨਾਨਕ ਗੁਰ ਪੂਰੇ ਸਰਨਾਈ, ਜਿਨ ਆਪਣੇ ਨਾਮ ਕੀ ਪੈਜ ਰਖਾਈ। ਬਿਲਾਵਲ ਮਹੱਲਾ ਪੰਜਵਾਂ, ਸਤਿਗੁਰ ਕਰ ਦੀਨੇ ਅਸਥਰ ਘਰ ਬਾਰ ਰਹਾਉ, ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ, ਤਿਸ ਆਗਿਆ ਹੀ ਮਾਰੈ ਕਰਤਾਰ, ਨਾਨਕ ਦਾਸ ਤਾ ਕੀ ਸਰਨਾਈ, ਜਾ ਕੋ ਸ਼ਬਦ ਅਖੰਡ ਅਪਾਰ। ਬਿਲਾਵਲ ਮਹੱਲਾ ਪੰਜਵਾਂ, ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ, ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ ਰਹਾਉ, ਸਰਬ ਸੁਖਾ ਤੇਰੀ ਮੰਡਲੀ, ਤੇਰਾ ਮਨ ਤਨ ਆਰੋਗ, ਗੁਣ ਗਾਵੋ ਨਿਤਰਾਮ ਕੇ ਇਹ ਅਵਖਦ ਜੋਗ, ਜਾਏ ਬਸੋ ਘਰ ਦੇ ਸਮੈ ਇਹ ਭਲੇ ਸੰਯੋਗ, ਨਾਨਕ ਪ੍ਰਭ ਸੋ ਪ੍ਰਸੰਨ ਭਏ ਲੈ ਗਏ ਬਿਯੋਗ। ਬਿਲਾਵਲ ਮਹੱਲਾ ਪੰਜਵਾਂ, ਕਾਹੂ ਸੰਗ ਨਾ ਚਾਲ ਹੀ, ਮਾਇਆ ਜੰਜਾਲ ਊਠ ਸਦਾਰੇ, ਸਤਰਪਤ ਸੰਤਨ ਕਹਿ ਖਿਆਲ ਰਹਾਉ, ਅਹਮਬੁਧ ਕੋ ਬਿਨਸਨਾ ਹੈ ਤੁਰਕੀ ਟਾਲ, ਬਹੁ ਜੋਨੀ ਜਨਮੈ ਮਰੈ ਬਿਖਿਆ ਬਿਕਰਾਲ, ਸਤ ਬਚਨ ਸਾਧੂ ਕਹਿ ਨਿਤ ਜਪੈ ਗੋਪਾਲ, ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ। ਬਿਲਾਵਲ ਮਹੱਲਾ ਪੰਜਵਾਂ, ਸਹਿਜ ਸਮਾਧ ਆਨੰਦ ਸੂਖ ਪੂਰੇ ਗੁਰਦੀਨ, ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ। ਜੈ ਜੈਕਾਰ ਜਗਤਰ ਮੈਂ ਲੋਚੈ ਸਭ ਜੀਆ, ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਗਨ ਨਤੀਆ, ਜਾ ਕਾ ਅੰਗ ਦਿਆਲ ਪ੍ਰਭ ਤਾਕੇ ਸਭ ਦਾਸ, ਸਦਾ ਸਦਾ ਬੜੇ ਆਈਆ, ਨਾਨਕ ਗੁਰ ਪਾਸ। ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਪੰਜਵਾਂ ਚੌਪ ਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ, ਜੋ ਬਾਲੂ ਕਰ ਬਾਰ ਬਿਨ ਸਤਬਾਰ ਨਾ ਲਾ ਗਈ, ਜੋ ਕਾਗਦ ਬੂੰਦਾਰ ਸੁਣ ਮੇਰੀ ਮਨਸਾ ਮਨੈ, ਮਾਹੇ ਸਤ ਦੇਖ ਵਿਚਾਰ, ਸਿੱਧ ਸਾਧ ਗਿਰੇ ਹੀ ਜੋਗੀ, ਤਜ ਗਏ ਕਰ ਬਾਰ ਜੈ ਰਹਾਉ।
जैसा सुपना रहन का तैसा संसार, दृष्ट मान सब बिन सिया क्या लगे गवार, कहा सुपाई मीत है देख नैन पसार, एक चाल सह सब अपनी बार, जिन पूरा सतगुर सेवया से अस्थिर हर द्वार, जन नानक हर का दास है राख पैज मुरार, बिलावल महला पंजवा लोकन किया बड़े आया बैसंतर पागो, जो मिले प्यारा अपना ते बोल करागो, ज्यो प्रभ ज्यो दयाल होए तो भगती लागो, लपट रहे हो मन बासना गुर मिल एह त्यागो, रहाओ करो बेनती अत कनी एहो जियो हो मागो, अर्थ आन सब बारिया प्रे निमख सोहागो, पंच संग गुर ते छुटे दोख अर रागो, हृदय प्रगास प्रगट पया निसबासर जागो, शरण सुहागन आया जिस मस्तक पागो, कहो नानक तिन पाया तन मन सीत लागो, बिलावल महला पंजवा लाल रंग तिस कौ लगा, जिसके बड़ पागा मैला कदे न होवे नह लागै दागा, प्रपाया सुखदाईया मिलिया सुख पाए, सहस माना भीतरे छोड़िया नह जाय रहाओ, जरा मरा नह ब्यापई फिर दुख न पाया, पी अमृत आगान्या गुर अमर कराया, सो जाने जन चाखिया हर नाम अमोला, कीमत कही न जाइया क्या कह मुख बोला, सफल दर्श तेरा पार ब्रह्म गुण निध तेरी बाणी, पावो धूर तेरे दास की नानक कुरबाणी, बिलावल महला पंजवा राखो अपनी सरण प्रभ मोहे कृपा तारे, सेवा कछु न जानू नीच मूरकारे, मान करो तुद उपरे मेरे प्रीतम प्यारे, हम अपराधी सद भूलते तुम बख्सन हारे, रहाओ हम अवगन कर है असंख नीत तुम निर्गुण दा तारे, दासी संगत प्रभु त्याग ए कर्म हमारे, तुम देवो सब किच दया धार हम किरत कनारे, लाग परे तेरे दान स्यो न चित खसुमारे, तुझते बाहर किच नहीं पव कट नहारे, कहो नानक शरण दयाल गुर लिहो मुग्ध उदारे, बिलावल महला पंजवा दोष न काहू दीजिए, प्रभ अपना त्याई है, जित सेवै सुख होए कना मान सोई गाई है, कही है काय प्यारे तुझ बिना, तुम दयाल स्वामी सब अवगन हमा, रहाओ ज्यो तुम राखो त्यो रहाओ अवर नहीं चारा, नी दरिया दर तेरिया एक नाम अदारा, जो तुम करो सोई भला मन लेता मुक्ता, सगल समग्री तेरिया सब तेरी जुगता, चरण पकारो कर सेवा जेठा कृपावै, हो कृपाल दयाल प्रभ नानक गुण गावै, बिलावल महला पंजवा मृत हसै सिर उपरे पशुआ नहीं पूजै, बादशाह अहंकार मैं मरणा नहीं सूजै, सतगुर सेवो अपना काहे फिरो अपागे, देख कुसुम्बा रंगला काहे भूल लागे, रहाओ कर पाप दर्ब किया बर्तन कहताए, माटी स्यो माटी रली नागा उठ जाई, जा कह किए श्रम करै ते बैर बरोधी, अंतकाल भज जाहेगे कहे जलो करोधी, दास रेण सोई हुआ जिस मस्तक कर्मा, कहो नानक बंधन चुटे सतगुर की सरना, बिलावल महला पंजवा पिंगल पर्वत पार परे खल चतर बकीता, अंधले त्रिपवन सूजिया गुर भेट पनीता, महमा साधु संग की सुनो मेरे मीता, मैल खोई कोट अग हरे निर्मल पैची तरहाओ, ऐसी भगत गोबिंद की कीट हस्ती जीता, जो जो कीनो अपनो तिस अभय दान दीता, सिंह बलाई होए गयो तरण मेरद कीता, श्रम करते दम आड़ कौ ते गनीत नीता, कवन बड़ाई कह सको बेअंत गनीता, कर कृपा मोहे नाम देहो नानक दर सरीता, बिलावल महला पंजवा अहं बुद्ध प्रबाद नीत लोभ रसना साध, लपट कपट गृह बेदया मिथ्या बकयाद, ऐसी पेकी नेत्र मैं पूरे गुरप्रसाद, राज मिलक धन जो बना नाम

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਅੱਜ ਢੀਠ ਠੀਕ ਮੁਕਰਨ ਬੜਾ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨਾ ਹਮਰੋ ਸੁਹਾਓ ਸਦਾ ਸਦ ਭੁਲਣਾ ਤੁਮਰੋ ਬਿਰਧ ਪਤ ਤੋ ਉਦਰਨ ਕਰਣਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ ਬੁਲਾਵਲ ਮੱਲਾ ਪੰਜਵਾ

0: ਪਾਵਨ ਦਰਬਾਰ ਦੇ ਵਿੱਚ ਦੋ ਪਰਿਵਾਰਾਂ ਦਾ ਸੁਮੇਲ ਹੋਣ ਜਾ ਰਿਹਾ ਹੈ।
1: ਰਾਗ ਬਲਾਵਲ
0: ਐਸ ਖੁਸ਼ੀ ਦੇ ਮੌਕੇ ਤੇ ਦਾਸ ਖਾਲਸਾ ਦਰਬਾਰ
1: ਪ੍ਰਸਾਦ
0: ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਦੂਰੋਂ ਨੇੜੇ ਆਏ ਸਾਰੇ ਪਤਵੰਤੇ ਸੱਜਣਾਂ ਦਾ ਹੈ ਗੁਰਦੁਆਰਾ ਬਾਤਰ
1: ਆਪਨ ਕੀਨੇ
0: ਤਨੇ ਕਾ ਜੀਵਾ ਕਰ ਰਹੇ
1: ਓਡੀਨੀ ਓਡੀਨੀ ਓਡੀਨੀ
0: ਕਬ ਕਰੇ ਆਵੇ ਰੀਰਾ
1: ਸਰਨ ਸੁਹਾਗਨ ਚਰਨ ਜੀ ਜਿਤਾਰ ਲਾਲ ਮੋਹਿ ਮਲਾਵੋ
0: ਬੱਚਾ ਨੂੰ ਸੀਸ ਦੇਣ ਵਾਸਤੇ ਪਹੁੰਚੇ
1: ਆ ਕਬ ਕਰ ਆਵੇ ਰੀ
0: ਤਾਂ ਤਨ ਸਾਹਿਬ ਜੀ ਨੂੰ ਸਮਾਹਰੀ ਦਾ
1: ਮਿਲਨ
0: ਪਹਿਲਾ ਪ੍ਰਕਾਸ਼ ਪੁਰਬ ਵੀ ਹੈ ਸੋ ਆਪ ਨੂੰ ਸੰਗਤਾਂ
1: ਸਗਰੋ ਅਹੰਗ ਮਟਾਵੋ
0: ਪ੍ਰਕਾਸ਼ ਪੁਰਬ ਦੀ ਅਰਦਾਸ ਕਰ
1: ਹੀ ਲਾਲਨ ਪਾਵੋ ਕਾਵੋ ਰਾਜ
0: ਮੰਗਲ
1: ਗੁਣ ਗਾਵੋ
0: ਗੁਰਦੁਆਰਾ ਸਾਹਿਬ ਸੁਖ ਸਾਗਰ
1: ਆਵੋ
0: ਆ ਵੁਡ ਲਾਈਕ ਟੂ ਵਾਕ ਦੀ ਵਾਕ ਵਿਦ ਯੂ
1: ਤੋ ਮੈਂ ਲਾਲ ਨੂੰ ਪਾਇਓ ਰੀ ਮੋਹਨ ਰੂਪ
0: ਦੇਖਾਵੇ
1: ਅਬ ਹੋਏ ਨੀਂਦ ਸੁਹਾਵੇ
0: ਥੈਂਕ ਯੂ ਸੋ ਮਚ ਐਵਰੀਬਾਡੀ
1: ਮੇਰੀ ਤਿਖਾ ਬੁਝਾਨੀ ਅਬ ਮੈਂ ਸਹਿਜ ਸਮਾਨੀ
0: ਟੂ ਸੋਲਸ
1: ਮਿੱਠੀ ਪੇਰਾ ਕਹਾਣੀ
0: ਇਨ ਦ ਪ੍ਰੈਜ਼ੈਂਸ ਆਫ ਅਵਰ
1: ਮੋਹਨ ਲਾਲ ਨ ਪਾਇਓ ਰੀ
0: ਸਾਸੰਗ ਜੀ ਐਜ਼ ਯੂ ਸਿਟਿੰਗ
1: ਇਨ ਦਿਸ ਰੂਮ ਬਲਾ ਬਲ ਮੱਲਾ ਪੰਜਵਾ
0: ਸੁਪਰੀਮ ਪਾਵਰ
1: ਮੋਰੀ ਅੰਗਾਏ ਦਰਸ਼ਨ ਪਾਵਤ
0: ਹੈ ਰਾਜਿਓਂ
1: ਨਾਥ ਹੀ ਚਾਹੀ ਸੰਤਨਾ ਆਪ ਚਰਨ ਕਹੇ ਰਾਵ ਆਏ ਮਾਨ
0: ਚਰਨ ਪਾਵੈ
1: ਚਰਨ ਆਵੈ ਚਰਨ ਆਵੈ ਉਲਜੋ ਵਾਲ ਮਕਰੰਦ ਕਮਲ ਜਿਓਂ
0: ਸੰਕੋਚਨ ਦੀ ਕਿਰਪਾਲਤਾ ਕਰੋ ਚੁੱਪ ਦਾ ਦਾਨ
1: ਰਸ ਨਹੀਂ ਚਾਹੈ ਕਹਿ ਹਰਿਆਲਾ ਹੈ
0: ਅੰਤੇ ਟੂਟੀ ਹੈ
1: ਰਖਤੇ ਝੂਟੀ ਹੈ
0: ਜਾਣਕਾਰੀ ਦਾਸ ਸਾਹਿਬ ਜੀ ਰੱਖ ਰਹੇ
1: ਪ੍ਰਭਦੀਪ
0: ਸਿੰਘ ਦੇ ਦਾਦਾ ਜੀ ਸਰਦਾਰ ਬਖਸ਼ੀਸ਼ ਸਿੰਘ ਜੀ ਰੰਧਾਵਾ ਅਤੇ ਦਾਦੀ ਜੀ ਦਾ ਨਾਮ ਮਾਤਾ ਚਰਨ ਕੌਰ ਰੰਧਾਵਾ ਹੈ। ਇਹਨਾਂ ਦੇ ਨਾਨਾ ਜੀ
1: ਸਰਦਾਰ
0: ਅਵਤਾਰ ਸਿੰਘ ਜੀ
1: ਗਾਖੜ
0: ਨਾਨੀ ਜੀ
1: ਪਰਿਵਾਰ
0: ਦਾ ਪਿਛਲੇਰਾ ਪਿੰਡ ਸਿਮਰਨ ਕੌਰ ਦੇ ਦਾਦਾ ਜੀ ਸਰਦਾਰ ਪਾਲ ਸਿੰਘ ਜੀ ਢਿੱਲੋਂ ਅਤੇ ਦਾਦੀ ਜੀ ਦਾ ਨਾਮ ਮਾਤਾ ਮਹਿੰਦਰ ਕੌਰ ਢਿੱਲੋਂ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਮੱਖਣ ਸਿੰਘ ਜੀ ਖੇੜਾ ਅਤੇ ਨਾਨੀ ਜੀ ਮਾਤਾ ਪ੍ਰਕਾਸ਼
1: ਗੁਣ ਗਾਵੇ
0: ਕਹੋ ਨਾਨਕ ਦੇ ਵਿਦ ਕੋ ਪ੍ਰਾਨੀ ਜਾਣਕਾਰੀ
1: ਹੁਣ ਸਾਧਨ ਦੀ ਆਗਤ ਕਹਾਵੇ ਪ੍ਰਭਦੀਪ ਸਿੰਘ ਰਾਮਾ ਜਾ ਮੈਂ ਭਜਨ ਰਾਮ ਕੋ ਨਾਹੀ ਤੇ ਨਰ ਜਨਮ ਕਾਰਤ ਹੋਇਆ ਜੈ ਰਾਖੋ ਮਨ ਮਾਹੀ ਰਾਮ
0: ਤੀਰਤ
1: ਕਰੈ ਵਰਤ ਮੁਨ ਰਾਖੈ ਨੈ ਮਨੁਆ ਬਜਿਆ ਕੋ ਨੈ ਫਲ ਧਰਮ ਤਾਹੇ ਤੁਮ ਮਾਨੋ ਸਾਚ ਕਹਿਤ ਮੈਂ ਜਾਖਾ
0: ਗਿਆਨੀ ਹਰਬੰਸ ਸਿੰਘ ਜੀ
1: ਜੈ ਜੈ ਪਾਨ ਜਲ ਮੈਂ ਰਾਖਿਓ
0: ਗੁਰਦੁਆਰਾ ਸਾਹਿਬ ਸੁਖ ਸਾਗਰ ਉਪਰੰਤ ਸਤਿਗੁਰਾਂ ਦਾ ਮੁਖ ਵਾਰ
1: ਕਹਿ ਪਾਨੀ
0: ਗਿਆਨੀ ਸੁਰਿੰਦਰ ਸਿੰਘ ਜੀ ਆਪ ਜੀ ਸਰਵ ਕਰੋਣਗੇ ਆਓ ਤਾਹੇ ਸਾਹਿਬ ਹਾਜ਼ਰੀ ਲਵਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਕਾਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਜੈ ਭੇਦ ਬਤਾਵੈ ਕਹੋ ਨਾਨਕ ਸੋ ਨਰ ਗੁਰੂ ਆ ਜੋ ਪ੍ਰਭ ਕੇ ਗੁਣ ਗਾਵੈ ਬਲਾਵਲ ਅਟਪਦੀਆ ਮਹਲਾ ਪਹਿਲਾ ਘਰ ਦਸਵਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਨਿਕਟ ਵਜੈ ਦੇਖੇ ਸਭ ਸੋਈ ਗੁਰਮੁਖ ਬਿਰਲਾ ਬੂਝੈ ਕੋਈ ਬਿਨ ਭੈ ਪੈਆ ਭਗਤ ਨਾ ਹੋਈ ਸਭ ਦਰ ਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਪ ਚ ਰਸ ਰਸ ਮਾਨ ਰਹਾਉ ਗਿਆਨ ਗਿਆਨ ਕਥਾ ਸਭ ਕੋਈ ਕਥ ਕਥ ਵਾਦ ਕਰੇ ਦੁੱਖ ਹੋਈ ਕਥ ਕਹਿਣੇ ਤੇ ਰਹਿ ਨਾ ਕੋਈ ਬਿਨ ਰਜ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨ ਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਵੋਂ ਭੁੱਲੇ ਥਾਓ ਨਾ ਕੋਈ ਮਨ ਮਾਇਆ ਬੰਧਿਓ ਸਰ ਜਾਲ ਘਟ ਘਟ ਵਿਆਪਰਿਓ ਵਿਖ ਨਾਲ ਜੋ ਆਂਜੈ ਸੋਧੀ ਸਹਿ ਕਾਲ ਕਾਰਜ ਸੀ ਦੋਰ ਦੈ ਸੰਭਾਲ ਜੋ ਗਿਆਨੀ ਜਿਨ ਸ਼ਬਦ ਲਿਵਲਾਈ ਮਨਮੁਖ ਹੋ ਮੈਂ ਪਤ ਗਵਾਈ ਆਪੇ ਕਰਤਾ ਭਗਤ ਕਰਾਈ ਗੁਰਮੁਖ ਆਪੇ ਦੀ ਵਡਿਆਈ ਹਰਿਆਣਾ ਧਾਰੀ ਨਿਰਮਲ ਜੋਤ ਨਾਮ ਬਿਨਾਂ ਝੂਠੇ ਕੁਚਲ ਕਸੋਤ ਬੇਦ ਪੁਕਾਰੇ ਭਗਤ ਸਰੋਤ ਸੁਣ ਸੁਣ ਮਨ ਵੇਖੈ ਜੋਤ ਸਾਸਤ੍ਰ ਸਿਮਰਤ ਨਾਮ ਦ੍ਰਿੜਾਮਿੰਗ ਗੁਰਮੁਖ ਸ਼ਾਂਤ ਉਤਮ ਕਰਾਮਿੰਗ ਮਨਮੁਖ ਜੋਨੀ ਦੁੱਖ ਸੁਹਾਵਿੰਗ ਬੰਧਨ ਟੂਟੇ ਇੱਕ ਨਾਮ ਬਸਾਮਿੰਗ ਮੰਨੇ ਨਾਮ ਸਚੀ ਪਤ ਪੂਜਾ ਕਿਸ ਵੇਖਾ ਨਾਹੀਂ ਕੋ ਦੂਜਾ ਦੇਖ ਹੋਂ ਭਾਵੈ ਮਨ ਸੋਏ ਨਾਨਕ ਕਹੈ ਅਵਰ ਨਹੀਂ ਕੋਏ ਬਲਾਵਲ ਮੁਹੱਲਾ ਪਹਿਲਾ ਮਨ ਕਾ ਕਹਿਆ ਮਨ ਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦ ਮਾਤੇ ਤ੍ਰਿਪਤ ਨਾ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੈ ਤਾਨ ਧਾਨ ਕਲਾਤ ਸਭ ਦੇਖ ਪੈਮਾਨਾ ਬਿਨਾਂ ਮੈਂ ਕਿਸ ਸੰਗ ਨਾ ਜਾਣਾ ਰਹਾਉ ਕੀ ਚਿਹਰਾ ਜੇ ਭੋਗ ਖੁਸ਼ੀਆ ਮਨ ਕੇਰੀ ਧਨ ਲੋਕਾ ਧਨ ਭਸਮੈ ਢੇਰੀ ਕਾਕੂ ਕਾਕਰ ਲੈ ਸਭ ਭੈਲ ਸਭ ਭੈਲ
0: ਸਭ
1: ਨਹੀਂ ਉਤਰੈ ਮੈਲ ਗੀਤ ਰਾਗ ਘਨ ਤਾਲ ਸੇ ਕੂਰੇ ਦੂਜੀ ਦੁਰਮਤ ਸਰਦ ਨ ਜਾਏ ਛੂਟੈ ਗੁਰਮੁਖ ਦਾਰੂ ਗੁਣ ਗਾਏ ਤੂਤੀ ਨਾਮ ਵਿਚਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ
0: ਸਭੇ ਕਾਜ ਸੁਹਿਲੜੇ ਥੀ
1: ਮੰਜਾਰਾ ਪਸ਼ੂ ਮਲੇ ਸਿ ਨੀਚਣ ਡਾਲਾ
0: ਗੁਰ ਨਾਨਕ ਸਤਿਗੁਰ ਤੁਠਾ
1: ਬੰਧਨ ਬੰਧ ਆਈਐ ਜਾਈਐ ਗੁਰ ਸੇਵਾ ਤੇ ਲੈ ਪਦਾਰਥ
0: ਧਰ ਜੀਰੇ
1: ਪੂਜਣਾ ਹੋਏ
0: ਇੱਕ ਟੇਕ ਤੂੰ
1: ਹੁਕਮ ਸੀ ਜੈ ਦਰ ਸੋਏ

0: ਪਾਣੀ ਗੁਰ ਸ਼ਬਦ ਸੁਣਈਆ ਸੁਣ ਸੁਣ ਆਤਮ
1: ਮਨ ਤੇ ਕਦੇ ਨਾ ਵਿਸਰੇ
0: ਅਨਾਥ ਕੋ ਨਾਥ ਆਪੇ ਤੁਰਿਆ ਗੁਣ ਹੈ ਗੁਰਮੁਖ
1: ਨਾਨਕ ਪ੍ਰਭ ਸਰਣਾਗਤੀ
0: ਸਮ ਕਰ ਜਾਣੈ।

0: ਜਪ
1: ਵਾਹਿਗੁਰੂ ਜੀ ਕੀ
0: ਜਗਨਾ
1: ਫਤਿਹ।
0: ਜਗਦੀਸ਼ ਗੁਜਈਆ ਸ਼ਰਨ ਭਰੇ ਜੇ ਜਨ ਉਭਰੇ ਜਿਉਂ ਪਹਿਲਾ ਦੋ ਧਾਰ
1: ਹੁਣ ਜਿਵੇਂ ਕਿ
0: ਸਤਿਗੁਰਾਂ ਨੇ ਅੱਗੇ
1: ਰਾਹ
0: ਬਖਸ਼ਿਸ਼
1: ਕੀਤੀ ਹੈ,
0: ਭਾਰ ਅਠਾਰਾਂ
1: ਭੱਲੇ ਦੀ ਰਸਮ ਹੋਵੇਗੀ,
0: ਚੰਦਨ
1: ਜਿਸ ਵਿੱਚ
0: ਉਤਮਾ ਚੰਦਨ ਨਿਰਤ
1: ਬੀਬਾ ਜੀ
0: ਸਭ
1: ਦੇ ਜੋ ਪਿਤਾ
0: ਚੰਦਨ
1: ਜੀ ਹਨ,
0: ਹੋਈਆ
1: ਕਾਕਾ ਜੀ ਨੂੰ ਭੱਲਾ
0: ਸਾਖਤ
1: ਫਰਮਾਉਣਗੇ,
0: ਕੂੜੇ
1: ਕਾਕਾ ਜੀ ਦਾ ਭੱਲਾ ਬੀਬਾ ਜੀ ਨੂੰ ਫਰਮਾਉਣਗੇ, ਪਰ ਉਸ ਤੋਂ
0: ਪਹਿਲਾਂ
1: ਤਾਂ ਅੱਜ ਦੇ
0: ਇੱਕ
1: ਮਿੰਟ ਦੇ ਲਈ ਸੁਭਾਗ ਜੀ ਨੂੰ
0: ਮਾਨੇ
1: ਸੰਬੋਧਨ
0: ਹੋਵੇਗਾ।
1: ਵਿਛੜ
0: ਦੂਰ
1: ਸੁਪ੍ਰਭ ਦੀਪ ਸਿੰਘ
0: ਗਈਆ
1: ਐਂਡ ਸਿਮਰਨ ਕੌਰ,
0: ਹਰ
1: ਗਾਤ
0: ਮਿਤ ਕਰਤਾ ਆਪੇ ਜਾਣੈ, ਸਹਿ ਵੇਦ ਹਰ ਹਰ ਆਪ ਬਨਈਆ, ਜੇ ਸਤਿਗੁਰ ਭੇਟੇ ਜੋ ਕੰਚਨ ਹੋਵੇ, ਜੋ ਧੁਰ ਲਿਖਿਆ ਜੋ ਮਿਟੈ ਨਾ ਮਟਈਆ,
1: ਗੁਰੂ ਸਾਹਿਬ
0: ਰਤਨ ਪਦਾਰਥ ਗੁਰਮਤ
1: ਪਾਵੈ,
0: ਸਾਗਰਮਤ ਪਦਾਰਥ ਲਈਆ, ਜੋ ਸਰਦਾ ਉਪਜੇ
1: ਮੈਰ
0: ਗੁਣ ਗਏ ਤੇ
1: ਤ੍ਰੇਪਤ
0: ਨਾ ਪਈਆ।
1: This is a commitment that I'm going to stay loyal to my partner for the rest of my life, and I'm willing to take Simran Kaur or Prabh Deep Singh as my lifelong partner. I hope you both understand this. So hun main binti karunga Sardar Kulwinder Singh Dhillon, Bibi Rajwinder Kaur Dhillon agge aunge ate palle di jo rasm hai ada karnge. Palle da shabd aap ji nu sarvan kara rahe ne Bhai Sahib Bhai Gurnam Singh ji Rudrapur wale. Aao palle di rasm ho rahi hai ji. Vaheguru ji ka khalsa, Vaheguru ji ki fateh.

0: So now you both had made your promises, so there's no looking back now. ਆਓ ਸਤਸੰਗ ਜੀ ਹੁਣ ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ। ਮੈਂ ਬੇਨਤੀ ਕਰੂੰਗਾ ਸੁਭਾਗ ਜੁੜੇ ਨੇ ਹੁਣ ਮੱਥਾ ਟੇਕ ਕੇ ਖੜ੍ਹੇ ਹੋ ਜਾਣ। ਰਿਮੈਂਬਰ ਦ ਪੱਲਾ ਰਿਮੇਨਸ ਯੂਰ ਹੈਂਡ ਐਟ ਆਲ ਟਾਈਮਸ। ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਆਪ ਜੀ ਨੂੰ ਸਰਵਣ ਕਰਾਉਣਗੇ। ਬੜੇ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਦੋਨਾਂ ਨੇ ਪਾਠ ਸਰਵਣ ਕਰਨਾ ਹੈ। ਦ ਮੀਨਿੰਗ ਆਈ ਹੋਪ ਯੂ ਗਾਇਜ਼ ਰਿਮੈਂਬਰ ਇਟ। ਗੁਰੂ ਸਾਹਿਬ ਇਜ਼ ਗੋਇੰਗ ਟੂ ਟਾਕ ਅਬਾਊਟ ਦ ਰੂਲਸ। ਆਫਟਰ ਲਿਸਨਿੰਗ ਟੂ ਦ ਫਸਟ ਲਵ ਯੂ ਬੋਥ ਬਾਓ ਐਂਡ ਦੈਨ ਯੂ ਰਾਈਜ਼ ਅਗੇਨ। ਸਟਾਰਟ ਯੂਰ ਫਸਟ ਨੈਪਚਰ ਡਾਊਨ, ਪਹਿਲੀ ਪਰਿਕਰਮਾ ਸ਼ੁਰੂ ਕਰ ਦੇਣੀ ਹੈ। ਐਂਡ ਵੈਨ ਯੂ ਕਮ ਟੂ ਦ ਫਰੰਟ, ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ। ਦੈਨ ਗਿਆਨੀ ਜੀ ਵਿਲ ਰੀਡ ਦ ਸੈਕਿੰਡ ਲਵ। ਆਫਟਰ ਲਿਸਨਿੰਗ ਮੱਥਾ ਟੇਕਿਆ, ਪਰਿਕਰਮਾ ਕੀਤੀ, ਫਿਰ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ। Similarly, third love and then fourth love. After the fourth one, you do Matha Tekya and then you sit. Finan Sahib the Kirtan Hovega, followed by the Ardaas and the Hukam Namah Sahib. And when you're walking, take your time, don't rush. Enjoy this moment. Don't worry, Gyani Ji will give you the sign. Jado Matha Tekana Hoya, Ishara Karnage. Focus on listening. ਸੋ ਆਓ ਸਤਸੰਗ ਜੀ ਲਾਵਾਂ ਦਾ ਪਾਠ ਸਰਵਣ ਕਰਦੇ ਹਾਂ। ਪਾਠ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਸੁਰਿੰਦਰ ਸਿੰਘ ਜੀ, ਉਪਰੰਤ ਉਸੇ ਲਾਭ ਦਾ ਕੀਰਤਨ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਾਉਣਗੇ। ਪ੍ਰੇਮ ਸਹਿਤ ਸਰਵਣ ਕਰੋ ਜੀ, ਇਕਾਗਰਤਾ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀ

ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।

ਸਤਿਗੁਰ ਗੁਰਪੂਰਾ ਵਾਰਦੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਬੜ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ

निर्मल पौ पाया।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਦਿਆ ਗੀ ਅਰਦਾਸ ਹਮਾਰੀ, ਜੀਉ ਬਿੰਦ ਸਭ ਤੇਰਾ ਵਾਹਿਗੁਰੂ, ਕਉ ਨਾਨਕ ਸਭ ਤੇਰੀ ਵਡਿਆਈ।

ਸਾਹੀ ਦਸਵੀਂ ਪ੍ਰੇਥਾਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੀ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਨਿੰਦਿਆ ਵੈ ਧਾਈ ਸਭ ਥਾਈ ਹੋਏ ਸਹਾਈ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਗੁਰਧਨ ਵਾਦ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਮਿਹਰਾਂ ਕੀਤੀਆਂ ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਸ ਕੀਰਤਨ ਕਰਦਿਆਂ ਅੱਖਰ ਵਾਧਾ ਘਟਾ ਪੁਲਚਕ ਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਪ੍ਰਿਆਤ ਰੱਖਣਾ ਬੱਚਿਆਂ ਵਿੱਚ ਪਰਸਪਰ ਪਿਆਰ ਬਖਸ਼ਣਾ ਦੂੰਦਾ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾਪ ਬਖਸ਼ਣੇ

ਸਨਮਾਨ ਕਰਨੀ ਸੁਭਾਗ ਜੋੜੀ ਦੇ ਸਿਰ ਤੇ ਆਪਣੇ ਰਹਿਮਤਾਂ ਬਖਸ਼ਾਂ ਪਰੇ ਹੱਥ ਰੱਖਣੇ ਬੱਚਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਅਤੇ ਖੇੜਿਆ ਭਰਿਆ ਹੋਵੇ ਚੜ੍ਹਦੀ ਕਲਾ ਪ੍ਰਦਾਨ ਕਰਨੀ ਪਾਵਨ ਹਜੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਧਰ ਪ੍ਰਵਾਨ ਹੋਵੇ

रत्ना रत्न पदार्थ बहु सागर भरिया राम।

0: ਚਾਰ ਧਨ ਕੀ ਬਖੀਲੀ ਕਰੇ
1: ਚਰਨ ਗਹੋ ਬਕੋ ਸੁਭ ਰਸਨਾ
0: ਕੀ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ ਚੱਲੇ

0: ਗੁਰ ਕਹਿ ਗਿਆ ਉਹਦੇ ਪਰਜਾ ਲਈ ਹੈ
1: ਮਹਾ ਬਿਖਿਆ ਤੇ ਤੋਰ
0: ਨਾਮ ਵਸੈ ਮਨ ਆਏ
1: ਆਇਓ ਸਰਣ ਦੀਨ ਦੁਖ ਭੰਜਨ
0: ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ
1: ਚਿਤਵੋ ਤੁਮਰੀਓ
0: ਪਤੀ ਜੀ ਜਵਾਈ ਸਕੀ
1: ਅਪੈ ਪਦ ਦਾਨ ਸਿਮਰਨ ਸੁਆਮੀ ਕੋ
0: ਜਿਤੈ ਕੋ ਵੇਖੈ ਤਿਤੈ
1: ਪ੍ਰਭ ਨਾਨਕ ਬੰਧਨ ਸ਼ੋਰ
0: ਮਹਿਲ ਮੰਨੇ ਸੋ ਹਾਲਤ ਪਾਲਤ
1: ਆਇਓ

0: ਵਾਹਿਗੁਰੂ ਜੀ ਕੀ ਫਤਿਹ।
1: ਤਰਿਆ ਸੋਏ
2: ਵਾਹਿਗੁਰੂ ਜੀ ਕਾ ਖਾਲਸਾ
1: ਹੋਏ ਪੌੜੀ
2: ਵਾਹਿਗੁਰੂ ਜੀ ਕੀ ਫਤਿਹ।
1: ਦਿਆਲ ਸਾਗਰ ਤਾਰਿਆ
2: ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੋਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ ਤੇ ਆਪਣਾ ਮਿਹਰ ਭਰਿਆ ਥਰਾ ਕਰਕੇ ਆਉਣ ਵਾਲੇ ਜੀਵਨ ਕਾਲ ਦੇ ਅੰਦਰ ਇਹਨਾਂ ਦੇ ਅੰਗ ਸੰਗ ਸਹਾਈ ਹੋਣ, ਦੋਨਾਂ ਪਰਿਵਾਰਾਂ ਵਿੱਚ ਸਤਿਗੁਰੂ ਜੀ ਮੇਲ ਮਿਲਾਪ ਪ੍ਰੇਮ ਇਤਫਾਕ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਜੀ, ਪੰਥ ਦੇ ਮਹਾਨ ਢਾਡੀ ਗਿਆਨੀ ਰਸ਼ਪਾਲ ਸਿੰਘ ਜੀ ਪਮਾਲ ਕੇਵਲ ਇੱਕ ਕਵਿਤਾ ਦੇ ਨਾਲ ਆਸੂ ਸੰਗਤਾਂ ਦੇ ਸਨਮੁਖ ਹੋਣਗੇ। ਆਓ ਤਿੰਨਾਂ ਪਾਸੋਂ ਢਾਡੀ ਵਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ, ਉਹਨਾਂ ਦਾ ਮਾਣ ਸਨਮਾਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰੰਧਾਵਾ ਪਰਿਵਾਰ ਅਤੇ ਢਿੱਲੋਂ ਪਰਿਵਾਰ, ਦੋਨਾਂ ਪਰਿਵਾਰਾਂ ਦੇ ਰਿਸ਼ਤੇਦਾਰ ਸੰਗਤ ਦੇ ਰੂਪ ਦੇ ਵਿੱਚ ਸਜੇ ਨੇ। ਬੜਾ ਚਾਏ ਖੁਸ਼ੀ ਏ ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਰੰਧਾਵਾ ਪਰਿਵਾਰ ਅਤੇ ਢਿੱਲੋਂ ਪਰਿਵਾਰ ਦੇ ਬੱਚੇ ਕਾਕਾ ਪ੍ਰਭਦੀਪ ਸਿੰਘ ਅਤੇ ਬੱਚੀ ਸਿਮਰਨ ਕੌਰ ਪਤੀ ਪਤਨੀ ਦੇ ਰੂਪ ਦੇ ਵਿੱਚ ਅੱਜ ਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਦੋਨੋਂ ਸਜੇ ਹੋਏ। ਵਿਆਹ ਦੀ ਗੱਲ ਚੱਲਦੀ ਏ, ਕਈ ਮਜ਼ਾਕ ਕਰਦੇ ਨੇ ਇਹ ਤਾਂ ਜੀ ਮੋਤੀ ਚੂਰ ਦੇ ਲੱਡੂ ਨੇ, ਜਿਹੜਾ ਖਾਂਦਾ ਉਹ ਵੀ ਪਛਤਾਉਂਦਾ, ਦੂਜੇ ਦੀਆਂ ਊਂ ਲਾਲਾਂ ਡਿੱਗਦੀਆਂ। ਉਹ ਕਹਿੰਦੇ ਵੀ ਵਿਆਹ ਕਰਾਉਣ ਵਾਲਾ ਵੀ ਪਛਤਾਉਂਦਾ, ਦੂਜਾ ਊਂ ਝੂਰਦਾ, ਪਰ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਸਕਲ ਧਰਮ ਹੈ ਗ੍ਰਿਸਤ ਪ੍ਰਧਾਨ, ਜਿਸ ਗੁਰੂ ਨੂੰ ਹਾਜ਼ਰ ਨਾਜ਼ਰ ਅੱਜ ਜਾਣੇ। ਉਹ ਕਹਿੰਦੇ ਨੇ ਜੇ ਜ਼ਿੰਦਗੀ ਦਾ ਅਸਲੀ ਆਨੰਦ ਲੈਣਾ ਉਹ ਗ੍ਰਿਸਤ ਮਾਰਗ ਦੇ ਵਿੱਚ। ਇਹ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ। ਇਹ ਰਿਸ਼ਤਾ ਹੀ ਐਸਾ ਏ ਜਿੱਥੇ ਪਿਆਰ ਤੇ ਵਿਸ਼ਵਾਸ ਦਾ ਇਹਨੂੰ ਬੂਟਾ, ਉਹ ਸਦਾ ਬਹਾਰ ਬੂਟਾ ਮੰਨਿਆ ਗਿਆ ਪਤੀ ਪਤਨੀ ਦੇ ਰਿਸ਼ਤੇ ਨੂੰ, ਜਿਹਨੂੰ ਪਿਆਰ ਦਾ ਤੇ ਵਿਸ਼ਵਾਸ ਦਾ ਜਿੰਨਾ ਪਾਣੀ ਪਾਉਂਗੇ ਓਨਾ ਹੀ ਇਹਨੇ ਵਧਣਾ ਤੇ ਓਨਾ ਹੀ ਫੁੱਲਣਾ। ਅੱਜ ਇਹੀ ਅਰਦਾਸ ਬੇਨਤੀ ਹੈ ਸਰਦਾਰ ਬੀਰਮ ਸਿੰਘ ਜੀ, ਭੈਣ ਜੀ ਸਮਰਜੀਤ ਕੌਰ।

ਪਹੁੰਚੇ ਕਰਤਾਸੀ ਗੁਰੂ ਕੇ ਪਿਆਰੇ ਸਰਦਾਰ ਕੁਲਵਿੰਦਰ ਸਿੰਘ ਜੀ, ਭੈਣ ਜੀ ਰਾਜਵਿੰਦਰ ਕੌਰ, ਦੋਨਾਂ ਪਰਿਵਾਰਾਂ ਨੂੰ ਬੜੀਆਂ ਮੁਬਾਰਕਾਂ, ਖੁਸ਼ੀਆਂ, ਖੇੜੇ ਉਸ ਦਾਤੇ ਨੇ ਬਖਸ਼ੀ ਨੇ। ਆਓ ਅਰਦਾਸ ਬੇਨਤੀ ਕਰੀਏ, ਦਾਤਾ ਕਿਰਪਾ ਕਰੀ ਇਸ ਸੁਭਾਗ ਭਰੀ ਜੋੜੀ ਦੀ ਜ਼ਿੰਦਗੀ ਆ ਜਿਹੜੀ ਉਹ ਖੁਸ਼ੀਆਂ ਖੇੜਿਆਂ ਦੇ ਨਾਲ ਭਰਦੀ, ਇਸ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਆਨੰਦ ਹੀ ਆਨੰਦ ਹੋਵੇ, ਭਰੋਸਾ ਹੋਵੇ, ਪਿਆਰ ਹੋਵੇ, ਵਿਸ਼ਵਾਸ ਹੋਵੇ। ਪਮਾਲ ਦਾ ਢਾਡੀ ਜੱਥਾ ਇੰਜ ਗਾ ਰਿਹਾ।

0: ਮਾਲਕ ਕਿਰਪਾ ਕਰੀ ਅੱਜ ਸਿਮਰਨ ਕੌਰ ਨੂੰ ਰਾਣੀ ਬਣ ਕੇ ਰੰਧਾਵਾ ਪਰਿਵਾਰ ਵੱਲ ਜਾ ਰਹੀ ਹੈ। ਜਦੋਂ ਸਰਦਾਰ ਬੀਰਮ ਸਿੰਘ ਭੈਣ ਜੀ ਸਮਰਜੀਤ ਕੌਰ ਇਹਨਾਂ ਦੇ ਸਾਹਮਣੇ ਹੋਵੇ ਉਹਨਾਂ ਨੂੰ ਇਹ ਮਹਿਸੂਸ ਹੋਵੇ ਜਿਹੜੀ ਨੂੰ ਰਾਣੀ ਮਿਲੀ ਹੈ ਧੀਆਂ ਤੋਂ ਵੱਧ ਕੇ। ਜਦੋਂ ਪ੍ਰਭਦੀਪ ਸਿੰਘ ਢਿੱਲੋਂ ਪਰਿਵਾਰ ਸਰਦਾਰ ਕੁਲਵਿੰਦਰ ਸਿੰਘ ਰਾਜਵਿੰਦਰ ਕੌਰ ਦੇ ਅੱਗੇ ਆਵੇ ਉਹਨਾਂ ਨੂੰ ਵੀ ਮਾਣ ਹੋਵੇ ਜਿਹੜਾ ਜਵਾਈ ਮਿਲਿਆ ਉਹ ਪੁੱਤਾਂ ਤੋਂ ਵੱਧ ਕੇ ਮਿਲਿਆ। ਮੈਂ ਇਹ ਅਰਦਾਸ ਬੇਨਤੀ ਕਰਦਾ ਦੋਨਾਂ ਪਰਿਵਾਰਾਂ ਨੂੰ ਵਧਾਈਆਂ ਢਿੱਲਾਂ ਵਾਲੇ ਗੁਰੂ ਪਿਆਰੇ ਉਹ ਵੀ ਹਾਜ਼ਰੀ ਲਾਉਂਦੇ ਨੇ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਸਰਨ ਪਰੇ ਤੁਮਰੀ ਪਗਰੀ।
2: ਬਹੁਤ ਬਹੁਤ ਧੰਨਵਾਦ
1: ਸੁਣੀਓ
2: ਪੰਥ ਦੇ
1: ਮੰਨੇ ਪਰਮੰਨੇ ਢਾਡੀ ਜੱਥਾ
2: ਗਿਆਨੀ ਰਿਸ਼ਪਾਲ ਸਿੰਘ ਜੀ ਪੰਬਾਲ ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਸਤਿ ਸੰਗਤ ਜੀ ਇੱਥੇ ਹੀ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਨੰਦ ਕਾਰਜ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਨਾਲ ਹੀ ਸਤਿਗੁਰਾਂ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਸਤਿਗੁਰੂ ਦੀ ਕਿਰਪਾ ਕਰ ਸਾਡੇ ਹਿਰਦਿਆਂ ਵਿੱਚ ਵਸ ਕਰਕੇ ਸਾਡਾ ਜੀਵਨ ਜਿਹੜਾ ਸਫਲ ਕਰਦੇ ਹਨ। ਸੋ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਣ ਲੱਗੇ ਸਤਿ ਸੰਗਤ ਜੀ ਬੜੇ ਪਿਆਰ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ, ਪਰਿਵਾਰ ਵੱਲੋਂ ਪ੍ਰਸ਼ਾਦਾ ਤਿਆਰ ਹੈ, ਆਪ ਜੀ ਨੇ ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੇਅੰਤ ਮਾਇਆ ਦੋਨਾਂ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋਈ ਹੈ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ। ਅਤੇ ਇੱਕ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ ਇਸ ਕਰਕੇ ਕੋਈ ਵੀ ਸੰਗਤ ਦੇ ਵਿੱਚੋਂ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਨਾ ਮਾਰੇ, ਵਧਾਈਆਂ ਸਾਂਝੀਆਂ ਥੱਲੇ ਕਰ ਸਕਦੇ ਪਰ ਮੇਨ ਹਾਲ ਦੇ ਵਿੱਚ ਪਲੀਜ਼ ਅਵੋਇਡ ਕਰਿਓ, ਥੱਲੇ ਚੱਲ ਕੇ ਵਧਾਈਆਂ ਸਾਂਝੇ ਕਰ ਸਕਦੇ ਹੋ। ਸੋ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ, ਮਹਾਰਾਜ ਦਾ ਪ੍ਰਕਾਸ਼ ਪੁਰਬ ਵੀ ਹੈ ਸੋ ਦੁੱਗਣੀ ਬੇਨਤੀ ਬਣਦੀ ਹੈ। ਸੋ ਨਮਸਕਾਰ ਕਰਕੇ ਆਪ ਜੀ ਸ਼ਾਦਾ ਪਾਣੀ ਛਕੋ, ਥੱਲੇ ਚੜ ਕਰਕੇ ਗੱਲਾਂ ਬਾਤਾਂ ਕਰ ਲਿਓ, ਕਿਸੇ ਨੇ ਮਾਰੇ ਜੋ ਪਿੱਠ ਨਹੀਂ ਕਰਨੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਲਾਵਲ ਸ਼੍ਰੀ ਸਰੋਵਰ ਭੀਤਰੇ ਆਸੈ ਕਮਲ ਅਨੂਪ ਪਰਮ ਜੋਤ ਪਰਖੋਤ ਮੋਂ ਜੈ ਕੈ ਰੇਖਨਾ ਰੂਪ ਰੇਮਨ ਹਰ ਭਾਜ ਪਰਮ ਤਜੋ ਜਗਜੀਵ ਰਾਮ ਰਾਵ ਆਵਤ ਕਛੂ ਨ ਦਿਸ਼ੈ ਨ ਦਿਸ਼ੈ ਜਾਤ ਜੈ ਜੈ ਬਿਨਸੈ ਤਹੀ ਜੈ ਸੇ ਪੁਰਬਨ ਪਾਤ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਰ ਮੰਜ ਮੁਰਾਰ। ਬਲਾਬਲ ਜਨ ਮਰਨ ਕਾ ਭਰਮ ਗਿਆ ਗੋਬਿੰਦ ਲੇ ਬਲਾਗੀ ਜੀਵਤ ਸੁਨ ਸਮਾਨਿਆ।

ਤਾਂ ਤੁਹਾਨੂੰ ਕਹਾਂ ਸਮਾਈ ਅਤੇ ਕੁਟੀ ਸੰਧ ਮੈਂ ਪੇਖਿਆ ਘੱਟ ਹੂੰ ਘੱਟ ਜਾਗੀ ਐਸੀ ਬੁੱਧ ਸਮਾਚਾਰੀ ਘੱਟ ਮਾਹੇ ਤਿਆਗੀ ਆਪ ਆਪ ਤੇ ਜਾਣਿਆ ਤੇ ਸਮਾਨਾ ਕਹੋ ਕਬੀਰ ਆਪ ਜਾਣਿਆ ਗੋਬਿੰਦ ਮਨ ਮਾਨਾ ਬੁਲਾਵਲੋ ਚਰਨ ਕਮਲ ਜਾ ਕੇ ਹਿਰਦੇ ਵਸੈ ਸੂ ਜਨ ਕਾ ਕਿਉਂ ਡੋਲੈ ਦੇਵ ਮਾਨੋ ਸਭ ਸੁਖ ਨਾ ਨਿਧ ਤਾਂ ਕਹਿ ਸਹਿਜ ਸਹਿਜ ਜਸ ਬੋਲੈ ਦੇਵ ਰਹਾਉ ਤਬ ਇਹ ਮਤ ਜੋ ਸਭ ਮੈਂ ਪੇਖੈ ਕੁਟਲ ਵਿਕਾਂਠ ਜਬ ਖੋਲੈ ਦੇਵ ਵਾਰੰਵਾਰ ਮਾਇਆ ਤੇ ਅਟਕੈ ਲੈ ਨਰਜਾ ਮਨ ਤੋਲੈ ਦੇਵ ਜੈ ਓ ਜਾਏ ਤਹੀਂ ਸੁਖ ਪਾਵੈ ਮਾਇਆ ਤਾਚ ਨ ਝੋਲੈ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀਓ ਲੈ ਦੇਵ ਬਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਏ ਓਂਕਾਰ ਜਤੁ ਗੁਰ ਪ੍ਰਸਾਦਿ ਸੋ ਜਨਮ ਮੋਕੋ ਗੁਰ ਕੀਨਾ ਦੁਖ ਵਿਚਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕੋ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉਂ ਜੀਓ ਸੋ ਮਨ ਬਲਾਵਲ ਬਾਣੀ ਰੋਦਾਸ ਭਗਤ ਕੀ ਕੋਂਕਾਰ ਜਤੁ ਗੁਰ ਪ੍ਰਸਾਦਿ ਦੇਵ ਸਭ ਗੋਦੈ ਜਮਰੀ ਅੜਦਾ ਜਾ ਜਿਦ ਕਰਦਾ ਲੈ ਸਭ ਕਿਰਪਾ ਤੁਮਾਰੀ ਤੂੰ ਜਾਂ ਤਾਂ ਮੈਂ ਅਕਾਸ ਮੈਂ ਕਿਸੇ ਨਹੀਂ ਪ੍ਰਭ ਖੰਡਾ ਰਾਮ ਸਕਲ ਜੀ ਹੈ ਸ਼ਰਨਾਗਤੀ ਹੈ ਪ੍ਰਭ ਪੂਰਨ ਕਾਮ ਰਹਾਉ ਜੋ ਤਰੀ ਸ਼ਰਨਾਗਤਾ ਤੇ ਨਾਹੀਂ ਭਾਰ ਉੱਚ ਨੀਚ ਤੁਮ ਦੇ ਤਰੇ ਆਲ ਜੀ ਸੰਸਾਰ ਕਰਦਾ ਜੇ ਬਤ ਪਤਾ ਭਉ ਹੈ ਕਰੀ ਜੈ ਜੈ ਜੈ ਤੁਮੀ ਤੈ ਜੈ ਤੁਮੀ ਗਿਆ ਉਪਮਾ ਦੀ ਜੈ ਬਰਾਬਰ ਜੈ ਕੁਲ ਜਾਦ ਵੈਸ਼ਨੋ ਹੋਏ ਮਰਨਾ ਵਰਨ ਰੰਗ ਨਹੀਂ ਸਰਾ ਬਿਮਲ ਵਾਜ ਜਾਨੀਏ ਜਗ ਸੋਏ ਰਹੋ ਬ੍ਰਹਮਨ ਵੈਜ ਸੂਦਰ ਹਤਰੀ ਡੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪ੍ਰੀਤ ਭਗਵਾਨ ਭਜਨ ਤੇ ਆਪ ਤਾਰ ਤਾਰੀ ਕੁਲ ਦੋਏ ਧਨ ਜੋ ਗਾਉ ਧਨ ਜੋ ਠਾਉ ਧਨ ਪੁਨੀਤ ਘਟੰਬ ਸਭ ਲੋਏ ਜਿਨ ਪਿਆ ਚਾ ਰਜ ਤਜੇ ਆ ਰਜ ਹੋਏ ਰਜ ਮਗਨ ਡਾਰੇ ਜਿਨ ਪਿਆ ਚਾ ਰਜ ਤਜੇ ਆਨ ਰਜ ਹੋਏ ਰਜ ਮਗਨ ਡਾਰੇ ਵਿਕ ਹੋਏ ਭਾਣ ਸੂਰ ਸਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੈਸੇ ਪੁਰਾਣ ਪਾਤਰ ਹੈ ਜਲ ਸਮੀਪ ਭਨ ਰਵਦਾ ਜਨਮ ਜਗ ਹੋਏ ਬਾਣੀ ਸਤਨੇ ਕਿਰਾ ਗੁਲ ਅਵਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਕੋਲ ਅਨੇਕ ਕਾਰਨ ਹੈ ਇੱਕ ਭੈ ਭੇਖਦਾਰੀ ਕਾਂ ਤੇ ਸਵਾਰਤੀ ਬਾਕੀ ਭੈ ਸਵਾਰੀ ਤਾਉ ਕੋਨ ਕਾਂ ਜਗਤ ਗੋਰਾ ਜੋ ਕਰਮ ਨਾ ਨਾਸ਼ੈ ਸਿੰਘ ਸਰਨ ਕਰ ਜਾਈਐ ਜੋ ਜਾਂਬਕ ਗ੍ਰਾਸੈ ਰਹਾਉ ਇੱਕ ਪੂੰਜਲ ਕਾਰਨੇ ਚਤੁਰ ਦੁੱਖ ਪਾਵੈ ਬਨ ਗਏ ਜਗਤ ਮਿਲੈ ਹੁਣ ਕਾਮਨਾ ਆਵੈ ਪ੍ਰਾਣ ਜੋ ਥਾਕੇ ਸਰ ਨਹੀਂ ਕਹਿ ਜੇ ਵਿਦ ਮਾਵੋ ਬੂਢ ਮੂਏ ਨੌਕਾ ਮਿਲੈ ਕਹੋ ਕਾਹੇ ਚੜਾਵੋ ਮੈਂ ਨਾਹੀਂ ਕਜ ਹੋ ਨਹੀਂ ਕਿਸਾਏ ਨਾ ਮੂਰਾ ਹੋ ਸਿਰ ਲਜਾ ਰੱਖ ਲਿਓ ਸਦਨਾ ਜਨ ਤੋਰਾ ਇੱਕ ਓਂਕਾਰ ਸਤਨਾਮ ਕਰਦਾ ਪੁਰਖ ਨਿਰਭਰ ਨਿਰਭਰ ਅਕਾਲ ਮੁਰਦਾਜਮੀ ਸਹਿ ਭੰਗ ਗੁਰ ਪ੍ਰਸਾਦ ਰਾਗ ਹੁਣ ਚੌਪਦੇ ਮਹਲਾ ਚੌਦਾ ਕਰ ਪਹਿਲਾ ਜੇ ਮਨ ਜਿਤ ਕਰ ਆਰੂਪ ਤਾਂ ਮੰਜਦੇ ਅਨੇਕ ਅਨੇਕ ਫਲ ਪਾਏ ਹਰ ਜਣ ਸਭ ਕੇ ਜੋ ਜੀ ਵਰਤੈ ਪ੍ਰਭ ਘਾਲਿਆ ਕਿਸੇ ਕਰ ਕੇ ਤਿਲਣਾ ਗਵਾਈ ਹਰ ਸਿਜਗੀ ਆਜ ਕੀ ਜੈ ਮਨ ਮੇਰੇ ਜੋ ਸਭ ਮੈਂ ਸੁਆਮੀ ਰਹਿ ਜਮਾਈ ਮੇਰੇ ਮਨ ਆਜਾ ਕਰ ਜਗਦੀ ਗਛਾਈ ਜੋ ਬਿਨਾ ਰਾਜ ਹੋਰ ਖਾਊਂਗੀ ਕੀ ਜੈ ਸਹਿਨੇ ਫੁਲ ਅੱਜ ਸਭਰਤੀ ਜਾਈ ਰਾਓ ਜੋ ਦੀ ਜੈ ਮਾਇਆ ਮੋ ਟੰਬ ਸਭ ਮਤ ਤਿਜ ਕੀ ਆਸ ਲਗ ਜਨਮ ਗਵਾਈ ਇਹਨੇ ਕਹਿ ਕਿਸੇ ਹੱਥ ਨਹੀਂ ਕਹਾਂ ਕਰੈ ਬੱਪੜੇ ਇਹਨੇ ਕਹਾ ਵਾਹਿਆ ਕਿਸੇ ਨਾ ਵਛਾਈ ਮੇਰੇ ਮਨ ਅੱਜ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰ ਤੇਰਾ ਕਟੰਬ ਸਭ ਛੁਡਾਈ
ਜੇ ਜਾਜ ਆਵਰ ਖੜਾ ਪਰ ਮੇ ਤੇਰੀ ਮਾਂ ਤੂੰ ਜਾਣਾ ਤੇਰਾ ਕਿਤੇ ਕੰਮ ਆਈ ਇਹ ਆਜ ਪਰ ਮੇ ਤੇਰੀ ਭਾਉ ਦੂਜਾ ਹੈ ਖਿਨ ਮੈਂ ਝੂੜ ਬਿੰਜ ਜਬ ਜਾਈ ਮੇਰੇ ਮਹਾਰਾਜ ਕਰ ਹਰ ਪ੍ਰੀਤ ਮਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ ਆਜਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਜੋ ਕਰਾਵੈ ਤੈਸੀ ਕੋ ਆਜ ਕਰਾਈ ਕਿਸੇ ਕਿਸੇ ਕੈ ਹੱਥ ਨਾਹੀ ਮੇਰੇ ਸੁਆਮੀ ਐ ਜੀ ਮੇਰਾ ਸਤਿਗੁਰੂ ਬੂਝ ਬਜਾਈ ਜੈ ਨਾਨਕੀ ਆਜ ਤੂੰ ਜਾਣੈ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੁਣ ਮੁਲਾ ਜਿਦਾ ਐਸਾ ਸੀ ਵੀ ਨਿਧਿਆਈਏ ਜੋ ਖਿਰ ਮੈਂ ਗਿਲਬਿਖ ਸਾਹਿਬ ਕਰੇ ਬਨਾਚਾ ਜੀ ਹਰ ਦਿਆ ਔਰ ਕੀ ਆਜ ਕੀ ਜੈ ਤਾਂ ਹਰ ਨਹਿ ਪੁਲ ਸਫ ਸਭ ਘਾਲ ਵਜਾ ਮੇਰਾ ਮਾਨਾ ਹਰ ਦੇਵ ਜੋ ਦਾਦਾ ਸਵਾਮੀ ਜੇ ਸਿਵਿਆਂ ਸਭ ਭੁੱਖ ਲਾਸਾ ਮੇਰੇ ਮਾਨੋ ਹਰ ਉਪਰ ਕੀ ਪ੍ਰਭਾਸ਼ਾ।

ਉਠਾਈ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ ਜੋ ਕਿਸੇ ਕਿਸ

0: ਹਸੇ ਵੋ ਸੋਦਾ ਤਾ ਸਾਮੀ ਜਿਸ ਸੇਵੀਐ ਸਾ ਭੂਖ ਲਹਾਸਾ ਮੇਰੇ ਮਨ ਹਰ ਉਪਦੇਸ਼
1: ਪਰਵਾਸਾ ਰਹਿ ਜਾਈਏ ਤੈ ਨਾਲ ਮੇਰਾ ਸੁਆਮੀ ਆਪਣੀ ਪੈਜ ਰੱਖੇ ਜਨ ਦਾ ਸਾਰ ਹਾਓ ਜੇ ਆਪਣੀ ਅਵਰ ਬਿਰਥਾ ਕਹੋ ਅਵਰਾ ਪੈ ਆਗੇ ਤਾਂ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪੈ ਜੋ ਤੁਮਰੇ ਦੁੱਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪਹਿ ਕਹੀਏ ਅਵਰਾ ਪਹਿ ਕਹਿ ਮਨ ਲਾਜ ਮਰਾਸਾ ਜੋ ਸੰਸਾਰੇ ਕੇ ਕੁਟਾ ਮਿੱਤਰ ਭਾਈ ਦੀ ਸੇ ਮਨ ਮੇਰੇ ਅਤੇ ਆਪਣੇ ਸੁਆਏ ਮਿਲਾਸਾ ਜਿਤ ਦਿਨ ਉਨਕਾ ਸੁਆਉ ਨਾ ਹੋਵੇ ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਟੁਕਾਸਾ ਮੇਰੇ ਮਨ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਉਪਕਾਰ ਉਪਕਰੇ ਦੁੱਖ ਸੁਖਾਸਾ ਤਿਸਕਾ ਪ੍ਰਵਾਸਾ ਕਿਉਂ ਕੀਜੇ ਮਨ ਮੇਰੇ ਜੋ ਅੰਤੀ ਅਵਸਰ ਰੱਖਣਾ ਸਿਖਾਸਾ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ ਜਨ ਨਾਨਕ ਅੰਦਣ ਨਾਮ ਜਪੋ ਹਰ ਸੰਤੋ ਇਹੋ ਛੂਟਣ ਕਾ ਸਾਚਾ ਪ੍ਰਵਾਸਾ ਗੂੰਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁ ਜਲਤਾ ਗੁਰਸਾਸ ਦੇਖੇ ਲਹਿ ਜਾਏ ਸਭ ਤਪਣਾ ਮੇਰੇ ਮਨ ਅਨਦਨ ਧਿਆਏ ਹਰ ਜਪਣਾ ਜਹਾਂ ਕਹਾਂ ਤੋਂ ਰਾਖੇ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਾ ਮੈਂ ਸਭ ਨਿਦਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲੋ ਹਰ ਦਸਣਾ ਸ਼ਬਦ ਪਛਾਣ ਰਾਮ ਰਸ ਪਾਵੋ ਉਹ ਊਤਮ ਸੰਤ ਪਿਓ ਬੜ ਬੜਨਾ ਤਿਸ ਜਨ ਕੀ ਵਡਿਆਈ ਹਰੇ ਆਪ ਵਧਾਈ ਉਹ ਘਟੇ ਨਾ ਕਿਸੇ ਕੀ ਘਟਾਈ ਇੱਕ ਤਿਲ ਤਿਲ ਤਿਲਣਾ ਜਿਸ ਤੇ ਸੁਖ ਪਾਵੇ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਉਹ ਹਰਦਾਨ ਇੱਕ ਦੀਜੇ ਨਿਤ ਬਸੇ ਹਿਰਦੇ ਹਰੀ ਮੋਏ ਚਰਨਾ ਗੂੰਡ ਮਹੱਲਾ ਚੌਥਾ ਜਿਤਨੇ ਸਾਹਾ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ ਸਾ ਮਿਥਿਆ ਝੂਠ ਪਾਉ ਦੂਜਾ ਜਾਣ ਹਰ ਬਨਾਸੀ ਸਦਾ ਥਰਨੈ ਚਲ ਤਿਸ ਮੇਰੇ ਮਨ ਭਜ ਪਰਵਾਣ ਮੇਰੇ ਮਨ ਨਾਮ ਹਰੀ ਭਜ ਸਦਾ ਦੀਵਾਨ ਜੋ ਹਰ ਮਹਿਲ ਪਾਵੇ ਗੁਰਬਚਨੀ ਤਿਸ ਜੇਵੜ ਅਵਰ ਨਾਹੀਂ ਕਿਸੇ ਦਾ ਤਾਣ ਰਹਾਉ ਜਿਤਨੇ ਧਨਵੰਤ ਕੁਲਵੰਤ ਮਿਲਖਵੰਦੀ ਸੇ ਮਨ ਮੇਰੇ ਸਭ ਬਿਨਸ ਜਾਏ ਜਿਉਂ ਰੰਗ ਕੁਸੰਭ ਕਚਾਣ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗਹਿ ਪਾਵੇ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਜਿਉਂ ਚੰਦਰ ਨਿਕਟ ਵਸੇ ਹਿਰ ਵਿਪੜਾ ਤੋ ਸਤਸੰਗਤ ਮਿਲ ਪਤਿਤ ਪਰਵਾਨ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੇ ਹਿਰਦੇ ਵਸਿਆ ਭਗਵਾਨ ਜਨ ਨਾਨਕ ਤਿਸਕੇ ਚਰਨ ਪਖਾਲੇ ਜੋ ਹਰ ਜਨ ਨੀਚ ਜਾਤ ਸੇਵਕਾਣ ਗੂੰਡ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੇ ਵਰਤੇ ਜਿਹਾ ਹਰ ਕਰਾਏ ਤੇਹਾ ਕੋ ਕਰੇਗੇ ਸੋ ਐਸਾ ਹਰ ਸੇਵ ਮਨ ਮੇਰੇ ਜੋ ਤੁਧਨੋਂ ਸਭ ਦੂਰ ਰੱਖ ਲਈਏ ਮੇਰੇ ਮਨ ਹਰ ਜਪ ਹਰ ਨਿਤ ਪੜਾਈਏ ਹਰ ਬਿਨ ਕੋ ਮਾਰ ਜੀ ਵਾਲ ਨਾ ਸਾਖੇ ਤਾਂ ਮੇਰੇ ਮਨ ਕਾਇਤ ਕਢਾਈਏ ਰਹਾਓ ਇਹ ਹਰ ਪਰਪੰਚ ਕੀਆ ਸਭ ਕਰਤੇ ਵਿੱਚ ਆਪੇ ਆਪਣੀ ਜੋਤ ਰਹੀਏ ਹਰ ਏਕੋ ਬੋਲੇ ਹਰ ਏਕ ਬੁਲਾਏ ਗੁਰਪੂਰੇ ਹਰ ਏਕ ਦਿਖਾਈਏ ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸੋਂ ਮਨ ਕਿਆ ਚੋਰਈਏ ਨਹਿ ਕੈਪਟ ਸੇਵਾ ਕੀਜੇ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਏ ਜਿਸ ਦੇ ਵਸ ਸਭ ਕੁਛ ਸੋ ਸਭ ਤੋਂ ਵੱਡਾ ਸੋ ਮੇਰੇ ਮਨ ਸਦਾ ਧਿਆਈਏ ਜਨ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਧਿਆਏ ਤੂੰ ਦੁੱਧ ਲੈ ਛਡਾਈਏ ਗੂੰਡ ਮਹੱਲਾ ਚੌਥਾ ਹਰ ਦਰਸ਼ਨ ਕਹੋ ਮੇਰਾ ਮਨ ਬਹੁਤ ਤਪਤੇ ਜਿਉਂ ਤ੍ਰਿਖਾ ਬਿਨਤ ਬਿਨ ਨੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਤਰ ਕੀ ਪੀ ਰਹਾਓ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹਿ ਮੇ ਕਹੋ ਮੇਰੇ ਪ੍ਰਭ ਕੇਲੇ ਸਤਿਗੁਰ ਕੀ ਮਤ ਤੀਰ ਜਨ ਨਾਨੇ ਕੀ ਹਰ ਆਸ ਪੰਜਾਬ ਹੋ ਹਰ ਦਰਸ਼ਨ ਸਾਂਤ ਸਰੀਰ ਛੱਕਾ ਇੱਕ ਰਾਹ ਗੂਣ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਓ ਸੰਤੋ ਕਰਤਾ ਪੇਖਤ ਕਰਤਾ ਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਓਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਭਗਤੋ ਕਰਤਾ ਬੂਝਤ ਕਰਤਾ ਆਪਤ ਕਰਤਾ ਜਾਤ ਵੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸਮ ਦ੍ਰਿਸ਼ਟਾ ਗੂੰਡ ਮਹੱਲਾ ਪੰਜਵਾਂ ਫਾਕਿਓ ਮੀਨ ਕਾਪੇ ਕੀ ਨਿਆਈ ਤੋਂ ਉਰਜ ਰਹੋ ਕੁਸਾਮ ਬਾਇਲੇ ਭਗਤਾਰੇ ਸਾਸ ਲੇਖੇ ਲੈ ਤੋ ਉਧਰੇ ਹਰ ਗੁਣ ਗਾਇਲੇ ਮਨ ਸਮਝ ਛੋੜ ਅਵਾਇਲੇ ਆਪਣੇ ਰਹਿਣ ਕੋ ਠੌਰ ਨਾ ਪਾਵੇ ਕਾਹੇ ਪਰ ਕਹਿ ਜਾਇਲੇ ਰਹਾਓ ਜੋ ਮੈਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪ੍ਰਿਓ ਕੋਟਾਂ ਬਾਏ ਲੈ ਜੋ ਪੰਖੀ ਇਕੱਤਰ ਹੋਏ ਫਿਰ ਬਸ਼ਰੇ ਥਿਰ ਸੰਗਤ ਹਰ ਹਰ ਧਿਆਈ ਲੈ ਜੈਸੇ ਮੀਨ ਰਸਨ ਸਾਧ ਬਿਨ ਸਿਓ ਉਹ ਮੂਠੋ ਮੂੜ ਲਭਾਏ ਲੈ ਤੂੰ ਹੋਆ ਪੰਚ ਵਾਸ ਵੇਰੀ ਕੇ ਛੂਟੇ ਪਰ ਸਰਨਾਏ ਲੈ ਹੋ ਕਿਰਪਾਲ ਦੀਨ ਦੁੱਖ ਭੰਜਨ ਸਭ ਤੁਮਰੇ ਜੀ ਜਨਤਾਏ ਲੈ ਪਾਵੋ ਦਾਨ ਸਦਾ ਦਸ ਪੇਖਾ ਮਿਲ ਨਾਨਕ ਦਾਸ ਦਸਾਈ ਲੈ ਰਾਹ ਗੋਣ ਮਹੱਲਾ ਪੰਜਵਾਂ ਚੌਪ ਦੇ ਕਰ ਦੂਜਾ ਇੱਕ ਓਹਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਣ ਜੀ ਏਕ ਜਨਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕਿਛੁ ਭੋਜਨ ਭੋਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਪਾਰ ਬ੍ਰਹਮ ਕੀ ਲਾਗੋ ਸੇਵ ਗੁਰਤੇ ਸੁਜੈ ਨਿਰੰਜਨ ਦੇਵ ਰਹਾਓ ਜਿਨ ਕੀਏ ਰੰਗ ਅਨੇਕ ਪ੍ਰਕਾਰ ਉਪਤ ਪਰਲੋ ਨਿਮਖ ਮਜਾਰ ਜਾ ਕੀ ਗਤਮਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨਾ ਜਾਵੇ ਨਿਸ਼ਚਲਤਾ ਨੀ ਬੇਅੰਤ ਗੁਣਾ ਤਾ ਕੇ ਕੇਤ ਗਣੀ ਲਾਲ ਨਾਮ ਜਾ ਕੇ ਭਰੇ ਭੰਡਾਰ ਸਗਲ ਘਟਾ ਦੇਵੇ ਆਧਾਰ ਸਤਿਪੁਰਖ ਜਾ ਕੋ ਹੈ ਨਾਉ ਮਿਟੇ ਕੋਟ ਅਗ ਨਿਮਕ ਜਸ ਗਾਉ ਬਾਲ ਸਿਖਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹਿਤ ਚੀਤ ਗੁਣ ਮਹੱਲਾ ਪੰਜਵਾਂ ਨਾਮ ਸੰਗ ਕੀਨੋ ਬਿਹਾਰ ਨਾਮੋ ਹੀ ਇਸ ਮਨ ਕਾ ਆਧਾਰ ਨਾਮੋ ਹੀ ਚਿਤਕੀਨੀ ਓਟ ਨਾਮ ਜਪਤ ਮਿਟੇ ਭਾਵ ਕੋਟ ਰਾਸ ਦੀ ਇਹ ਏਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਹਾਓ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਤ ਜਾਤ ਨਾਮੋ ਹੀ ਮਨ ਲਾਗਾ ਮੀਠਾ ਜਲ ਥਲ ਸਾਮੇ ਨਾਮੋ ਡੀਠਾ ਨਾਮੇ ਦਰਗਹਿ ਮੁਖ ਉਜਲੇ ਨਾਮੇ ਸਗਲੇ ਕੁਲ ਉਦਰੇ ਨਾਮ ਹਮਾਰੇ ਕਾਰਜ ਸੀਦ ਨਾਮ ਸੰਗੇ ਮਨੁਆ ਗੀਦ ਨਾਮੇ ਹੀ ਹਮ ਨਿਰਭਉ ਭਏ ਨਾਮੇ ਆਵਣ ਜਾਣ ਰਹੇ ਗੁਰ ਪੂਰੈ ਮੇਲੇ ਗੁਣਤਾਸ ਕਹੁ ਨਾਨਕ ਸੁਖ ਸਹਿਜ ਨਿਵਾਸ ਗੁਣ ਮਹੱਲਾ ਪੰਜਵਾਂ ਨਿਮਾਣੇ ਕੋ ਜੋ ਦੇਤੋ ਮਾਣ ਸਗਲ ਭੁੱਖੇ ਕੋ ਕਰਤਾ ਦਾਨ ਗਰਭ ਘੋਰ ਮੈਂ ਰਾਖਨ ਹਾਰ ਤਿਸ ਠਾਕਰ ਕੋ ਸਦਾ ਨਮਸਕਾਰ ਐਸੋ ਪ੍ਰਭ ਮਨ ਮੈਂ ਧਿਆਏ ਘਟ ਅਮਗੜ ਜਤ ਕਥੇ ਸਹਾਏ ਰਹਾਓ ਰੰਗ ਕਰਾਓ ਜਾ ਕੇ ਏਕ ਸਮਾਨ ਕੀਟ ਹਸਤ ਸਗਲ ਪੂਰਾਨ ਬੀਓ ਪੂਛਣਾ ਮਸਲਾ ਤਰੇ ਜੋ ਕਿਛ ਕਰੇ ਸੋ ਆਪੇ ਕਰੇ ਜਾ ਕਾ ਅੰਤ ਨਾ ਜਾਣਸ ਕੋਏ ਆਪੇ ਆਪ ਨਿਰੰਜਨ ਸੋਏ ਆਪ ਆਕਾਰ ਆਪ ਨਿਰੰਕਾਰ ਘਟ ਘਟ ਘਟ ਸਭ ਘਟ ਆਧਾਰ ਨਾਮ ਰੰਗ ਭਗਤ ਪਏ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੇ ਪਾਏ ਗੁਣ ਮਹੱਲਾ ਪੰਜਵਾਂ ਜਾ ਕੇ ਸੰਗ ਇਹ ਮਨ ਸਿਮਰਨ ਜਾ ਕੇ ਸੰਗ ਹਰ ਹਰ ਸਿਮਰਨ ਜਾ ਕੇ ਸੰਗ ਇਹ ਮਨ ਨਿਰਮਲ ਜਾ ਕੇ ਸੰਗ ਹਰ ਹਰ ਸਿਮਰਨ ਜਾ ਕੇ ਸੰਗ ਕਿਲ ਵਿਖੋਏ ਨਾਸ ਜਾ ਕੇ ਸੰਗ ਹਿਰਦੈ ਪ੍ਰਕਾਸ਼ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਏ ਜਾ ਕੇ ਨੀਤ ਰਹਾਉ ਜਾ ਕੇ ਮੰਤਰ ਹਰ ਹਰ ਮਨ ਵਸੈ ਜਾ ਕੇ ਉਪਦੇਸ਼ ਭਰਮ ਪੌ ਨਸੈ ਜਾ ਕੇ ਕੀਰਤ ਨਿਰਮਲ ਸਾਰ ਜਾ ਕੇ ਰੇਨ ਬਾਂਸ਼ੇ ਸੰਸਾਰ ਕੋਟ ਪਤਿਤ ਜਾ ਕੇ ਸੰਗ ਉਦਾਰ ਏਕ ਨਿਰੰਕਾਰ ਜਾ ਕੇ ਨਾਮ ਆਧਾਰ ਸਰਬ ਜੀਆਂ ਕਾ ਜਾਣੇ ਪਿਓ ਕਿਰਪਾ ਨਿਦਾਨ ਨਿਰੰਜਨ ਦਿਓ ਪਾਰ ਬ੍ਰਹਮ ਜਾ ਭਈ ਕਿਰਪਾਲ ਤਬ ਪੇਟੇ ਗੁਰਸਾਧ ਦਿਆਲ ਦਿਨ ਰਹਿਣ ਨਾਨਕ ਨਾਮ ਧਿਆਏ ਸੂ ਸਹਿਜ ਆਨੰਦ ਹਰਨਾਏ ਗੁਣ ਮਹੱਲਾ ਪੰਜਵਾਂ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਹਿਰਦੈ ਲੈ ਧਾਰੋ ਗੁਰਪਾਰ ਬ੍ਰਹਮ ਸਦਾ ਨਮਸਕਾਰੋ ਮਤ ਕੋ ਪਰਮ ਭੁੱਲੈ ਸੰਸਾਰ ਗੁਰਬਿਨ ਕੋਈ ਨਾ ਉਤਰ ਸਪਾਰ ਰਹਾਉ ਭੂਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਨ ਜਨਮ ਮਰਨ ਕੀ ਤਰਾਸ ਮਟਾਈ ਗੁਰ ਪੂਰੇ ਕੀ ਬੇਅੰਤ ਵਡਾਈ ਗੁਰਪ੍ਰਸਾਦ ਊਰਦ ਕਮਲ ਵਿਗਾਸ ਅੰਧਕਾਰ ਮੈਂ ਭਇਆ ਪ੍ਰਗਾਸ ਜਿਨ ਕੀਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਗੁਰ ਕਰਤਾ ਗੁਰ ਕਰਨੇ ਯੋਗ ਗੁਰ ਪਰਮੇਸ਼ਰ ਹੈ ਪੀ ਹੋਗ ਕਹੁ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮੁਕਤ ਨਾ ਪਾਈਏ ਭਾਈ ਗੁਣ ਮਹੱਲਾ ਪੰਜਵਾਂ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾ ਕੀ ਮੇਟ ਨਾ ਜਾ ਕੀ ਕੋਈ ਨਾ ਮੇਟੈ ਦਾਤ ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਪਾਵੇ ਸੋ ਪ੍ਰਵਾਨ ਰਹਾਉ ਗੁਰ ਚਰਨੀ ਜਾ ਕਾ ਮਨ ਲਾਗੇ ਦੁਖ ਦਰਦ ਭ੍ਰਮਤਾ ਕਾ ਭਾਗੇ ਗੁਰ ਕੀ ਸੇਵਾ ਪਾਏ ਮਾਨ ਗੁਰ ਉਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪੈ ਗੁਰ ਕਾ ਸੇਵਕ ਦੈ ਦਿਸ ਜਾਪੈ ਗੁਰ ਕੀ ਮਹਿਮਾ ਕਥਨ ਨ ਜਾਏ ਪਾਰ ਬ੍ਰਹਮ ਗੁਰ ਰਹਿ ਸਮਾਏ ਕਹੋ ਨਾਨਕ ਜਾ ਕੇ ਪੂਰੇ ਭਾਗ ਗੁਰਚਰਨੀ ਤਾ ਕਾ ਮਨ ਲਾਗ ਗੁਣ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦੇਉ ਅਲਖ ਅਪਿਓ ਸਰਬ ਪੂਜ ਚਰਨ ਗੁਰ ਸਿਓ ਗੁਰਬੈ ਨਵਰ ਨਾਹੀ ਮੈਂ ਥਾਓ ਆਂਦਨ ਜਪੋ ਗੁਰੂ ਗੁਰ ਨਾਉ ਰਹਾਓ
2: ਗੁਰ ਮੇਰਾ ਗਿਆਨ ਗੁਰ ਹਿਰਦੇ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਜਾ ਕੀ ਸਰਨ ਰਹੋ ਕਰ ਜੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਬੋਹਿਤ ਤਾਰੇ ਪਵ ਪਾਰ ਗੁਰ ਸੇਵਾ ਜਮਤੇ ਛੁਟਕਾਰ ਅੰਧਕਾਰ ਮੈਂ ਗੁਰ ਮੰਤਰ ਉਜਾਰਾ ਗੁਰ ਕੇ ਸੰਗ ਸਗਲ ਨਿਸਤਾਰਾ ਗੁਰ ਪੂਰਾ ਪਾਈਏ ਵਡਭਾਗੀ ਗੁਰ ਕੀ ਸੇਵਾ ਦੁਖ ਨਾ ਲਾਗੀ ਗੁਰ ਕਾ ਸ਼ਬਦ ਨਾ ਮੇਟੇ ਕੋਏ ਗੁਰ ਨਾਨਕ ਨਾਨਕ ਹਰ ਸੋਏ ਗੌਣ ਮਹੱਲਾ ਪੰਜਵਾਂ ਰਾਮ ਰਾਮ ਸੰਗ ਕਰ ਵਿਵਹਾਰ ਰਾਮ ਰਾਮ ਰਾਮ ਪ੍ਰਾਣ ਆਧਾਰ ਰਾਮ ਰਾਮ ਰਾਮ ਕੀਰਤਨ ਗਾਏ ਰਮਤ ਰਾਮ ਸਭ ਰਹੋ ਸਮਾਏ ਸੰਤ ਜਨਾ ਮਿਲ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਓ ਰਾਮ ਰਾਮ ਧਨ ਸੰਚ ਭੰਡਾਰ ਰਾਮ ਰਾਮ ਰਾਮ ਕਰ ਆਹਾਰ ਰਾਮ ਰਾਮ ਵੀਸਰ ਨਹੀਂ ਜਾਏ ਕਰ ਕਿਰਪਾ ਗੁਰਦੀਆ ਬਤਾਏ ਰਾਮ ਰਾਮ ਰਾਮ ਸਦਾ ਸਹਾਏ ਰਾਮ ਰਾਮ ਰਾਮ ਲਿਵ ਲਾਏ ਰਾਮ ਰਾਮ ਜਪ ਨਿਰਮਲ ਭਏ ਜਨਮ ਜਨਮ ਕੇ ਕਿਲ ਵਖ ਗਏ ਰਮਤ ਰਾਮ ਜਨ ਮਰ ਨਿਵਾਰੇ ਉਚਰਤ ਰਾਮ ਭੈ ਪਾਰ ਉਤਾਰੇ ਸਭ ਤੇ ਊਚ ਰਾਮ ਪ੍ਰਗਾਸ ਨਿਸਬਾਸਰ ਜਪ ਨਾਨਕ ਦਾਸ ਗੌਣ ਮਹੱਲਾ ਪੰਜਵਾਂ ਉਨ ਕੋ ਖਸਮ ਕੀਨੀ ਠਾਕ ਹਾਰੇ ਦਾਸ ਸੰਗ ਤੇ ਮਾਰ ਵਿਦਾਰੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟ ਕੇ ਪੰਚ ਸਿਗਦਾਰ ਰਾਮ ਭਗਤ ਕੇ ਪਾਣੀ ਹਾਰ ਰਹਾਉ ਜਾਗਤ ਪਾਸ ਤੇ ਲੇ ਤੇ ਦਾਨ ਗੋਬਿੰਦ ਭਗਤ ਕੋ ਕਰੇ ਸਲਾਮ ਲੂਟ ਲਹੇ ਸਾਗਤ ਪਤ ਖੋਵੈ ਸਾਧ ਜਨਾ ਪਗ ਮਲ ਮਲ ਧੋਵੈ ਪੰਚ ਪੂਤ ਜਣੇ ਇੱਕ ਮਾਏ ਉਤਪਜ ਖੇਲ ਕਰ ਜਗਤ ਵਿਆਏ ਤੀਨ ਗੁਣਾ ਕੇ ਸੰਗ ਰਚ ਰਸੇ ਇਨਕੋ ਛੋੜੂ ਪਰ ਜਨ ਬਸੇ ਕਰ ਕਿਰਪਾ ਜਨ ਲੀਏ ਛਡਾਏ ਜਿਸਕੇ ਸੇਤਨ ਰੱਖੇ ਹਟਾਏ ਕਹੁ ਨਾਨਕ ਭਗਤ ਪ੍ਰਵਸਾਰ ਬਿਨ ਭਗਤੀ ਸਭ ਹੋਏ ਖੁਆਰ ਗੁਣ ਮਹੱਲਾ ਪੰਜਵਾਂ ਕਾਲ ਕਲੇਸ਼ ਮਿਟੇ ਹਰਨਾਏ ਦੁੱਖ ਬਿਨ ਸੇ ਸੋ ਕੀਨੋ ਠਾਉ ਜਪ ਜਪ ਅੰਮ੍ਰਿਤ ਨਾਮ ਗਾਏ ਸੰਤ ਪ੍ਰਸਾਦ ਸਗਲ ਫਲ ਪਾਏ ਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾਉ ਗੁਰ ਕੇ ਚਰਨ ਹਿਰਦੇ ਉਰ ਤਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਨ ਸਭ ਮਿਟੀ ਉਪਾਦ ਪ੍ਰਭ ਸਿਉ ਲਾਗੀ ਸਹਿਜ ਸਮਾਧ ਥਾਨ ਥਨਾਂਤਰ ਏਕੋ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਆਠ ਪਹਿਰ ਪ੍ਰਭ ਕਾ ਨਾਉ ਲੇ ਜਾ ਕੇ ਅੰਤਰ ਵਸੇ ਪ੍ਰਭ ਆਪ ਤਾਂ ਕਿ ਹਿਰਦੇ ਹੋਈ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਏ ਜਪ ਪਾਰ ਬ੍ਰਹਮ ਨਾਨਕ ਨਿਸਤਰੀਏ ਗੋਣ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਸਤਨ ਤੇ ਮਾਰ ਹੋਏ ਰਹੀਏ ਸਗਲ ਕੀਰੀਨਾ ਘਟ ਘਟ ਰਮਈਆ ਸਾਹਿਬ ਮੈਂ ਚੀਨਾ ਇਨ ਬਿੰਦ ਰਮਹੋ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਓ ਆਠ ਪੈਰ ਹਰ ਕੇ ਗੁਣ ਗਾਓ ਜੀ ਪ੍ਰਾਣ ਕੋ ਇਹੋ ਸੁਆਓ ਤਾਜੇ ਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਉ ਮਨ ਰੰਗ ਜਿਨ ਤੂੰ ਕੀਆ ਤਿਸ ਕੋ ਜਾਣ ਆਗੇ ਦਰਗਹਿ ਪਾਵੇ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੇਰ ਵਾਲਾ ਹੋ ਦਿਆਲ ਦੇਹੋ ਪ੍ਰਭ ਦਾਨ ਨਾਨਕ ਜਪ ਜੀਵੇ ਪ੍ਰਭ ਨਾਮ ਗੁਣ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨੇਕ ਬਾਰ ਬੰਧਨ ਕਰਤਾਰ ਪ੍ਰਭ ਕੀ ਸਰਨ ਗਹੀ ਸਭ ਜਿਨ ਤਿਆਗ ਸੋ ਗੁਰ ਸੋ ਪ੍ਰਸੰਨ ਭਏ ਵਡਭਾਗ ਆਠ ਪੈਰ ਗਾਈਏ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਬਗਸੰਦ ਕਰ ਕਿਰਪਾ ਜਨ ਸੋਭਾ ਲਾਏ ਜਨਮ ਮਨ ਦੁਖ ਮੇਟ ਮਿਲਾਏ ਕਰਮ ਧਰਮ ਇਹੋ ਤੱਤ ਗਿਆਨ ਸਾਧ ਸੰਗ ਜਪੀਏ ਹਰਨਾਮ ਸਾਗਰ ਤਰ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲਈਏ ਆਪਣੀ ਕਿਰਪਾ ਧਾਰ ਪੰਜ ਦੂਤ ਭਾਗੇ ਬਿਕਰਾਲ ਜੂਏ ਜਨਮ ਨਾ ਕਬਹੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਗੁਣ ਮਹੱਲਾ ਪੰਜਵਾਂ ਕਰ ਕਿਰਪਾ ਸੁਖ ਆਨੰਦ ਕਰੇ ਬਾਲਕ ਰਾਖ ਲਈਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਗਸਿੰਦ ਤੇਰੀ ਸਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਓ ਪ੍ਰਭ ਦਿਆਲ ਦੂਸਰ ਕੋਈ ਨਾਹੀ ਘਟ ਘਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲ ਪਲ ਸਵਾਰੇ ਪਤੇ ਪਾਵਨ ਪ੍ਰਭ ਬਿਰਧ ਤੁਮਾਰੇ ਔਖਦ ਕੋਟ ਸਿਮਰ ਗੋਬਿੰਦ ਜੀ ਜਨ ਤੰਤ ਮੰਤ ਭਜੀਏ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਏ ਮਨ ਬਾਂਸ਼ਤ ਪੂਰਨ ਫਲ ਪਾਏ ਕਰਨ ਕਾਰਨ ਸਮਰੱਥ ਦਿਆਰ ਸਰਮਦਾਨ ਮਹਾਂ ਵਿਚਾਰ ਨਾਨਕ ਬਖਸ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਗੁਣ ਮਹੱਲਾ ਪੰਜਵਾਂ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਚੀਤ ਮਨ ਤਨ ਕੀ ਸਭ ਮਿਟੇ ਬੁਲਾਏ ਦੁੱਖ ਅੰਧੇਰਾ ਸਗਲਾ ਜਾਏ ਹੋਰ ਗੁਣ ਗਾਵਤ ਤਰੀਏ ਸੰਸਾਰ ਵਡਭਾਗੀ ਪਾਈਏ ਪੁਰਖ ਅਪਾਰ ਰਹਾਉ ਜੋ ਜਨ ਕਰੇ ਕੀਰਤਨ ਗੋਪਾਲ ਤਿਸਕੋ ਪੋਹੇ ਨਾ ਸਕੇ ਜਮਕਾਲ ਜਗ ਮੇ ਆਇਆ ਸੋ ਪਰਵਾਣ ਗੁਰਮੁਖ ਆਪਣਾ ਖਸਮ ਪਛਾਣ ਹਰ ਗੁਣ ਗਾਵੇ ਸੰਤ ਪ੍ਰਸਾਦ, ਕਾਮ ਕ੍ਰੋਧ ਮਿਟੇ ਉਨਮਾਦ, ਸਦਾ ਹਜੂਰ ਜਾਣ ਭਗਵੰਤ, ਪੂਰੇ ਗੁਰ ਕਾ ਪੂਰਨ ਮੰਤ, ਹਰ ਤਨ ਖਾਟ ਕੀਏ ਭੰਡਾਰ, ਮਿਲ ਸਤਿਗੁਰ ਸਭ ਕਾਜ ਸਵਾਰ, ਹਰ ਕੇ ਨਾਮ ਰੰਗ ਸੰਗ ਲਾ ਜਾਗਾ, ਹਰ ਚਰਨੀ ਨਾਨਕ ਮਨ ਲਾਗਾ, ਗੋਡ ਮਹੱਲਾ ਪੰਜਵਾਂ, ਭਾਵ ਸਾਗਰ ਬੋਹਿਤ ਹਰ ਚਰਨ, ਸਿਮਰਤ ਨਾਮ ਨਾਹੀਂ ਫਿਰ ਮਰਨ, ਹਰ ਗੁਣ ਰਮਤ ਨਾਹੀਂ ਜਮ ਪੰਥ, ਮਹਾਂ ਵਿਚਾਰ ਪੰਜ ਦੂਥੇ ਮੰਥ, ਤੋ ਸਰਨਾਈ ਪੂਰਨ ਨਾਥ, ਜਾਣਤ ਆਪਣੇ ਕੋ ਦੀਜੇ ਹਾਥ ਰਹਾਉ, ਸਿਮਰਤ ਸ਼ਾਸਤਰ ਵੇਦ ਪੁਰਾਣ, ਪਰ ਬ੍ਰਹਮ ਕਾ ਕਰਹੇ ਵਖਿਆਣ, ਜੋਗੀ ਜਤੀ ਬੈਸਨੂ ਰਾਮਦਾਸ, ਮੈਤਨੇ ਬ੍ਰਹਮ ਅਵਿਨਾਸ, ਕਰਨ ਪਲਾਹਾ ਕਰੇ ਸਭਦੇਵ, ਪਹਿਲਨੇ ਬੂਝੇ ਅਲਖ ਪੇਵ, ਪ੍ਰੇਮ ਭਗਤ ਜਿਸ ਆਪੇ ਦੇ, ਜਗ ਮਹਿ ਵਿਰਲੇ ਕੇਈ ਕੇ, ਮੋਹੇ ਨਿਰਗੁਣ ਗਿਣ ਕਛੂ ਨਾਈ, ਸਰਮਦਾਨ ਤ੍ਰਿ ਦਿਸ਼ਟੀ ਮਾਹੇ, ਨਾਨਕ ਦੀਨ ਜਾਚੇ ਤੇਰੀ ਸੇਵ, ਕਰ ਕਿਰਪਾ ਦੀਜੇ ਗੁਰਦੇਵ, ਗੁਣ ਮਹੱਲਾ ਪੰਜਵਾਂ, ਸੰਤ ਕਾ ਲੀਆ ਧਰਦ ਬੇਦਾਰੋ, ਸੰਤ ਕਾ ਨਿੰਦਕ ਆਕਾਸ਼ ਤੇ ਟਾਰੋ, ਸੰਤ ਕੋ ਰਾਖੋ ਆਪਣੇ ਜੀ ਨਾਲ, ਸੰਤ ਉਦਾਰੋ ਤਤਕੰਤਾਲ, ਸੋਈ ਸੰਤ ਜੇ ਭਾਵੇ ਰਾਮ, ਸੰਤ ਗੋਬਿੰਦ ਕਹਿ ਏਕੇ ਕਾਮ ਰਹਾਓ, ਸੰਤ ਕੇ ਉੱਪਰ ਦੇ ਪ੍ਰਭਾਥ, ਸੰਤ ਕੇ ਸੰਗ ਬਸੇ ਦਿਨ ਰਾਤ, ਸਾਸ ਸਾਸ ਸੰਤੇ ਪ੍ਰਤਪਾਲ, ਸੰਤ ਕਾ ਦੁਖੀ ਰਾਜ ਤੇ ਟਾਲ, ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦੇ ਤਿਸ ਕਾ ਪਤਨ ਹੋਏ, ਜਿਸ ਕੋ ਰਾਖੇ ਸਿਰਜਣਹਾਰ, ਚਖ ਮਾਰੋ ਸਗਲ ਸੰਸਾਰ, ਪ੍ਰਭ ਆਪਣੇ ਕਾ ਭਇਆ ਵਿਸਾਸ, ਜੀਉ ਪਿੰਡ ਸਭ ਤਿਸ ਕੀ ਰਾਸ, ਨਾਨਕ ਕਉ ਉਪਜੀ ਪ੍ਰਤੀਤ, ਮਨਮੁਖ ਹਾਰ ਗੁਰਮੁਖ ਸਤਜੀਤ, ਗੁਣ ਮਹੱਲਾ ਪੰਜਵਾਂ, ਨਾਮ ਨਿਰੰਜਨ ਨੀਰ ਨਾਰਾਇਣ, ਰਸਨਾ ਸਿਮਰਤ ਪਾਪ ਬਿਲਾਇਣ, ਰਹਾਉ ਨਾਰਾਇਣ ਸਭ ਮੈ ਨਿਵਾਸ, ਨਾਰਾਇਣ ਘਟ ਘਟ ਪ੍ਰਗਾਸ, ਨਾਰਾਇਣ ਕਹਿਤੇ ਨਰਕ ਨ ਜਾਹੇ, ਨਾਰਾਇਣ ਸੇਵ ਸਗਲ ਫਲ ਪਾਹੇ, ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬੋਹਿਤ ਸੰਸਾਰ, ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਦੰਤ ਪਾਨੇ ਡਾਇਣ, ਨਾਰਾਇਣ ਸਦ ਸਦ ਬਗਸਿੰਦ, ਨਾਰਾਇਣ ਕੀਨੇ ਸੁਖ ਆਨੰਦ, ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਕੋ ਮਾਈ ਬਾਪ, ਨਾਰਾਇਣ ਸਾਧ ਸੰਗ ਨਾਰਾਇਣ, ਬਾਰੰਬਾਰ ਨਾਰਾਇਣ ਗਾਇਣ, ਵਸਤੇ ਗੋਚਰ ਗੁਰਮਿਲ ਲਈ, ਨਾਰਾਇਣ ਓਟ ਨਾਨਕ ਦਾਸ ਗਹੀ, ਗੁਣ ਮਹੱਲਾ ਪੰਜਵਾਂ, ਜਾ ਕੋ ਰਾਖੇ ਰਾਖਣ ਹਾਰ, ਤਿਸਕਾ ਅੰਗ ਕਰੇ ਨਿਰੰਕਾਰ ਰਹਾਉ, ਮਾਤ ਗਰਮੈ ਅਗਨ ਨਾ ਜੋਹੇ, ਕਾਮ ਕ੍ਰੋਧ ਲੋ ਮੋਹ ਨਾ ਪੋਹੈ, ਸਾਧ ਸੰਗ ਜਪੇ ਨਿਰੰਕਾਰ, ਨਿੰਦਕ ਕਹਿ ਮੁਕ ਲਾਗੇ ਸ਼ਾਰ, ਰਾਮ ਕਵਚ ਦਾਸ ਕਾ ਸਨਾ ਹੋ, ਦੂਤ ਦੋਸਤ ਤਿਸ ਪੋਹਿਤ ਨਾਇ, ਜੋ ਜੋ ਗਰਭ ਕਰੇ ਸੋ ਜਾਏ, ਗਰੀਬ ਦਾਸ ਕੀ ਪ੍ਰਭ ਸਰਨਾਏ, ਜੋ ਜੋ ਸਰਨ ਪਇਆ ਹਰ ਰਾਏ, ਸੋ ਦਾਸ ਰੱਖਿਆ ਆਪਣੇ ਕੰਠ ਲਾਏ, ਜੇ ਕੋ ਬਹੁਤ ਕਰੇ ਅਹੰਕਾਰ, ਉਹ ਖੈਮੈ ਰੁਲਤਾ ਖਾਕੂ ਨਾਲ, ਹੈ ਪੀ ਸਾਚਾ ਹੋਵਣ ਹਾਰ, ਸਦਾ ਸਦਾ ਜਾਈ ਬਲਿਹਾਰ, ਆਪਣੇ ਦਾਸ ਰੱਖੇ ਕਿਰਪਾ ਤਾਰ, ਨਾਨਕ ਕੇ ਪ੍ਰਭ ਪ੍ਰਾਣ ਆਧਾਰ, ਗੁਣ ਮਹੱਲਾ ਪੰਜਵਾਂ, ਅਚਰਜ ਕਥਾ ਮਹਾ ਅਨੂਪ, ਪਰਮਾਤਮਾ ਪਾਰ ਬ੍ਰਹਮ ਕਾ ਰੂਪ, ਰਹਾਉ ਨਾ ਇਹ ਬੁੱਢਾ ਨਾ ਇਹ ਬਾਲਾ, ਨਾ ਇਹ ਦੁੱਖ ਨਹੀਂ ਜਮਜਾਲਾ, ਨਾ ਇਹ ਬਿਨਸੇ ਨਾ ਇਹ ਜਾਏ, ਆਦਿ ਜੁਗਾਦੀ ਰਿਹਾ ਸਮਾਏ, ਨਾ ਇਸ ਉਸਣ ਨਹੀਂ ਇਸ ਸੀਤ, ਨਾ ਇਸ ਦੁਸ਼ਮਣ ਨਾ ਇਸ ਮੀਤ, ਨਾ ਇਸ ਹਰਖ ਨਹੀਂ ਇਸ ਸੋਗ, ਸਭ ਕੁਛ ਇਸਕਾ ਇਹ ਕਰਨੇ ਯੋਗ, ਨਾ ਇਸ ਬਾਪ ਨਹੀਂ ਇਸ ਮਾਇਆ, ਇਹ ਅਪਰੰਪਰ ਹੋਤਾ ਆਇਆ, ਪਾਪ ਪੁੰਨ ਕਾ ਇਸ ਲੇਪ ਨਾ ਲਾਗੇ, ਘਟ ਘਟ ਅੰਤਰ ਸਦ ਹੀ ਜਾਗੇ, ਤੀਨ ਗੁਣਾ ਇੱਕ ਸਖਤੋ ਪਾਇਆ, ਮਹਾ ਮਾਇਆ ਤਾਂ ਕੀ ਹੈ ਛਾਇਆ, ਅਸ਼ਲ ਅਸ਼ੇਦ ਭੇਦ ਦਿਆਲ, ਦੀਨ ਦਿਆਲ ਸਦਾ ਕਿਰਪਾਲ, ਤਾਂ ਕਿ ਗਤਮਿਤ ਕਛੂ ਨਾ ਜਾਏ, ਨਾਨਕ ਤਾ ਕੇ ਬਲ ਬਲ ਜਾਏ, ਗੋਣ ਮਹੱਲਾ ਪੰਜਵਾਂ, ਸੰਤਨ ਕਹਿ ਬਲਿਹਾਰੇ ਜਾਓ, ਸੰਤਨ ਕੇ ਸੰਗ ਰਾਮ ਗੁਣ ਗਾਓ, ਸੰਤ ਪ੍ਰਸਾਦ ਕਿਲਵਕ ਸਭ ਗਏ, ਸੰਤ ਸਰਨ ਬੜ ਭਾਗੀ ਪਏ, ਰਾਮ ਜਪਤ ਕਛ ਬਿਘਨ ਨਾ ਵਿਆਪੈ, ਗੁਰਪ੍ਰਸਾਦ ਆਪਣਾ ਪ੍ਰਭ ਜਾਪੈ, ਰਹਾਓ ਅਪਾਰ ਬ੍ਰਹਮ ਜਮ ਹੋਏ ਦਿਆਲ, ਸਾਧੂ ਜਨ ਕੀ ਕਰੈ ਰਵਾਲ, ਕਾਮ ਕ੍ਰੋਧ ਇਸ ਤਨ ਤੇ ਜਾਏ, ਰਾਮ ਰਤਨ ਵਸੇ ਮਨ ਆਏ, ਸਫਲ ਜਨਮ ਤਾਂ ਕਾ ਪ੍ਰਵਾਨ, ਪਾਰ ਬ੍ਰਹਮ ਨਿਕਟ ਕਰ ਜਾਣ, ਭਾਏ ਭਗਤ ਪ੍ਰਭ ਕੀਰਤਨ ਲਾਗੇ, ਜਨਮ ਜਨਮ ਕਾ ਸੋਇਆ ਜਾਗੇ, ਚਰਨ ਕਮਲ ਜਨ ਕਾ ਆਧਾਰ, ਗੁਣ ਗੋਬਿੰਦ ਰਉ ਸੱਚ ਵਾਪਾਰ, ਦਾਸ ਜਨਾ ਕੀ ਮਨਸਾ ਪੂਰ, ਨਾਨਕ ਸੁਖ ਪਾਵੇ ਜਨ ਤੂਰ, ਰਾਗ ਗੋਡ ਅਸ਼ਟਪਦੀਆ ਮਹੱਲਾ ਪੰਜਵਾਂ, ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਰ ਨਮਸਕਾਰ ਪੂਰੇ ਗੁਰਦੇਵ, ਸਫਲ ਮੂਰਤ ਸਫਲ ਜਾ ਕੀ ਸੇਵ, ਅੰਤਰਜਾਮੀ ਪੁਰਖ ਵਿਦਾਤਾ, ਆਠ ਪੈਰ ਨਾਮ ਰੰਗਰਾਤਾ, ਗੁਰ ਗੋਬਿੰਦ ਗੁਰੂ ਗੋਪਾਲ, ਆਪਣੇ ਦਾਸ ਕੋ ਰਾਖਣ ਹਾਰ, ਰਹਾਓ ਪਾਤਸ਼ਾਹ ਸਾਹ ਉਮਰਾ ਉਪਤੀ ਆਏ ਦੁਸ਼ਟ ਅਹੰਕਾਰੀ ਮਾਰ ਬਚਾਏ ਨਿੰਦਕ ਕੈ ਮੁਖ ਕੀਨੋ ਰੋਗ ਜੈ ਜੈਕਾਰ ਕਰੇ ਸਭ ਲੋਕ ਸੰਤਨ ਕੈ ਮਨ ਮਹਾ ਆਨੰਦ ਸੰਤ ਜਪੇ ਗੁਰਦੇਵ ਭਗਵੰਤ ਸੰਗਤ ਕੇ ਮਖੂਜਲ ਪਏ ਸਗਲ ਥਾਨ ਨਿੰਦਕ ਕੇ ਗਏ ਸਾਸ ਸਾਸ ਜਨ ਸਦਾ ਸਲਾਹੇ ਪਾਰ ਬ੍ਰਹਮ ਗੁਰ ਵੀ ਪਰਵਾਹੇ ਸਗਲ ਭੈ ਮਿਟੇ ਜਾ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਜਾਨਕੀ ਨਿੰਦਾ ਕਰੇ ਨਾ ਕੋਈ ਜੋ ਕਰੇ ਸੋ ਦੁਖੀਆ ਹੋਏ ਆਠ ਪੈਰ ਜਨ ਏਕ ਧਿਆਏ ਜਮੂਆ ਤਾ ਕੇ ਨਿਤ ਨਾ ਜਾਏ ਜਾਨ ਨਿਰਵੈਰ ਨਿੰਦਕ ਅਹੰਕਾਰੀ ਜਾਨ ਪਲ ਮਾਹਨੇ ਨਿੰਦਕ ਬੇਕਾਰੀ ਗੁਰ ਕੇ ਸਿੱਖ ਸਤਿਗੁਰੂ ਧਿਆਇਆ ਜਨ ਉਭਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰ ਮੀਤ ਪਿਆਰੇ ਸਤ ਬਚਨ ਵਰਤੈ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਨੀ ਤਰਿਆ ਸਤਿਗੁਰ ਧਰ ਤੇਰੀ ਕਰ ਕਿਰਪਾ ਰਾਖੋ ਜਨ ਕੇਰੀ ਕਹੁ ਨਾਨਕ ਤਿਸ ਗੁਰ ਬਲਿਹਾਰੀ ਜਾ ਕੇ ਸਿਮਰਨ ਪੈਜ ਸਵਾਰੀ ਰਾਗ ਗੌਂਡ ਬਾਣੀ ਭਗਤਾ ਕੀ ਕਬੀਰ ਜੀ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤ ਮਿਲੇ ਕੇ ਸੁਣੀਏ ਕਹੀਏ ਮਿਲੇ ਅਸੰਤ ਮਸਟ ਕਹਿ ਰਹੀਏ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਹੀਏ ਰਹਾਓ ਸੰਤਨ ਸਿਉਂ ਬੋਲੇ ਉਪਕਾਰੀ ਮੂਰਖ ਸਿਉਂ ਬੋਲੇ ਚਖ ਮਾਰੀ ਬੋਲਤ ਬੋਲਤ ਬੜੇ ਬਿਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਕਹੁ ਕਬੀਰ ਸ਼ੂਸ਼ਾ ਘਟ ਬੋਲੇ ਪਰਿਆ ਹੋਏ ਸੋ ਕਬੂ ਨਾ ਡੋਲੇ ਗੌਂਡ ਨਰੂ ਮਰੇ ਨਰ ਕਾਮ ਨਾ ਆਵੇ ਪਸੂ ਮਰੇ ਦਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਬਾਬਾ ਰੇ ਰਹਾਓ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਕਾਸ ਕਾ ਪੂਲਾ ਕਹੁ ਕਬੀਰ ਤਬ ਹੀ ਨਰ ਜਾਗੇ ਜਮਕਾ ਡੰਡ ਮੂੰਡ ਮੈਂ ਲਾਗੇ ਗੌਂਡ ਆਕਾਸ ਗਗਨ ਪਾਤਾਲ ਗਗਨ ਹੈ ਚੌਦਿਸ ਗਗਨ ਰਹਾਇਲੇ ਆਨੰਦ ਮੂਲ ਸਦਾ ਪਰਖੋ ਤੁਮ ਕਟ ਬਿਨਸੇ ਗਗਨ ਨਾ ਜਾਇਲੇ ਮੋਹੇ ਬੈਰਾਗ ਪਇਓ ਇਹੋ ਜੀਓ ਆਏ ਕਹਾਂ ਗਇਓ ਰਹਾਓ ਪੰਚ ਤੱਤ ਮਿਲ ਕਾਇਆ ਕੀਨੀ ਤੱਤ ਕਹਾਂ ਤੇ ਕੀਨ ਰੇ ਕਰਮ ਵੱਧ ਦੁਮ ਜੀਓ ਕਹਿਤ ਹੋ ਕਰਮੈ ਕਿਨ ਜੀਓ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰ ਨਿਰੰਤਰ ਸੋਏ ਰੇ ਕਹਿ ਕਬੀਰ ਰਾਮ ਨਾਮ ਨਾ ਛੋੜੋ ਸਹਿਜੇ ਹੋਏ ਸੋ ਹੋਏ ਰੇ ਰਾਗ ਗੌਂਡ ਬਾਣੀ ਕਬੀਰ ਜੀਓ ਕੀ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਧ ਪਿਲਾ ਕਰ ਡਾਰਿਓ ਹਸਤੀ ਕਰੋ ਮੂੰਡ ਮੈਂ ਮਾਰਿਓ ਹਸਤ ਪਾ ਕਹਿ ਚੀਸਾ ਮਾਰੇ ਐ ਮੂਰਤ ਕਹਿ ਹੋ ਬਲਿਹਾਰੇ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਪੋ ਹਸਤੀ ਤੋਰ ਰਹਾਓ ਹਰੇ ਮਹਾਵਤ ਤੁਝ ਡਾਰੋ ਕਾਟ ਇਸੇ ਤੁਰਾਵੋ ਕਾਲੋ ਸਾਟ ਹਸਤਨਾ ਤੋਰੈ ਧਰੇ ਧਿਆਨ ਵਾ ਕੇ ਹਿਰਦੇ ਬਸੇ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਨਮਸਕਾਰੇ ਬੂਜੀ ਨਹੀਂ ਕਾਜੀ ਅੰਧਿਆਰੇ ਤੀਨ ਬਾਰ ਪਤੀਆ ਪਰਲੀਨਾ ਮਨ ਕਠੋਰ ਅਜੂਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦਮੈ ਜਾਨਕੀ ਜਿੰਦ ਗੋਂਡ ਨਾ ਇਹੋ ਮਾਨਸ ਨਾ ਇਹੋ ਦਿਓ ਨਾ ਹੋ ਜਤੀ ਕਹਾਵੇ ਸੇਓ ਨਾ ਇਹੋ ਜੋਗੀ ਨਾ ਅਵਦੂਤਾ ਨਾ ਇਸ ਮਾਏ ਨ ਕਾਹੋ ਪੂਤਾ ਇਹ ਮੰਦਰ ਮੈਂ ਕੌਣ ਵਸਾਈ ਤਾ ਕਾ ਅੰਤ ਨਾ ਕੋ ਉਪਾਈ ਰਹਾਓ ਨਾ ਇਹੋ ਗਿਰਹੀ ਨਾ ਉਦਾਸੀ ਨਾ ਇਹੋ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਾ ਰਕਤੂ ਰਾਤੀ ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ ਨਾ ਇਹੋ ਤਪਾ ਕਹਾਵੇ ਸੇਖ ਨਾ ਇਹੋ ਜੀਵੇ ਨਾ ਮਰਤਾ ਦੇਖ ਇਸ ਮਰਤੇ ਕੋ ਜੇ ਕੋਈ ਰੋਵੇ ਜੋ ਰੋਵੇ ਸੋਈ ਪਦ ਖੋਵੇ ਗੁਰਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੋ ਮਿਟਵਾਇਆ ਕਹੁ ਕਬੀਰ ਇਹ ਰਾਮ ਕੀ ਅੰਸ ਜਿਸ ਕਾਗਦ ਪਰ ਮਿਟੇ ਨਾ ਮਾਨਸ ਗੋਂਡ ਟੂਟੇ ਤਾਗੇ ਨਖੁੱਟੀ ਪਾਣ ਦੁਆਰ ਉੱਪਰ ਝਲਕਾਵੇ ਕਾਨ ਕੂਚ ਵਿਚਾਰੇ ਫੂਹੇ ਫਾਲ ਇਹ ਮੁੰਡਿਆ ਸਿਰ ਚੜਬੋ ਕਾਲ ਇਹੋ ਮੁੰਡਿਆ ਸਗਲੋ ਦਰਬ ਖੋਈ ਆਪਤ ਜਾਤ ਨਾਗਸਰ ਹੋਈ ਰਹਾਓ ਤੁਰੀ ਨਾਰਕੀ ਛੋਡੀ ਬਾਤਾ ਰਾਮ ਨਾਮ ਵਾਕਾ ਮਣ ਰਾਤਾ ਲੜਕੀ ਲੜਕਣ ਖੈਬੋ ਨਾਹੇ ਮੁੰਡਿਆ ਅੰਦਨ ਤਾਪੇ ਜਾਹੇ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮਕੋ ਸਾਥਰ ਉਨਕੋ ਖਾਟ ਮੂੜ ਪਲੋਸ ਕਮਰ ਬਦ ਪੋਥੀ ਹਮਕੋ ਚਾਬਣ ਉਨਕੋ ਰੋਟੀ ਮੁੰਡਿਆ ਹੂਏ ਏਕ ਇਹ ਮੁੰਡਿਆ ਬੂਡਨ ਕੀ ਟੇਕ ਸੁਣ ਅੰਦਲੀ ਲੋਈ ਬੈ ਪੀਰ ਇਨ ਮੁੰਡਿਆ ਭਸਰਨ ਕਬੀਰ ਗੋਂਡ ਖਸਮ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਰਖਵਾਰੇ ਕਾ ਹੋਏ ਵਿਨਾਸ ਆਗੇ ਨਰਕ ਇਹਾ ਭੋਗ ਵਿਲਾਸ ਏਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਸੁਹਾਗਣ ਗਲ ਸੋਹੈ ਹਾਰ ਸੰਤ ਕੋ ਬਿਖ ਬਿਖਸੇ ਸੰਸਾਰ ਕਾਰ ਸਿਗਾਰ ਬਹੇ ਪਖਿਆਰੀ ਸੰਤ ਕੀ ਠਿਠਕੀ ਫਿਰੇ ਵਿਚਾਰੀ ਸੰਤ ਪਾਗ ਹੋ ਪਾਸ਼ੇ ਪਰੇ ਗੁਰਪ੍ਰਸਾਦੀ ਮਹਰੋਂ ਡਰੇ ਸਾਗਤ ਕੀ ਉਹ ਪਿੰਡ ਪਰਾਇਣ ਹਮਕੋ ਦ੍ਰਿਸ਼ਟ ਪਰੇ ਤਰਖਡਾਇਨ ਹਮ ਤਿਸ ਕਾ ਬਹੁ ਜਾਣਿਆ ਪਿਓ ਸਰਬ जब हुए कृपाल मिले गुरदेव कहे कबीर अब बाहर भरी संसार के अंचल लरी गोंड ग्रह जो ग्रह शोभा जाके रे नाहे आप तपहिया खूदे जाए वाके अंतर नहीं संतोख बैण सुहागण लागे दुख तन सुहागण महापवीत तपे तपीसर डोले चीत रहाओ सुहागण कृपण की पूती सेवक तज जगत सूती साधु कह ठाडी दरबार सरन तेरी मोको निस्तार सुहागण है अत सुंदरी पग नेवर शनक शन हरी जो लग प्राण तौ लग संगे नाहे ता चली बेगी उठ नंगे सुहागण पवन त्रै लिया दस आठ प्राण तीर्थ रस किया ब्रह्मा बिशन महेसर बेदे बड़े पूपत राजे है शेदे सुहागण उरवार ना पार पांच नारद के संग बेदवार पांच नारद के मिडवे फूटे कहो कबीर गुर कृपा छूटे गोंड जैसे मंदिर में बलहर न ठहरे नाम बिना कैसे पार उतरे कुंभ बिना जल न टीकावे साधु बिन ऐसे अवगत जावे झारो तिसे जो राम न चेते तान मन रमंत रहे मैं खेते रहाओ जैसे हल हर बिना जमीने बोइए सूद बिना कैसे मणि परोइए कुंडी बैन क्या गंठ चढ़ाइए साधु बैन तैसे अवगत जाइए जैसे मात पिता बिन माल न होई बिंब बिना कैसे कपड़े तोई कोर बिना कैसे असवार साधु बिन नाही दरबार जैसे बाजे बिन ने लीजे फेरी खसम दुहागण तज ओहेरी कहे कबीर एके कर करना गुरमुख होए बोहर नहीं मरना गोंड कूटन सोए जो मन कूटे तो जमते छूटे कुट कुट मन कसवटी लावे सो कूटन मुगत बौ पावे कूटन किसे कहो संसार सगल बोलन के माहे विचार रहाओ नाचन सोए जो मन सो नाचे झूठ न पतिए परचे साचे इस मन आगे पूरे ताल इस नाचन के मन रखवाल बाजारी सो जो बाजार है सो दे पांच पलीतै को प्रबोधे नाओ नायकी भगत पछाने सो बजारी हम गरमाने तस्कर सोए जतात न करे इंद्री के जतन नाम उचरे कहो कबीर है मैं ऐसे लखन तन गुरदेव अतरूप विचखन गोंड तन गोपाल तन गुरदेव तन अनाद भूखे कमल टहकेव तन ए संत जन ऐसी जानी तन को मिलबो सारंग पाणी आदि पुरख ते हुए अनाद जपिए नाम अन्न के साध रहाओ जपगे नाम जपगे अन्न अंबे के संग नीका वन अन्ने बाहर जो नर होवे तीन पवन में अपनी खोवे छोड़े अन्न करे पाखंड नाउ सुहागण ना हो रंड जग में भगते दूधा तारी गुप्ती खावे वटका सारी अन्ने बिना ना होए सुकाल तजगे अन्न ना मिले गोपाल कौ कबीर हम ऐसे जान्या तन अनाद ठाकुर मन मान्या राग गौंड बाणी नाम दियो जी के कर पहलाए क्यों कर सतगुर प्रसाद असमेत जगने तुला परखदाने प्राग स्नाने तोह न पुजे हर कीर्तनामा अपने रामे भजरे ने मन आलसिया रहाओ गया पिंड भरता बनारस अस बसता मुख वेद चदर पढ़ता सगल धर्म अशिता गुर ज्ञान इंद्री दृढ़ता खट कर्म सहित रहता सिवा सख्त संवाद मन छोड़ छोड़ सगल भेदंग सिमर सिमर गोविंद भजनामा तरस पव सिंध गौंड नाद प्रमे जैसे मृगाए प्रांत जे वाकू ध्यान न जाए ऐसे रामा ऐसे हीरो राम छोड़ जित अंत न फेरो रहाओ जैसे ज्यो मीना हीरे पसुआरा सोना गढ़ते हीरे सुनारा ज्यो बखई हीरे पर नारी कौडा डारते हीरे जुआरी जह जय देखो तह तह रामा हर के चरण नित्यावे नामा गोंड मोको तार ले रामा तार ले मैं अजान जन तरबे न जानू बाप बीठला बाह दे रहाओ नरते सुर होए जात निमिख मैं सतगुर बुद्ध सिखलाई नरते उपज सुर को जीतो सो अब खद मैं पाई जहाँ जहाँ तू नारद टेके नैक टिका वो मोहे तेरे नाम अवलम बहुत जान उदरे नामे की निज मत एहे गोंड मोहे न लागती ताला बेली बछरे बिन गाय अकेली पाणिया बिन मीन तलफे ऐसे राम नामा बिन बापरो नामा रहाओ जैसे गाय का बादशाह छूटला थन चोकता माठ माखन कूटला नाम दियो नारायण पाया गुर पेट ते लख लखाया जैसे बिखे हेत पर नारी ऐसे नामे प्रीत मरारी जैसे तापते निर्मल कामा तैसे राम नामा बिन बापरो नामा रा गौंड बाणी नाम दियो जी की कर दूजा एक ओंकार सतगुर प्रसाद हर हर कत मिटे सब परमा हर को नाम ले उत्तम तरमा हर हर कत जात कुल हरी सो हर अंधले की लाकरी हरे नमस्ते हरे नमः हर हर कत नहीं दुख जमे रहाओ ਹਰ ਹਰ ਨਾਕਸ ਹਰੇ ਪ੍ਰਾਨ ਅਜੈ ਮਲਕੀਓ ਬੈਕੁੰਠ ਉਥਾਨ ਸੂਆ ਪੜਾਵਤ ਗਣਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲਕਾ ਤਨੀ ਕਪਟੈ ਪਰੀ ਸਿਮਰਨ ਦ੍ਰੋਪਦ ਸੌਤਿ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕੰਸ ਮੰਥਨ ਜਨਕੀਆ ਜੀ ਦਾਨ ਕਾਲੀ ਕੋ ਦੀਆ ਪ੍ਰਾਣ ਮੇ ਨਾਮਾ ਐਸੋ ਹਰੀ ਜਾਸ ਜਪਤ ਭੈ ਅਬਦਾ ਟਰੀ ਗੌਂਡ ਪੈਰੋ ਪੂਤ ਸੀਤਲਾ ਤਾਵੇ ਖਰ ਬਾਹਨ ਉਸ਼ਾਰ ਉਡਾਵੇ ਹੋ ਤੋ ਏਕਰ ਮਈਆ ਲਹਿਹੋ ਆਣਦੇ ਬਦਲਾਵਣ ਦੇਹੋ ਰਹਾਓ ਸਿਵ ਸਿਵ ਕਰਤੇ ਜੋ ਨਰਤਿਆਵੇ ਬਰਦ ਚੜੇ ਡੋਰੂ ਟਮਕਾਵੇ ਮਹਾ ਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਔ ਤਰੇ ਤੂੰ ਕਹੀ ਅਤਿ ਆਦਿ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਗੁਰਮਤਿ ਰਾਮ ਨਾਮ ਗੌਮੀਤਾ ਪ੍ਰਣਵੇ ਨਾਮਾ ਓਂ ਕਹਿ ਗੀਤਾ ਬਿਲਾਵਲ ਗੋਂਡ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਊ ਰੇ ਰਹਾਓ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ਪਾਂਡੇ ਤੁਮਰਾ ਮਹਾਂ ਦਿਓ ਧੌਲੇ ਬਲਦ ਚੜਿਆ ਆਪ ਤ ਦੇਖਿਆ ਥਾ ਮੋਦੀ ਕੇ ਕਰਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮਚੰਦ ਸੋ ਵੀ ਆਪ ਤ ਦੇਖਿਆ ਥਾ ਰਾਵਣ ਸੰਤ ਸੇਤੀ ਸਰਵਰ ਸੋਈ ਕਰ ਕੀ ਜੋਏ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹਰਾ ਨਾ ਮਸੀਤ ਰਾਗ ਗੌਂਡ ਬਾਣੀ ਰਵੀਦਾਸ ਜੋ ਕੀ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਕੰਦ ਮਕੰਦ ਜਪੋ ਸੰਸਾਰ ਬਿਨ ਮਕੰਦ ਤਨ ਹੋਏ ਔਹਾਰ ਸੋਈ ਮਕੰਦ ਮੁਕਤ ਕਾ ਦਾਤਾ ਸੋਈ ਮਕੰਦ ਹਮਰਾ ਪਿਤ ਮਾਤਾ ਜੀਵਤ ਮਕੰਦੇ ਮਰਤ ਮੰਗੰਦੇ ਤਾਂ ਕਿ ਸੇਵਕੋ ਸਦਾ ਆਨੰਦੇ ਰਹਾਓ ਮਕੰਦ ਮਕੰਦ ਹਮਾਰੇ ਪ੍ਰਾਣ ਜਪ ਮਕੰਦ ਸਮਸਤਕ ਨੀਸਾਨ ਸੇਵ ਮਕੰਦ ਕਰੇ ਬੈਰਾਗੀ ਸੋਈ ਮਕੰਦ ਦੁਰਬਲ ਤਨ ਲਾਦੀ ਏਕ ਮਕੰਦ ਕਰੇ ਉਪਕਾਰ ਹਮਰਾ ਕਹਾ ਕਰੇ ਸੰਸਾਰ ਮੇਟੀ ਜਾਤ ਹੋਏ ਦਰਬਾਰ ਤੂੰ ਹੀ ਮਕੰਦ ਜੋਗ ਜੁਗਤਾਰ ਉਪਜਿਓ ਗਿਆਨ ਹੁਆ ਪ੍ਰਗਾਸ ਕਰ ਕਿਰਪਾ ਲੀਨੇ ਕੀੜਦਾਸ ਕਹੋ ਰਵਿਦਾਸ ਤ੍ਰਿਸ਼ਨਾ ਚੂਕੀ ਜਪ ਮਕੰਦ ਸੇਵਾ ਤਾਹੂ ਕੀ ਗੋਂਡ ਜਿਉ ਅੜਸਰ ਤੀਥ ਨਾਵੇ ਜਿਉ ਦੁਆਦਸ ਸਿਲਾ ਪੁਜਾਵੇ ਜਿਉ ਉਹ ਕੂਪ ਤਟਾ ਦੇਵਾਵੇ ਕਰੇ ਨਿੰਦ ਸਭ ਬਿਰਥਾ ਜਾਵੇ ਸਾਧਕਾ ਨਿੰਦਕ ਕੈਸੇ ਤਰੇ ਸਰ ਪਰ ਜਾਨੋ ਨਰਖੀ ਪਰੇ ਰਹਾਉ ਜਿਉ ਉਹ ਗ੍ਰਹਿਣ ਕਰੇ ਖੁਲਕੇਤ ਅਰਪੇ ਨਾਰ ਸਿਗਾਰ ਸਮੇਤ ਸਗਲੀ ਸਿਮਰਤ ਸ੍ਰਵਣੀ ਸੁਣੇ ਕਰੇ ਨਿੰਦ ਕਵਨੇ ਨਹੀਂ ਗੁਣੇ ਜੇ ਉਹ ਅਨੇਕ ਪ੍ਰਸਾਦ ਕਰਾਵੇ ਪੂਮਦਾਨ ਸੋਭਾ ਮੰਡਪ ਪਾਵੇ ਆਪਣਾ ਬਿਗਾਰ ਬਿਰਾਨਾ ਸਾਡੇ ਕਰੇ ਨਿੰਦ ਬੋਜੋ ਨੀ ਹਾਂਡੇ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ ਜੋੜ ਰਾਮਕਲੀ ਮਹੱਲਾ ਪਹਿਲਾ ਕਰ ਪਹਿਲਾ ਚੌਪ ਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਯੁਨੀ ਸੈਭੰ ਗੁਰ ਪ੍ਰਸਾਦ ਕੋਈ ਪੜਤਾ ਸਹਿਸਾ ਕਰਤਾ ਕੋਈ ਪੜੇ ਪੁਰਾਣਾ ਕੋਈ ਨਾਮ ਜਪੇ ਜਪਮਾਲੀ ਲਾਗੇ ਤਿਸੇ ਧਿਆਨਾ ਆਪ ਹੀ ਕਵ ਹੀ ਕਿ ਸੁਣਾ ਜਾਣਾ ਤੇਰਾ ਏਕੋ ਨਾਮ ਪਛਾਣਾ ਨਾ ਜਾਣਾ ਹਰੇ ਮੇਰੀ ਕਵਨ ਗਤੇ ਹਾਂ ਮੂਰਖ ਗਿਆਨ ਸਰਨ ਪ੍ਰਭ ਤੇਰੀ ਕਿਰਪਾ ਰਾਖੋ ਮੇਰੀ ਲਾਜ ਪਤੇ ਰਹਾਓ ਕਬਹੂ ਜੀੜਾ ਉਬ ਚੜਤ ਹੈ ਕਬੂ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ ਮਰਨ ਲਿਖਾਏ ਮੰਡਲ ਮੇ ਆਏ ਜੀਵਨ ਸਾਜੇ ਮਾਈ ਏਕ ਚਲੇ ਹਮ ਦੇਖੇ ਸੁਆਮੀ ਭਾਏ ਬਲੰਤੀ ਆਈ ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ ਨਾ ਕਿਸੇ ਬਾਪ ਨਾ ਮਾਈ ਪ੍ਰਣਵਤ ਨਾਨਕ ਜੇ ਤੂੰ ਦੇਵੈ ਅੰਤੇ ਹੋਏ ਸਿਖਾਈ ਰਾਮਕਲੀ ਮਹੱਲਾ ਪਹਿਲਾ ਸਰਬ ਜੋ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈ ਨਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਅੰਧ ਕੂਹ ਮਾਇਆ ਮਨ ਗਾਡਿਆ ਕਿਉਂ ਕਰ ਉਤਰੋ ਪਾਰ ਸੁਆਮੀ ਰਹਾਓ ਜਹਿ ਪੀਤਰ ਘਟ ਕੀ ਪੀਤਰ ਵਸਿਆ ਬਾਹਰ ਕਾਹੇ ਨਾਹੀ ਤਨਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੇ ਆਪੇ ਦੂਰ ਆਪੇ ਸਰਬ ਰਿਹਾ ਭਰਪੂਰ ਸਤਿਗੁਰ ਮਿਲੇ ਅੰਧੇਰਾ ਜਾਏ ਜੈ ਦੇਖਾਂ ਤੈ ਰਿਹਾ ਸਮਾਏ ਅੰਤਰ ਸਹਿਸਾ ਬਾਹਰ ਮਾਇਆ ਨੈਣੀ ਲਾਗਸ ਬਾਣੀ ਪ੍ਰਣਵਤ ਨਾਨਕ ਦਾ ਸੰਦਾਸਾ ਪ੍ਰਤਾਪ ਹੈਗਾ ਪ੍ਰਾਣੀ ਰਾਮਕਲੀ ਮਹੱਲਾ ਪਹਿਲਾ ਜਿਤ ਦਰ ਵਸੇ ਕਵਨ ਦਰ ਕਹੀਏ ਦਰਾ ਪੀਤਰ ਦਰ ਕਵਨ ਲਹੇ ਜਿਸ ਕਰ ਜਿਸ ਦਰ ਕਾਰਨ ਫਿਰਾ ਉਦਾਸੀ ਸੋ ਦਰ ਕੋਈ ਆਏ ਕਹੇ

0: अस्तर कंध जपे निरंकारी, सहज जगोटा बंधन ते छूटा, काम क्रोध गुर सबदी लूटा, मन में मुंदरा हर गुर सरना, नानक राम भगत जन तरना। एक ओंकार सतगुर प्रसाद, राम कली महला तीजा, कर पहला सतयुग सच कहे सब कोई, कर कर भगत गुरमुख होई, सतयुग धर्म पैर है चार, गुरमुख बूझै को बीचार, जुग चारे नाम बड़ियाई होई, जे नाम लागे सो मुक्त होवै, गुरबिन नाम ना पावे कोई, रहाओ त्रेते एक कल कीनी दूर, पखंड वरत्या हर जानन दूर, गुरमुख बूझै सो जी होई, अंतर नाम वसे सुख होई, द्वापर दूजे दुबदा होए, परम पलाने जाने दोए, द्वापर धर्म दोए पैर रखाए, गुरमुख होवे ता नाम दृढ़ाए, कालजुग धर्म कला एक रहाए, एक पैर चले माया मोह वधाए, माया मोह अत गुबार, सतगुर पेटै नाम उदार, सब जुग में साचा एको सोई, सब में सच दूजा नहीं कोई, साची कीर्त सच सुख होई, गुरमुख नाम वखाणे कोई, सब जुग में नाम उत्तम होई, गुरमुख विरला बूझै कोई, हर नाम त्याए भगत जन सोई, नानक जुग जुग नाम बड़ियाई होई। राम कली महला चौथा, कर पहला एक ओंकार सतगुर प्रसाद, जे वड़ भाग होए वड़ भागी ता हर हर नाम त्यावे, नाम जपत नामे सुख पावे, हर नामे नाम समावै, गुरमुख पद करो सत प्राणी, हिरदे प्रगास होवे लिव लागे, गुरमत हर हर नाम समाणी, रहाओ हीरा रतन जिवे हिर माणक, बहु सागर भरपूर किया, जिस वड़ भाग होवे वड़ मस्तक, तन गुरमत काढ़ कर लिया, रतन जिवे लाल हरनामा, गुर काढ़ तली दिख लाया, भागहीन मन मुख ने लिया, तन ओले लाक्ष पाया, मस्तक भाग होवे तुर लिखिया ता सतगुर सेवा लाए, नानक रतन जिवे हिर पावे, तन तन गुरमत हर पाए। राम कली महला चौथा, राम जना मिल पिया अन्नदा, हर नीकी कथा सुनाए, दुरमत मैल गई सब निकल, सतसंगत मिल बुध पाए, राम जन गुरमत राम बुलाए, जो जो सुने कहे सो मुक्ता, राम जपत सोहाए, रहाओ देवड भाग होवे मुख मस्तक, हर राम जना पेटाए, दर्शन संत दियो कर कृपा, सब दाल दुख लै जाए, हर के लोग राम जननी के, भाग ही न सिखाए, ज्यों ज्यों राम कहे जनी ऊचे, नर निंदक डंस लखाए, त्रिग त्रिग नर निंदक जन जान नहीं पाए, हर के सखा सखाए, से हर के चोर वे मुख मुख काले, जन गुर की पैज ना पाए, दया दया कर रखो हर जियो, हम दीन तेरी शरण आए, हम बारक तो पिता प्रा मेरे, जन नानक बख्श मिलाए। राम कली महला चौथा, हर के साखा साध जानी के, तने ऊपर हाथ वतावै, गुरमंग साध से ही प्रभ पाए, कर कृपा आप मिलावे, राम मोको हर जन मेल मन पावे, अम्यों अम्यों हर रस है मीठा, मिल संत जना मुख पावे, रहाओ हर के लोग राम जन उत्तम, मिल उत्तम पद भी पावे, हम होवत चेरी दास दासन की, मेरा ठाकुर खुशी करावे, सेवक जन सेवे सेवड़ पागी, रिद मंतन प्रीत लगावे, बिन प्रीति करे बहु पाता, कूड़ बोल कूड़ो फल पावे, मोको उतार कृपा जग जीवन दाते, हर संत पगी लै पावे, हो काटो काट बाड़ सिर राखो, जित नानक संत चढ़ आवे। राम कली महला चौथा, जे वड़ भाग होए वड़ मेरे, जन मिलद्यां टल ना लाइए, हर जन अमृत कुण सरनी के, वड़ भागी तित नवाइए, राम मोको हर जन कारे लाइए, हो पाणी पखा पीसो संत आगे, पग मल मल तूर मुख लाइए, रहाओ हर जन वडे वडे वड़े ऊचे, जो सतगुर मेल मिलाइए, सतगुर जे बड़े अवरना कोई, मिल सतगुर पुरख त्याइए, सतगुर सरन परे तिन पाया, मेरे ठाकुर लाज रखाइए, एक अपने सुए अए बहे गुर आगे, ज्यो बगल समाद लगाइए, बगला काग नीच की संगत जाए, करंग विखू मुख लाइए, जन नानक मेल मेल प्रभ संगत, मिल संगत हंस कराइए। राम कली महला चौथा, सतगुर दया करो हर मेलो, मेरे प्रीतम प्राण हर राया, हम चेरी होए लगे गुरचरनी, जन हर प्रभ मार्ग पंथ दिखाया, राम है हर हर नाम अन पाया, मैं हर बिन अवर न कोई बेली, मेरा पिता माता हर सिखाया, रहाओ मेरे एक खिन प्राण न रहे बिन प्रीतम, बिन देखे मरे मेरी माया, तन तन वड़पा गुरसरनी आए, हर गुर मिल दर्शन पाया, मैं अवर न कोई सूजे बूजे, मन हर जब जपो जपाया, नामहीन फिरे से नगते तिन कस कस नक वड़ाया, मोको जग जीवन जीवाल स्वामी, हृदय अंतर नाम वसाया, नानक गुरु गुरु है पूरा, मिल सतगुर नाम त्याया। राम कली महला चौथा, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲੀਏ ਹਰੇ ਵਰਤਾਰੇ, ਜੀ ਦਾਨ ਗੁਰ ਪੂਰੇ ਦੀਆ, ਹਰੇ ਅੰਮ੍ਰਿਤ ਨਾਮ ਸਮਾਰੇ, ਰਾਮ ਗੁਰ ਹਰ ਹਰ ਨਾਮ ਕਣਤਾਰੇ, ਗੁਰਮੁਖ ਕਥਾ ਸੁਣੀ ਮਨ ਪਾਈ, ਤਨ ਤਨ ਵੜ ਭਾਗ ਹਮਾਰੇ, ਰਹਾਉ ਕੋਟ ਕੋਟ ਤੇਤੀ ਸਤਿਆਵੇ, ਤਾਕਾ ਅੰਤ ਨਾ ਪਾਵੇ ਪਾਰੇ, ਹਿਰਦੇ ਕਾਮ ਕਾਮਨੀ ਮੰਗੇ, ਰਿਦ ਮੰਗੇ ਹੱਥ ਪਸਾਰੇ, ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰਖੋ ਉਰਤਾਰੇ, ਜੇ ਵੜ ਭਾਗ ਹੋਵੇ ਤਾਂ ਜਪੀਏ ਹਰ ਭੋਜਲ ਪਾਰੇ ਉਤਾਰੇ, ਹਰ ਜਨ ਨਿਕਟ ਹਰ ਜਨ ਹੈ, ਹਰ ਰਾਖੇ ਕੰਠ ਜਨ ਤਾਰੇ, ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਕ ਹਰ ਪ੍ਰਤ ਪਾਰੇ, ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਗੁਣਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੇ ਸੁਆਮੀ, ਮਾਨਸ ਕੀ ਗਤ ਇਹੀ, ਮੇਰੇ ਮਾਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੋ ਸੋਈ ਫਲ ਪਾਵੋ, ਫਿਰ ਦੁੱਖ ਨਾ ਵਿਆਪੇ ਕੋਈ, ਰਹਾਉ ਕਾਚੇ ਪਾਡੇ ਸਾਜ ਨਿਵਾਜੇ, ਅੰਤਰ ਜੋਤ ਸਮਾਈ, ਜੈਸਾ ਲਿਖਤ ਲਿਖਿਆ ਤੁਰ ਕਰਤੇ, ਹਮ ਤੈਸੀ ਕਿਰਤ ਕਮਾਈ, ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ, ਜਿਣ ਦੀਆ ਸੋ ਚਿੱਤ ਨਾ ਆਵੇ, ਮੋਹੇ ਅੰਧ ਲਪਟਾਣਾ, ਜਿਨ ਕੀਆ ਸੋਈ ਪ੍ਰਭ ਜਾਣੇ, ਹਰ ਕਾ ਮੈਂ ਲਿਆ ਪਾਰਾ, ਭਗਤ ਕਰੀ ਹਰ ਕੇ ਗੁਣ ਗਾਵਾਂ, ਨਾਨਕ ਦਾਸ ਤੁਮਾਰਾ, ਰਾਮ ਕਲੀ ਮਹੱਲਾ ਪੰਜਵਾਂ, ਪਵੋ ਚਰਨਾ ਤਲੀ ਉੱਪਰ ਆਵੋ, ਐਸੀ ਸੇਵ ਕਮਾਵੋ, ਆਪਸ ਤੇ ਉੱਪਰ ਸਭ ਜਾਣੋ, ਤੋਂ ਦਰ ਗਏ ਸੁਖ ਪਾਵੋ, ਸੰਤੋ ਐਸੀ ਕਥੋ ਕਹਾਣੀ, ਸੁਰ ਨਰ ਪਵਿੱਤ ਸੁਰ ਪਵਿੱਤਰ ਨਰ ਦੇ ਪਵਿੱਤਰਾ, ਖਿਣ ਬੋਲੋ ਗੁਰਮੁਖ ਬਾਣੀ, ਰਹਾਓ ਪਰਪੰਚ ਛੋੜ ਕੇ ਸਹਿਜ ਕਰ ਬੈਸੋ, ਝੂਠਾ ਕਹੋ ਨਾ ਕੋਈ, ਸਤਿਗੁਰ ਮਿਲੋ ਨਵੇਂ ਨਿਧ ਪਾਵੋ, ਇਨ ਬਿਧ ਤੱਤ ਮਿਲੋਈ, ਭਰਮ ਚਕਾਵੋ ਗੁਰਮਿਖ ਲੈ ਲਾਵੋ, ਆਤਮ ਚੀਨੋ ਪਾਈ, ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸਿਓ ਕਰੋ ਬੁਰਾਈ, ਸਤਿਗੁਰ ਮਿਲੀਏ ਮਾਰਗ ਮੁਕਤਾ, ਸਹਿਜੇ ਮਿਲੇ ਸੁਆਮੀ, ਧਨ ਧਨ ਸੇ ਜਨ ਜਿਨੀ ਕਲ ਮੈਂ ਹਰ ਪਾਇਆ, ਜਨ ਨਾਨਕ ਸਤਿ ਕੁਰਬਾਨੀ, ਰਾਮ ਕਲੀ ਮਹੱਲਾ ਪੰਜਵਾਂ, ਆਪਤ ਹਰਖਨਾ ਜਾਪਤ ਦੁਖਾ, ਨੈ ਵਿਆਪੇ ਮਨ ਰੋਗਣੀ, ਸਦਾ ਆਨੰਦ ਗੁਰ ਪੂਰਾ ਪਾਇਆ, ਤੋ ਉਤਰੀ ਸਗਲ ਵਿਯੋਗਣੀ, ਇਹ ਵਿਧ ਹੈ ਮਨ ਜੋਗਣੀ, ਮੋਹ ਸੋਗ ਰੋਗ ਲੋਗ ਨਾ ਵਿਆਪੇ, ਤੈ ਹਰ ਹਰ ਹਰ ਰਸ ਭੋਗਣੀ, ਰਹਾਉ ਸਵਰਗ ਪਵਿੱਤਰਾ, ਮ੍ਰਿਤ ਪਵਿੱਤਰਾ, ਪਿਆਲ ਪਵਿੱਤਰ ਆਲੋਗਣੀ, ਆਗਿਆ ਕਰੀ ਸਦਾ ਸੁਖ ਪੁੰਚੇ, ਜਦ ਕਤ ਪੇਖੋ ਹਰ ਗੁਣੀ, ਨੈ ਸਿਵ ਸ਼ਕਤੀ ਜਲ ਨੀ ਪਵਨਾ, ਤੈ ਆਕਾਰ ਨੈ ਮੇਦਨੀ, ਸਤਿਗੁਰ ਜੋ ਕਾ ਤਹਾਂ ਨਿਵਾਸੈ, ਜੈ ਅਵਗਿਤ ਨਾਥ ਅਗਮ ਧਣੀ, ਤਾਨ ਮਨ ਹਰ ਕਾ ਧਨ ਸਭ ਹਰ ਕਾ, ਹਰ ਕੇ ਗੁਣ ਹੋ ਕਿਆ ਗਣੀ, ਕਹੋ ਨਾਨਕ ਹਾਮ ਤੁਮ ਗੁਰ ਖੋਈ ਹੈ, ਅੰਬੇ ਅੰਬ ਮਿਲੋਗਣੀ, ਰਾਮ ਕਲੀ ਮਹੱਲਾ ਪੰਜਵਾਂ, ਤ੍ਰੈ ਗੁਣ ਰਹਿਤ ਰਹੇ ਨਿਰਾਰੀ, ਸਾਧਕ ਸਿੱਧ ਨਾ ਜਾਣੇ, ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜਾਨੇ, ਅਚਰਜ ਕਿਛ ਕਹਿਣ ਨਾ ਜਾਈ, ਵਸਤੇ ਅਗੋਚਰ ਭਾਈ, ਰਹਾਓ ਮੋਲ ਨਾਹੀਂ ਕਿਛ ਕਰਨੇ, ਜੋਗਾ ਕਿਆ ਕੋ ਕਹੇ ਸੁਣਾਵੇ, ਕਥਨ ਕਹਿਣ ਕੋ ਸੋਜੀ ਨਾਹੀਂ, ਜੋ ਪੇਖੇ ਤਿਸ ਬਣੇ ਆਵੇ, ਸੋਈ ਜਾਣੇ ਕਰਨੇ ਹਾਰਾ, ਕੀਤਾ ਕਿਆ ਵਿਚਾਰਾ, ਆਪਣੀ ਗਤ ਮਿਤ ਆਪੇ ਜਾਣੇ, ਹਰੇ ਆਪੇ ਪੂਰ ਭੰਡਾਰਾ, ਐਸਾ ਰਸ ਅੰਮ੍ਰਿਤ ਮਨ ਚਾਖਿਆ, ਤ੍ਰਿਪਤ ਰਹੇ ਅਗਾਈ, ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸਰਣ ਆਈ, ਰਾਮ ਕਲੀ ਮਹੱਲਾ ਪੰਜਵਾਂ, ਅੰਗੀਕਾਰ ਕੀਆ ਪ੍ਰਭ ਆਪਣੇ, ਬੈਰੀ ਸਗਲੇ ਸਾਧੇ, ਜਿਨ ਬੈਰੀ ਹੈ ਇਹ ਜਗ ਲੂਟਿਆ, ਤੇ ਬੈਰੀ ਲੈ ਬਾਧੇ, ਸਤਿਗੁਰ ਪਰਮੇਸ਼ਰ ਮੇਰਾ, ਅਨੇਕ ਰਾਜ ਭੋਗ ਰਸ ਮਾਣੀ, ਨਾਉ ਜਪੀ ਪਰਵਾਸਾ ਤੇਰਾ, ਰਹਾਉ ਚੀਤ ਨਾ ਆਵਸ ਦੂਜੀ ਬਾਤਾ, ਸਿਰ ਉੱਪਰ ਅਖਵਾਰਾ, ਵੇ ਪ੍ਰਵਾਹ ਰਹਿਤ ਹੈ ਸੁਆਮੀ, ਇੱਕ ਨਾਮ ਕੈ ਅਦਾਰਾ, ਪੂਰਨ ਹੋਏ ਮਿਲਿਓ ਸਖਦਾਈ, ਊਣ ਨਾ ਕਾਹੀ ਬਾਤਾ, ਤਤ ਸਾਰ ਪਰਮ ਪਦ ਪਾਇਆ, ਛੋੜ ਨਾ ਕਥੂੰ ਜਾਤਾ, ਵਰਨਾ ਸਾਕੋ ਜੈਸਾ ਤੂੰ ਹੈ, ਸਾਚੇ ਅਲਖ ਪਾਰਾ, ਤੁਲ ਥਾ ਅਡੋਲ ਸੁਆਮੀ, ਨਾਨਕ ਖਸਮ ਹਮਾਰਾ, ਰਾਮ ਕਲੀ ਮਹੱਲਾ ਪੰਜਵਾਂ, ਤੂੰ ਦਾਨਾ ਤੂੰ ਅਬਜਲ ਤੂੰ, ਤੂੰ ਜਾਤ ਮੇਰੀ ਪਾਤੀ, ਤੂੰ ਅਡੋਲ ਕਦ ਡੋਲੇ ਨਾਹੀਂ, ਤਾਂ ਹਮ ਕੈਸੀ ਤਾਤੀ, ਏਕੇ ਏਕੇ ਏਕ ਤੂੰ ਹੀ, ਏਕੇ ਏਕੇ ਤੂੰ ਰਾਇਆ, ਤੋ ਕਿਰਪਾ ਤੇ ਸੁਖ ਪਾਇਆ, ਰਹਾਉ ਤੂੰ ਸਾਗਰ ਹਮ ਹੰਸ ਤੁਮਾਰੇ, ਤੁਮੇ ਮਾਣਕ ਲਾਲਾ, ਤੁਮ ਦੇਵੋ ਤਿਲ ਸੰਕ ਨਾ ਮਾਲੋ, ਹਮ ਪੁੰਚੋ ਸਦਾ ਨਿਹਾਲਾ, ਹਮ ਬਾਰਿਕ ਤੁਮ ਪਿਤਾ ਹਮਾਰੇ, ਤੁਮ ਮੁਖ ਦੇਵੋ ਖੀਰਾ, ਹਮ ਖੇਲੇ ਸਭ ਲਾਡ ਲੜਾਵੇ, ਤੁਮ ਸਦਗੁਣੀ ਗਹੀਰਾ, ਤੋਂ ਪੂਰਨ ਪੂਰੇ ਸੰਪੂਰਨ, ਹੰਪੀ ਸੰਗ ਅਗਾਏ, ਮਿਲਤ ਮਿਲਤ ਮਿਲਤ ਮਿਲ ਰਿਹਾ, ਨਾਨਕ ਕਹਿਣ ਨਾ ਜਾਏ, ਰਾਮ ਕਲੀ ਮਹੱਲਾ ਪੰਜਵਾਂ, ਕਰ ਕਰ ਕਲ ਤਾਕ ਕਰ ਕਰ ਤਾਲ ਪਖਾਵਜ ਨੈਨੋ, ਮਾਥੇ ਵਜੇਰ ਬਾਬਾ, ਕਰਨੋ ਮਦ ਬਾਸਰੀ ਬਾਜੇ, ਜੇਹਵਾ ਧੋਨੇ ਅਗਾਜਾ, ਨਿਰਤ ਕਰੇ ਕਰ ਮਨੁਆ ਨਾਚੇ, ਆਣੇ ਕੂਗਰ ਸਾਜਾ, ਰਾਮ ਕੋ ਨਿਰਤਕਾਰੀ, ਪੇਖੇ ਪੇਖਨ ਹਾਰ ਦਿਆਲਾ, ਜੇਤਾ ਸਾਜ ਸਿਗਾਰੀ, ਰਹਾਓ ਅਖਾਰ ਮੰਡਲੀ ਧਰਨ ਸਵਾਈ ਉਪਰ ਗਗਨ ਚੰਦੋਆ ਪਵਨ ਵਿਚੋਲਾ ਕਰਤੇ ਕੇਲਾ ਜਲਤੇ ਉਹ ਪਤ ਹੋਆ ਪੰਜ ਤੱਤ ਕਰ ਪੁੱਤਰਾ ਕੀਨਾ ਕਿਰਤ ਮਿਲਾਵਾ ਹੋਆ ਚੰਦ ਸੂਰਦੇ ਜਰੇ ਚਿਰਾਗਾ ਚੌਕਣ ਪੀਤਰ ਰਾਖੇ ਦਸ ਪੰਤੋ ਪੰਜ ਸੰਗੀਤਾ ਏਕੈ ਪੀਤਰ ਸਾਥੇ ਪੈਨ ਪੈਨ ਹੋਏ ਪਾਖ ਪਾਵ ਦਿਖਾਵੇ ਸਭੋ ਨਿਰਾਰੀ ਪਾਖੇ ਕਰ ਕਰਤ ਨੈਤ ਹੋਵੇ ਨਰ ਰਾਤੀ ਕੜਕੜ ਵਾਜੇ ਤੂਰਾ ਏਕ ਨਚਾਵੇ ਏਕ ਪਵਾਵੇ ਏਕ ਆਏ ਜਾਏ ਹੋਏ ਤੂਰਾ ਕਹੋ ਨਾਨਕ ਸੋ ਬੋਰਨਾ ਨਾਚੇ ਜਿਸ ਗੁਰ ਭੇਟੇ ਪੂਰਾ ਰਾਮਕਲੀ ਮਹੱਲਾ ਪੰਜਵਾਂ ਓਂਕਾਰ ਏਕ ਤੁਨ ਏਕੈ ਏਕੇ ਰਾਗ ਲਾਪੇ ਏਕਾ ਦੇਸੀ ਏਕ ਦਿਖਾਵੇ ਏਕੋ ਰਿਹਾ ਬਿਆਪੇ ਏਕਾ ਸੁਰਤ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੇ ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਤੰਦ ਸੁਹਾਓ ਰਹਾਓ ਪੰਚ ਬਜਿੱਤਰ ਕਰੇ ਸੰਤੋਖਾ ਸਾਧ ਸੁਰਾ ਲੈ ਚਾਲੇ ਬਾਜਾ ਮਾਣ ਤਾਏ ਤਨ ਪਾਨਾ ਪਾਓ ਨਾ ਬੀਗਾ ਕਾਲੇ ਫੇਰੀ ਫੇਰ ਨਾ ਹੋਵੇ ਕਭੀ ਏਕ ਸਮਦ ਬੰਦ ਪਾਲੇ ਨਾਰਦੀ ਨਰ ਹਰ ਜਾਣ ਹਦੂਰੇ ਕੂੰਕਰ ਖੜਕ ਤਿਆਗ ਵਿਸੂਰੇ ਸਹਿਜ ਆਨੰਦ ਦਿਖਾਵੇ ਪਾਵੇ ਇਹੋ ਨਿਰਤਕਾਰੀ ਜਨਮ ਨਾ ਆਵੇ ਜੇ ਕੋ ਆਪਣੇ ਠਾਕੁਰ ਪਾਵੇ ਕੋਟ ਮਾਧਿਓ ਕੀਰਤਨ ਗਾਵੇ ਸਾਧ ਸੰਗਤ ਕੀ ਜਾਵੋ ਟੇਕ ਕਹੋ ਨਾਨਕ ਤਿਸ ਕੀਰਤਨ ਏਕ ਰਾਮਕਲੀ ਮਹੱਲਾ ਪਹਿਲਾ ਰਾਮਕਲੀ ਮਹੱਲਾ ਪੰਜਵਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੁਸਈਆ ਕੋਈ ਆਲਾਹੇ ਕਰਨ ਕਾਰਨ ਕਰੀਮ ਕਿਰਪਾ ਤਾਰ ਰਹੀਮ ਕੋਈ ਨਾਵੇ ਤੀਰਥ ਕੋਈ ਹੱਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਬੜੇ ਪੜੇ ਵੇਦ ਕੋਈ ਕਤੇਬ ਕੋਈ ਓਡੇ ਨੀਲ ਕੋਈ ਸਫੇਦ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ ਕੋਈ ਬਾਸ਼ੇ ਫਿਸਤ ਕੋਈ ਸੁਰਗਿੰਦੂ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਨ ਭੇਰ ਜਾਤਾ ਰਾਮ ਕਲੀ ਮਹੱਲਾ ਪੰਜਵਾਂ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਕੌਣ ਮੁਆਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹੋ ਤੋਂ ਚਲਤ ਪਿਆ ਰਹਾਓ ਅਗਲੀ ਕਿਸ ਖਬਰ ਨਾ ਪਾਈ ਰੋਵਣ ਹਾਰ ਪੀ ਊੜ ਸਦਾਈ ਪਰ ਮੋਕੇ ਬਾਂਧੇ ਬੰਦ ਸੁਪਨ ਪਿਆ ਪਖਲਾਈ ਅੰਧ ਇਹੋ ਤੋਂ ਰਚਨ ਰਚਿਆ ਕਰਤਾਰ ਆਪਦ ਜਾਤ ਹੁਕਮ ਅਪਾਰ ਨਹਿ ਕੋ ਮੂਆ ਨਹਿ ਮਰਨੇ ਯੋਗ ਨਹਿ ਬਿਨਸੇ ਬਨਾਸੀ ਹੋਗ ਸੋਇਹ ਜਾਣੋ ਸੋਇਹ ਸੁਨਾਹੇ ਸੋਇਹ ਜਾਣੋ ਸੋਇਹ ਨਾਹੇ ਜਾਣਨ ਹਾਰੇ ਕੋਬਲ ਜਾਓ ਕਹੋ ਨਾਨਕ ਗੁਰ ਭਰਮ ਜਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਰਾਮਕਲੀ ਮਹੱਲਾ ਪੰਜਵਾਂ ਜਾਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੇ ਫਿਰ ਨਾ ਖਾਈ ਮਹਾਂਕਾਲ ਰਹਾਓ ਕੋਟ ਜਨਮ ਭਰਮ ਭਰਮ ਭਰਾਂ ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬੈਨ ਗੁਰ ਪੂਰੇ ਨਾਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਰਾਮਕਲੀ ਮਹੱਲਾ ਪੰਜਵਾਂ ਕਰ ਦੂਜਾ ਏਕਮ ਕਰ ਸਤਿਗੁਰ ਪ੍ਰਸਾਦ ਚਾਰ ਪੁਕਾਰੇ ਨਾ ਤੂੰ ਮਾਨੇ ਖੜ ਪੀ ਏਕਾ ਬਾਤ ਵਖਾਨੇ ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਇਆ ਕਿੰਕੁਰੀ ਅਨੂਪ ਵਾਜੇ ਜੋਗੀਆ ਮਤਵਾਰੋ ਰੇ ਰਹਾਓ ਪ੍ਰਥਮੇ ਵਸਿਆ ਸਤਿਕਾ ਖੇੜਾ ਤ੍ਰਿਤੀਏ ਮੈਂ ਕਿਸ਼ ਭਿਆਦ ਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਿਹਾ ਤਾਂ ਏਕ ਦਿਖਾਇਆ ਏਕੇ ਸੂਤ ਪਰੋਈਏ ਮਣੀਏ ਗਾਠੀ ਭਿਨ ਭਿਨ ਭਿਨ ਭਿਨ ਤਣੀਏ ਫਿਰਤੀ ਮਾਲਾ ਬਹੁ ਵਿਦ ਪਾਏ ਖਿੰਚਿਆ ਸੂਤ ਤਾਂ ਆਈ ਥਾਏ ਚੌਹ ਮੈਂ ਏਕੇ ਮਠ ਹੈ ਕੀਆ ਤਹਿ ਬਿਖੜੇ ਥਾਨ ਅਨੇਕ ਖੜਕਿਆ ਖੋਜਤ ਖੋਜ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਇਉਂ ਕਿੰਕਰੀ ਅਨੂਪ ਵਾਜੇ ਸੁਣ ਜੋਗੀ ਕਹਿ ਮਨ ਮੀਠੀ ਲਾਗੇ ਰਹਾਓ ਦੂਜਾ ਰਾਮਕਲੀ ਮਹੱਲਾ ਪੰਜਵਾਂ ਤਾਗਾ ਕਰਕੇ ਲਾਈ ਥਿਗਲੀ ਲਉ ਨਾੜੀ ਸੂਆ ਹੈ ਅਸਤੀ ਅੰਬੇ ਕਾਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਭ ਭਰਿਆ ਜਪ ਨਾਥ ਦਿਨ ਰਹਿਨਾਈ ਤੇਰੀ ਖਿੰਤਾ ਦੋ ਤਿਹਾਈ ਰਹਾਓ ਗਹਿਰੀ ਬਿਭੂਤ ਲਾਈ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਤਾਰੀ ਮੰਗੇ ਟੁੱਕਾ ਤ੍ਰਿਪਤ ਨਾ ਪਾਵੇ ਨਾਥ ਛੋੜ ਜਾਚੇ ਲਾਜ ਨਾ ਆਵੇ ਚਲ ਜਤ ਜੋਗੀ ਆਸਨ ਤੇਰਾ ਸਿੰਘੀ ਵਾਜੇ ਨਿਤ ਉਦਾਸੇਰਾ ਗੁਰ ਗੋਰਖ ਕੀ ਤੈਂ ਬੂਝ ਨਾ ਪਾਈ ਫਿਰ ਜੋਗੀ ਆਵੇ ਜਾਏ ਜਿਸਨੂੰ ਹੋਆ ਨਾਥ ਕਿਰਪਾਲਾ ਰਹਿ ਰਾਸ ਹਮਾਰੀ ਗੁਰ ਗੋਪਾਲਾ ਨਾਮੇ ਖਿੰਤਾ ਨਾਮੇ ਬਸਤਰ ਜਣ ਨਾਨਕ ਜੋਗੀ ਹੋਆ ਅਸਤਰ ਇਉਂ ਜਪਿਆ ਨਾਥ ਦਿਨ ਰਹਿਨਾਈ ਹੁਣ ਪਾਇਆ ਗੁਰ ਗੋਸਾਈ ਰਹਾਓ ਦੂਜਾ ਰਾਮਕਲੀ ਮਹੱਲਾ ਪੰਜਵਾਂ ਕਰਨ ਕਰਾਵਣ ਸੋਈ ਆਣ ਨਾ ਦੀਸੇ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰਸ ਮੀਠਾ ਗੁਰਮੁਖ ਕਿਨੇ ਵਿਰਲੇ ਡੀ ਠਾਰਾ ਹਾਓ ਨਿਰਮਲ ਜੋਤ ਅੰਮ੍ਰਿਤ ਹਰਨਾਮ ਪੀਵਤ ਅਮਰ ਪਏ ਨਹਿਕਾਮ ਤਨ ਮਨ ਸੀਤਲ ਅਗਨ ਨਿਵਾਰੀ ਅੰਧ ਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਜਾਂ ਸਭ ਕੁਛ ਤੇਰਾ ਸਾਧ ਬਲਿਹਾਰ ਜਾਓ ਲਖਵੇਰਾ ਤਨ ਮਨ ਜੀਓ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚ ਨਿਵਾਜਿਆ ਖੋਲ ਕੇ ਵਾਰਾ ਮਹਿਲ ਮਿਲਾਇਆ, ਜੈਸਾ ਸਹਿ ਤੈਸਾ ਦਿਖਲਾਇਆ, ਕਹੋ ਨਾਨਕ ਸਭ ਪਰਦਾ ਟੂਟਾ, ਹੋ ਤੇਰਾ ਤੂੰ ਮੈਂ ਮਨ ਬੂਠਾ, ਰਾਮ ਕਲੀ ਮਹੱਲਾ ਪੰਜਵਾਂ, ਸੇਵਕ ਲਾਇਓ ਆਪਣੇ ਸੇਵ, ਅੰਮ੍ਰਿਤ ਨਾਮ ਦਿਓ ਮੁਖਦੇਵ, ਸਗਲੀ ਚਿੰਤਾ ਆਪ ਨਿਵਾਰੀ, ਤਿਸ ਗੁਰ ਕਹੋ ਸਦ ਬਲਿਹਾਰੀ, ਕਾਜ ਹਮਾਰੇ ਪੂਰੇ ਸਤਿਗੁਰ, ਬਾਜੇ ਅਣਹਦ ਤੂਰੇ ਸਤਿਗੁਰ, ਰਹਾਓ ਮਹਿਮਾ ਜਾ ਕੀ ਗਹਿਰ ਗੰਭੀਰ, ਹੋਏ ਨਿਹਾਲ ਜੇ ਦੇ ਜਸਤੀਰ, ਜਾ ਕੇ ਬੰਧਨ ਕਾਟੇ ਰਾਏ, ਸੋਨਰ ਬੋਹਰ ਨ ਜੋਨੀ ਪਾਏ, ਜਾ ਕੇ ਅੰਤਰ ਪ੍ਰਗਟਿਓ ਆਪ, ਤਾਕੋ ਨਾਹੀਂ ਦੁਖ ਸੰਤਾਪ, ਲਾਲ ਰਤਨ ਤਿਸ ਪਾਲੇ ਭਰਿਆ, ਸਗਲ ਕਟੰਬ ਹੋ ਜਾਣ ਲੈ ਤਰਿਆ, ਨਾ ਕਿਛ ਭਰਮ ਨ ਦੁਬਦਾ ਦੂਜਾ, ਏਕੋ ਏਕ ਨਿਰੰਜਨ ਪੂਜਾ, ਜਦ ਕਦ ਦੇਖੋ ਆਪ ਦਇਆਲ, ਕਹੋ ਨਾਨਕ ਪ੍ਰਭ ਮਿਲੇ ਰਸਾਲ, ਰਾਮ ਕਲੀ ਮਹੱਲਾ ਪੰਜਵਾਂ, ਤਨ ਤੇ ਛੁਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕੁਛ ਕਰੇ ਸੋ ਮਨ ਮੇਰੇ ਮੀਠਾ, ਤਾਂ ਇਹੋ ਅਚਰਜ ਨੈਨੋਂ ਡੀਠਾ, ਆ ਮੋਏ ਜਾਨੀ ਰੇ ਮੇਰੀ ਗਈ ਬੁਲਾਏ, ਬੁਝਗੀ ਤ੍ਰਿਸ਼ਨ ਨਿਵਾਰੀ ਮਮਤਾ, ਗੁਰ ਪੂਰੇ ਲੀਓ ਸਮਝਾਏ ਰਹਾਓ, ਕਰ ਕਿਰਪਾ ਰਾਖਿਓ ਗੁਰਸਰਨਾ, ਗੁਰ ਪਕਰਾਏ ਹਰ ਕੇ ਚਰਨਾ, ਬੀਸ ਬਿਸੋ ਜਾ ਮਨ ਠਹਿਰਾਨੇ, ਗੁਰਪਾਰ ਬ੍ਰਹਮ ਏਕੇ ਹੀ ਜਾਣੇ, ਜੋ ਜੋ ਕੀਨੋ ਹਮ ਤਿਸਕੇ ਦਾਸ, ਪ੍ਰਭ ਮੇਰੇ ਕੋ ਸਗਲ ਨਿਵਾਸ, ਨਾ ਕੋ ਦੂਤ ਨਹੀਂ ਬਹਿਰਾਈ, ਗਲ ਮਿਲ ਚਾਲੇ ਏਕੇ ਭਾਈ, ਜਾ ਕੋ ਗੁਰ ਹਰ ਦੀਏ ਸੂਖਾ, ਤਾ ਕੋ ਬਹੁਰ ਨਾ ਲਾਗੇ ਦੁਖਾ, ਆਪੇ ਆਪ ਸਰਬ ਪ੍ਰਤਪਾਲ, ਨਾਨਕ ਰਾਤੋ ਰੰਗ ਗੋਪਾਲ, ਰਾਮ ਕਲੀ ਮਹੱਲਾ ਪੰਜਵਾਂ, ਮੁਕਤੇ ਪੜਤਾ ਟੀਕਾ ਸਹਿਤ, ਹਿਰਦੇ ਨਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਦਰੜਾਵੇ, ਆਪਣਾ ਕਿਹਾ ਆਪਣਾ ਕਮਾਵੇ, ਪੰਡਿਤ ਵੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ, ਰਹਾਓ ਆਗੇ ਰਾਖਿਓ ਸਾਲ ਗਿਰਾਮ, ਮਣ ਕੀਨੋ ਦੈ ਦਿਸ ਬਿਸਰਾਮ, ਤਿਲਕ ਚਰਾਵੇ ਪਾਈ ਪਾਏ, ਲੋਕ ਪਚਾਰਾ ਅੰਦ ਕਮਾਏ, ਖਟ ਕਰਮਾ ਅਰ ਆਸਨ ਤੋਤੀ, ਪਾਕਟ ਗ੍ਰਹਿ ਪੜੇ ਨਤ ਪੋਥੀ, ਮਾਲਾ ਫੇਰੇ ਮੰਗੇ ਬੈਬੂਤ, ਇਹ ਵਿਦ ਕੋਇ ਨ ਤਰਿਓ ਮੀਤ, ਸੋ ਪੰਡਿਤ ਗੁਰ ਸ਼ਬਦ ਕਮਾਏ, ਤ੍ਰੈ ਗੁਣ ਕੀ ਉਸ ਉਤਰੀ ਮਾਏ, ਚਤੁਰ ਵੇਦ ਪੂਰਨ ਹਰ ਨਾਏ, ਨਾਨਕ ਤਿਸ ਕੀ ਸਰਨੀ ਪਾਏ, ਰਾਮ ਕਲੀ ਮਹੱਲਾ ਪੰਜਵਾਂ, ਕੋਟ ਵਿਘਨ ਨਹੀਂ ਆਵੇ ਨੇਰ, ਅਨੇਕ ਮਾਇਆ ਹੈ ਤਾਂ ਕੀ ਚੇਰ, ਅਨੇਕ ਪਾਪ ਤਾਂ ਕੇ ਪਾਣੀ ਹਾਰ, ਜਾ ਕੋ ਮਾਇਆ ਭਈ ਕਰਤਾਰ, ਜਿਸੇ ਸਹਾਈ ਹੋਏ ਭਗਵਾਨ, ਅਨੇਕ ਯਤਨ ਉਆ ਕੇ ਸਰੰਜਾਮ, ਰਹਾਓ ਕਰਤਾ ਰਾਖੇ ਕੀਤਾ ਕੌਣ, ਕੀਰੀ ਜੀਤੋ ਸਗਲਾ ਭਵਨ, ਬੇਅੰਤ ਮਹਿਮਾ ਤਾਂ ਕੀ ਕੇਤਕ ਬਰਨ, ਬਲ ਬਲ ਜਾਈਏ ਤਾਂ ਕੇ ਚਰਨ, ਤੈਨ ਹੀ ਕੀਆ ਜਪ ਤਪ ਧਿਆਨ, ਅਨੇਕ ਪ੍ਰਕਾਰ ਕੀਆ ਤਿਨ ਦਾਨ, ਭਗਤ ਸੋਈ ਕਲ ਮੈਂ ਪਰਵਾਨ, ਜਾ ਕੋ ਠਾਕੁਰ ਦੀਆ ਮਾਣ, ਸਾਧ ਸਿੰਘਮਲ ਭਈ ਪ੍ਰਗਾਸ, ਸਹਿਜ ਸੂਖ ਆਸ ਨਿਵਾਸ, ਪੂਰੇ ਸਤਿਗੁਰ ਦੀਆ ਵਿਸਾਸ, ਨਾਨਕ ਹੋਏ ਦਾਸਨ ਦਾਸ, ਰਾਮ ਕਲੀ ਮਹੱਲਾ ਪੰਜਵਾਂ, ਦੋਸ ਨਾ ਦੀਜੇ ਕਾਹੂ ਲੋਗ, ਜੋ ਕਮਾਵਣ ਸੋਈ ਭੋਗ, ਆਪਣ ਕਰਮ ਆਪੇ ਹੀ ਬੰਦ, ਆਵਣ ਜਾਣ ਮਾਇਆ ਤੰਦ, ਐਸੀ ਜਾਨੀ ਸੰਤ ਜਨੀ, ਪ੍ਰਗਾਸ ਪਿਆ ਪੂਰੇ ਗੁਰਬਚਨੀ, ਰਹਾਓ ਤਾਣ ਤਨ ਕਲਤ ਮਿਥਿਆ ਵਿਸਤਾਰ, ਹੈਵਰ ਗੈਵਰ ਚਾਲਨ ਹਾਰ, ਰਾਜ ਰੰਗ ਰੂਪ ਸਭ ਕੂਰ, ਨਾ ਬਿਨਾ ਹੋਏ ਜਾਸੀ ਤੂਰ, ਭਰਮ ਪੂਲੇ ਬਾਦ ਅਹੰਕਾਰੀ, ਸੰਗ ਨਾ ਹੀਰੇ ਸਗਲ ਪਸਾਰੀ, ਸੋਗ ਹਰਖ ਮੈਂ ਦੇ ਬਿਰਧਾਨੀ, ਸਾਗਤ ਇਵ ਹੀ ਕਰਤ ਬਿਹਾਨੀ, ਹਰ ਕਾ ਨਾਮ ਅੰਮ੍ਰਿਤ ਕਲਮਾਹੇ, ਇਹੋ ਨਦਾਨਾ ਸਾਧੂ ਪਾਹੇ, ਨਾਨਕ ਗੁਰ ਗੋਬਿੰਦ ਜਸ ਤੂਠਾ, ਘਟ ਘਟ ਰਮਈਆ ਤੈਨ ਹੀ ਡੀਠਾ, ਰਾਮ ਕਲੀ ਮਹੱਲਾ ਪੰਜਵਾਂ, ਪੰਜ ਸ਼ਬਦ ਤੈ ਪੂਰਨ ਨਾਦ, ਅਨਹਦ ਬਾਜੇ ਅਚਰਜ ਬਿਸਮਾਦ, ਕੇਲ ਕਰੇ ਸੰਤ ਹਰ ਲੋਗ, ਪਾਰ ਬ੍ਰਹਮ ਪੂਰਨ ਨਿਰਯੋਗ, ਸੂਖ ਸਹਿਜ ਆਨੰਦ ਭਵਨ, ਸਾਧ ਸੰਗ ਬੈਸ ਗੁਣ ਗਾਵ ਹੈ, ਤੈ ਰੋਗ ਸੋਗ ਨਹੀਂ ਜਨ ਮਰਨ, ਰਹਾਉ ਊਹਾ ਸਿਮਰੈ ਕੇਵਲ ਨਾਮ, ਬਿਰਲੇ ਪਾਵੇ ਉਹ ਬਿਸਰਾਮ, ਭੋਜਨ ਪਾਉ ਕੀਰਤਨ ਆਧਾਰ, ਨਿਸ਼ਚਲ ਆਸਨ ਬੇਸੁਮਾਰ, ਡਿਗਣਾ ਡੋਲੇ ਕਥੂ ਨਾ ਤਾਵੇ, ਗੁਰਪ੍ਰਸਾਦ ਕੋ ਇਸ ਮਹਿਲ ਪਾਵੇ, ਪ੍ਰਾਮ ਪੈ ਮੋਹ ਨਾ ਮਾਇਆ ਜਾਲ, ਸੁਣ ਸਮਾਧ ਪ੍ਰਭੂ ਕਿਰਪਾਲ, ਤਾਕਾ ਅੰਤ ਨਾ ਪਾਰਾਵਾਰ, ਆਪੇ ਗੁਪਤ ਆਪੇ ਪਸਾਰ, ਜਾ ਕੇ ਅੰਤਰ ਹਰ ਹਰ ਸਵਾਦ, ਕਹਿਣ ਨਾ ਜਾਈ ਨਾਨਕ ਬਿਸਮਾਦ, ਰਾਮ ਕਲੀ ਮਹੱਲਾ ਪੰਜਵਾਂ, ਭੇੜਤ ਸੰਗ ਪਾਰ ਬ੍ਰਹਮ ਚਿਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ, ਸੰਤੇ ਚਰਨ ਮਾਥਾ ਮੇਰੋ ਪੌਤ, ਅਨੇਕ ਵਾਰ ਸੰਤੇ ਡੰਡੌਤ, ਇਹ ਮਨ ਸੰਤਨ ਕੇ ਬਲਿਹਾਰੀ, ਜਾ ਕੀ ਓਟ ਗਹੀ ਸੁਖ ਪਾਇਆ, ਰਾਖੇ ਕਿਰਪਾ ਧਾਰੀ ਰਹਾਉ, ਸੰਤੇ ਚਰਨ ਧੋਏ ਧੋਏ ਪੀਵਾਂ, ਸੰਤੇ ਦਰਸ ਪੇਕ ਫੇਕ ਜੀਵਾਂ, ਸੰਤੇ ਹੀ ਕੀ ਮੇਰੇ ਮਨ ਆਸ, ਸੰਤ ਹਮਾਰੀ ਨਿਰਮਲ ਰਾਸ, ਸੰਤ ਹਮਾਰਾ ਰਾਖਿਆ ਪੜਦਾ, ਸੰਤ ਪ੍ਰਸਾਦ ਮੋਹਿ ਕਬੂ ਨਾ ਕਰਦਾ, ਸੰਤੇ ਸੰਗ ਦੀਆ ਕਿਰਪਾਲ, ਸੰਤ ਸਹਾਈ ਭਏ ਦਿਆਲ, ਸਵਤ ਮਤ ਬੁੱਧ ਪ੍ਰਗਾਸ, ਗਹਿਰ ਗੰਭੀਰ ਅਪਾਰ ਗੁਣਤਾਸ, ਜੀ ਜੰਤ ਸਗਲੇ ਪ੍ਰਤਪਾਲ, ਨਾਨਕ ਸੰਤੈ ਦੇਖ ਨਿਹਾਲ, ਰਾਮ ਕਲੀ ਮਹੱਲਾ ਪੰਜਵਾਂ, ਤੇਰੇ ਕਾਜ ਨ ਗ੍ਰਹਿ ਰਾਜਮਾਲ, ਤੇਰੇ ਕਾਜ ਨ ਬਿਖੈ ਜੰਜਾਲ, ਇਸ਼ਟ ਮੀਤ ਜਾਣ ਸਭ ਛਲੇ, ਹਰ ਹਰ ਨਾਮ ਸੰਗ ਤੇਰੇ ਚਲੇ, ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੇ, ਹਰ ਸਿਮਰਤ ਜਮ ਕਛੁ ਨ ਕਹੇ ਰਹਾਉ, ਬਿਨ ਹਰ ਸਗਲ ਨਿਰਾਰਥ ਕਾਮ, ਸੋਇਨਾ ਰੂਪਾ ਮਾਟੀ ਦਾਮ,
1: ਗੁਰ ਕਾ ਸ਼ਬਦ ਜਪ ਮਨ ਸੁਖਾ। ਉਜਲ ਮੁਖ ਕਰ ਕਰ ਥਾਕੇ ਵੱਡੇ ਵੱਡੇ ਦੇ ਕਿੰਨੀ ਕੀ ਕਾਜ ਮਾਇਆ ਪੂਰੇ, ਹਰ ਹਰ ਨਾਮ ਜਪੈ ਜਨ ਕੋਈ ਤਾਂ ਕੀ ਆਸਾ ਪੂਰਨ ਹੋਏ, ਹਰ ਭਗਤਨ ਕੋ ਨਾਮ ਆਧਾਰ, ਸੰਤ ਜੀਤਾ ਜਨਮ ਅਪਾਰ, ਹਰ ਸੰਤ ਕਰੇ ਸੋਈ ਰਸ ਸੋਈ ਪ੍ਰਵਾਨ, ਨਾਨਕ ਦਾ ਤਾਂ ਕਹਿ ਗੁਰਬਾਣ, ਰਾਮ ਕਲੀ ਮਹੱਲਾ ਪੰਜਵਾਂ, ਸਿੰਚਹਿ ਦਰਬ ਦੇਖ ਦੁਖ ਲੋਗ, ਤੇਰੇ ਕਾਜ ਨਾ ਅਵਰਾ, ਤੇਰੇ ਕਾਜ ਨਾ ਅਵਰਾ, ਜੋ ਕਰ ਹੰਕਾਰ, ਹੋਈ ਵਰਤੇ ਅੰਧ ਜਮ ਕੀ ਜੇਵੜੀ ਤੂੰ ਪਾਵੈ ਬੰਦ, ਛਾਟ ਵਿਡਾਣੀ ਤਾਤ ਮੂੜੇ ਈਹਾਂ ਊਹਾਂ, ਛਾਟ ਵਿਡਾਣੀ ਤਾਤ ਮੂੜੇ ਈਹਾਂ, ਵਸਣਾ ਰਾਤ ਮੂੜੇ ਮਾਇਆ ਕੇ ਮਾਤੇ ਤੈਵਟ ਚੱਲਣਾ, ਰਾਚਰੂ ਸੰਗ ਰਾਚਰੂ ਤੂੰ ਸੰਗ ਸੁਪਨ ਰਹਾਉ, ਬਾਲ ਵਿਸਤਾ ਭਾਰ ਕਰ ਆਂਦੇ ਭਾਰ ਜੋਬਨ ਲਾਗਾ ਦੁਰਗੰਧ, ਤ੍ਰਿਤੀਆ ਵਿਵਸਥਾ ਸਿੰਚੇ ਮਾਏ ਬਿਰ ਪਿਆ, ਛੋਟ ਚੱਲਿਓ ਪੁਜਤਾਏ, ਚਿਰੰਕਾਰ ਪਾਈ ਦੁਰਲਭ ਦੇ ਨਾਮ ਵੀ ਹੋਣੀ ਹੋਈ ਖੇ, ਪਸ਼ੂ ਪ੍ਰੇਤ ਬੁੱਧ ਤੇ ਬੁਰੀਤ ਸਹਿ ਨ ਬੂਝੈ ਜਿਨ ਇਹ, ਸ੍ਰੀ ਸੁਣ ਕਰਤਾਰ ਗੋਪਾਲ, ਹੇ ਗੋਬਿੰਦ ਗੋਪਾਲ ਦੀਨ ਦਿਆ ਸਦਾ ਕਿਰਪਾਲ, ਤੁਮੈ ਛੁਡਾਵੋ ਛੁਟਕੈ ਬੰਦ, ਬਖਤ ਮਿਲਾਵੋ ਨਾਨਕ ਜਾਗ ਆਂਦੇ, ਵਿਰਾਮ ਕਲੀ ਮਹੱਲਾ ਪੰਜਵਾਂ, ਕਰ ਸੰਯੋਗ ਬਣਾਈ ਖਾਸ, ਤੇਸੇ ਸੰਗ ਰਹੁ ਆਨਾ ਰਾਜ, ਪ੍ਰਤਪਾਲੇ ਨਿਸਾਰ ਸਮਾਰੇ, ਅੰਤ ਕੀ ਬਾਤ ਊਟ ਸੇ ਧਾਰੇ, ਨਾ ਬਿਨਾ ਸਾ ਝੂਠ, ਪੁਰਾਣੀ ਗੋਬਿੰਦ ਭਜਨ ਬਿਨ ਅਵਰ ਸੰਗ, ਰਾਤੀ ਤੇ ਸਪਾਇਆ ਮੂਠ ਪੁਰਾਣੀ ਰਾਵ, ਤੀਰਥਨਾਈ ਨ ਉਤਰਸ ਮੈਲ, ਕਰਮ ਧਰਮ ਸਭ ਹੋਮੇ ਫੈਲ, ਲੂਪ ਵਿਚਾਰੇ ਗਤ ਨਹੀਂ ਹੋਈ, ਨਾ ਵੀ ਹੁਣੇ ਚਲਦੇ ਰੋਈ, ਬਿਨ ਹਰਨਾਮ ਨ ਝੂਠ ਊਠ ਸਪਟਲ, ਨਾ ਸੋ ਦੇ ਸਾ ਸਿਮਰਤ ਸਗਲ ਜੂ, ਨਾ ਜਪੈ ਸਾਪ ਜਪਾਏ, ਸਰ ਭਲਾ ਸੇ ਸੁਖ ਸਮਾਏ, ਰਾਖੇ ਰਾਖਨਹਾਰ ਰਾਖੇ ਰਾਖਨਹਾਰੇ ਰੱਖ ਵਾਪ, ਸਗਲ ਭਲਾ ਸੁਖਾ ਪ੍ਰਭ ਤੁਮਰੇ ਹਾਥ, ਜਿੱਤ ਲਾਵੋ ਤਿੱਤ ਲੱਗੇ ਸੁਆਮੀ, ਨਾਨਕ ਸਾਹਿਬ ਅੰਤਰਜਾਮੀ, ਰਾਮ ਕਲੀ ਮਹੱਲਾ ਪੰਜਵਾਂ, ਜੋ ਕਿਛ ਕਰੈ ਸੋਈ ਸੁਖ ਜਾਨਾ, ਨਾਨਕ ਮੰਗ ਨੇ ਮਰਸਦਾਸ, ਸਾਧ ਸੰਗਤੀਆ ਨਾ ਡੋਲਣ ਤੇ ਚੁਕਾ ਠਹਿਰਾਇਆ, ਸੱਤ ਮਹਿਲੇ ਸੱਤ ਮੈਂ ਦੂ ਗਿਆ ਸਭ ਰੂ ਗਿਆ, ਪ੍ਰਭ ਕੀ ਆਗਿਆ ਮਾਨ ਸੁਖ ਮਨ ਮੈਂ ਬਾਣੀ, ਮਹਾਂਪੁਰ ਕਾਉ ਸੰਗ ਰਹਾਉ, ਸਗਲ ਸਪਵਿੱਤਰੀ ਸਗਰਬ ਨਿਰਮਲਾ ਪਵਿੱਤਰ, ਸਗਲ ਸਪਵਿੱਤਰ ਸਰਬ ਨਿਰਮਲਾ, ਜੋ ਵਰਤਾਏ ਸੋਈ ਭੁਲਾ, ਜੈ ਰਾਖੇ ਸੋਈ ਸੁਖਤ ਦਾਨ, ਜੋ ਜਪੈ ਸੋਈ ਨਾਮ ਅਠਤਰ ਤੀਰਥ, ਜੈ ਸਾਧ ਭਗਤ ਰਹੇ ਤਹਾਂ ਬਿਖੁੰਡ, ਜੈ ਸੋ ਨਾਮ ਉੱਚ ਰਹੇ, ਸਰਬ ਦੇ ਨਰੰਦੇ ਜਪ ਪੂ ਦਰਸਨ ਪਾਈਏ, ਸਰ ਰਾਮ ਗੁਣਾਂ ਨਿਤ ਨਿਤ ਹਰ ਗਾਈਏ, ਘੱਟ ਆਪੇ ਘਟ ਕਰਿਆ ਵਿਆਪ, ਦਿਆਲ ਪੁਰਖ ਪ੍ਰਗਟ ਪ੍ਰਤਾਪ, ਕਪਟੇ ਖੁਲਾਨੇ ਬ੍ਰਹਮ ਨਾਟੇ ਤੂਰੇ, ਨਾਨਕ ਪ੍ਰਭ ਗੁਰੂ ਬੇਟੇ ਪੂਰੇ, ਰਾਮ ਕਲੀ ਮਹੱਲਾ ਪੰਜਵਾਂ, ਕੋਟ ਜਾਪ ਤਾਪ ਵਿਸਰਾਮ ਰਿਤਬ ਸਿੱਧ ਸੁਰ ਗਿਆਨ, ਅਨਕ ਰੂਪ ਰੰਗ ਭੋਗ ਰਸੈ, ਗੁਰਮੁਖੇ ਨਾਮ ਨਿਕ ਹਿਰਦੈ ਵਸੈ, ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿ ਨ ਜਾਈ, ਰਹਾਉ ਸੂਰ ਬੀਰ ਧੀਰਜ ਮਤੁਰਾ, ਸਹਿਜ ਸਮਾਤ ਗੋ ਤੁਨ ਗੈਰ ਗੰਭੀਰਾ, ਮਹਾ ਸਦਾ ਮੁਤ ਤਾਂ ਕੇ ਪੂਰੇ ਕਾਮ, ਜਾ ਕਰਦੈ ਵਸੈ ਹਰ ਨਾਮ, ਸਰਬ ਸੁਖ ਅਨੰਤ ਅਰੋ ਸਮਦਰਸੀ ਪੂਰਨ ਸੰਜੋਗ, ਆਏ ਨ ਜਾਏ ਡੋਲੇ ਕਤ ਨਾਹੀ, ਜਾ ਕੇ ਨਾਮ ਬਸੈ ਮਨ ਮਾਈ, ਦੀਨ ਦਿਆਲ ਗੋਪਾਲ ਕੇ ਸੁਰਬ ਸੂਰਮ ਪਾਈਏ, ਪੁੱਤਰੇ ਚੈਂਦੇ ਨਾਨਕ ਕਹੋ ਗੁਰਦੀ ਕਦੀ, ਸੰਤ ਕੀ ਟਹਿਲ ਸੰਤ ਕਾ ਕਾਮ, ਰਾਮ ਕਲੀ ਮਹੱਲਾ ਪੰਜਾਬੀ ਮੰਤਰ ਹਰ ਕੀਰਤਨ ਗਾਵਾ ਅੱਗੇ ਮਿਲੀ ਦੀ ਥਾਵੇ ਤਾਂ ਗੁਰਪੂਰੇ ਕੇ ਚਰਣੀ ਲਾਗ ਜਨਮ ਜਨਮ ਕੈ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਦੇ ਹਿਰਦੇ ਵਾਸਤੇ ਭਵਜਲ ਪਾਰ ਪਰਲਾ ਰਹਾਉ ਨਾਮ ਧਿਆਏ ਨਾਮ ਨਿਦਾਨ ਧਿਆਏ ਮਨ ਮੇ ਧਿਆਏ ਮਨ ਅਟਲ ਤਾਂ ਛੂਟੇ ਮਾਇਆ ਕੈਪਟਨ ਗੁਰ ਕਾ ਸਬੰਧ ਤਰਸ ਪੀਓ ਤਾਂ ਤੇਰਾ ਹੋਏ ਨਿਰਬਲ ਜੀਓ ਸੋਧ ਸੋਧ ਸੋਧ ਵਿਚਾਰਾ ਬਿਨ ਹਰ ਭਜਨ ਨਾਹੀਂ ਛੁਟਕਾਰਾ ਸੋ ਹਰ ਭਜਨ ਸੋ ਹਰ ਭਜਨ ਸਾਧ ਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ ਛੋੜ ਸਿਆਣਪ ਬਹੁ ਚਤੁਰਾਈ ਮਨ ਬਿਨ ਹਰ ਮਨ ਬਿਨ ਹਰ ਨਾਵੇ ਆਏ ਜਾਏ ਨਾ ਕਾਈ ਦਇਆ ਧਾਰੀ ਗੋਬਿੰਦ ਗੁਪਤ ਗੁਸਾਈ ਹਰ ਹਰ ਨਾਨਕ ਟੇਕ ਟਿਕਾਈ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਕੀ ਲਿਆ ਕੇ ਜਮਸ ਹੋਈ ਰੰਬੀਰ ਅਹੰ ਬੋਧ ਕਾ ਭਇਆ ਵਿਨਾਸ਼ ਦੁਰਮਤ ਹੋਈ ਸਲੀ ਨਾਸ ਰਾਮ ਨਾਮ ਗੁਣ ਗਾਏ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅਹੰਕਾਰ ਨਾ ਕਾਜੈ ਕੁਸਲ ਛੇਤੀ ਕਰ ਜਾਏ ਪੰਡਿਤ ਰਹਾਉ ਹਰ ਕਾ ਜਸ ਨਿਧ ਲਿਆ ਸਾਭ ਪੂਰਨ ਭਈ ਮਨੋਰਥ ਸਾਭ ਦੁੱਖ ਨਾਟਾ ਸੁੱਖ ਘਰ ਮੈਂ ਆਇਆ ਸੰਤ ਪ੍ਰਸਾਦ ਕਮਲ ਵੀ ਸਾਇਆ ਰਾਮ ਰਤਨ ਜਨਮ ਪਾਇਆ ਦਾਨ ਤੇ ਜਨ ਹੋਏ ਸਗਲ ਨਿਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰੇ ਮਾਗਨ ਕਾਹੇ ਆਏ ਹਰ ਕੀ ਕਥਾ ਸੁਣ ਪਵਿੱਤ ਜੇ ਵਾ ਭਗਤ ਗਾਏ ਗਤ ਪਾਤੇ ਸੋ ਪਰਵਾਨ ਜਿਸ ਰਦਾ ਜਿਸ ਹਿਰਦੇ ਵਸਾਈ ਨਾਨਕ ਤੇ ਜਨ ਉਤਮ ਪਾਈ ਰਾਮ ਕਲੀ ਮੁਹੱਲਾ ਪੰਜਵਾਂ ਕਹੋ ਕਰ ਪਕਰੀ ਨ ਆਈ ਹਾਥ ਪ੍ਰੀਤ ਲਈ ਚਾਲੀ ਨਹੀਂ ਸਾਥ ਕਹੋ ਨਾ ਜੋ ਤਿਆਗ ਦੇਈ ਤਪ ਚਰਣੀ ਆਏ ਪਈ ਸੋੜ ਸੰਤੋ ਨਿਰਮਲ ਵਿਚਾਰ ਰਾਮ ਨਾ ਬਿਨ ਗਤ ਨੀ ਕਾਈ ਗੁਰ ਪੂਰਾ ਭੇਟਤ ਉਧਾਰ ਰਹਾ ਜਬ ਕੋ ਕੋਈ ਦੇਵੇ ਮਾਂ ਤਾਪਸ ਕੋ ਕੋਈ ਤਪ ਆਪਸ ਉੱਪਰ ਰੱਖੇ ਮਾਂ ਜਬ ਉਸ ਕੋ ਕੋਈ ਮਨ ਪਰ ਹਰੇ ਤਪ ਸੇਵ ਸੇਵਾ ਕਰੇ ਮੁਖ ਬੇਰਾਵੇ ਅੰਤ ਠਕਾਵੇ ਇੱਕ ਤਠੋਰ ਉਹ ਕਹੀ ਨਾ ਸੁਮਾਵੇ ਹੁਣ ਬੋਹੀ ਬਹੁਤੀ ਬ੍ਰਹਮੰਡ ਰਾਮ ਜਨੀ ਕੀ ਨੀ ਖਾਂਡ ਖਾਂਡ ਜੋ ਮੰਗੇ ਸੋ ਪੁਕਾਰੇ ਤੇ ਸੰਗ ਰਚੇ ਸੋ ਕਛੂ ਨਾ ਲਏ ਸਹਿ ਤਿਆਗ ਸਤਸੰਗ ਤਰੇ ਸਤ ਸੰਗਤ ਕਰੇ ਬਡਭਾਗੀ ਨਾਨਕ ਉਹ ਕਰੇ ਰਾਮ ਕਲੀ ਮਹੱਲਾ ਪੰਜਵਾਂ ਆਤਮ ਰਾਮ ਸਰ ਮੈਂ ਪੇਕ ਪੂਰਨ ਪੂਰਿਆ ਪ੍ਰਭ ਏਕ ਰਤਨ ਮੋਰ ਖਰੀਦੇ ਮੈਂ ਜਾਨ ਆਪਣੀ ਵਤ ਨੂੰ ਆਪ ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸਾਦਿ

ਕੋਟ ਪਰਾ ਦਿਨਾ ਵਿਸੈ ਮਿਟੈ ਅੰਧੇ ਵਸ ਰਿਸੈ ਅੰਧੇਰਾ ਪਸੂ ਪ੍ਰੇਤ ਕਾਸ ਦੇ ਸਾਕਾਸ ਸੰਗ ਰਚੈ ਤਿਸੇ ਨਹੀਂ ਜਿਸਨੇ ਬੁਝੈ ਸੋ ਕਿਤ ਬਿਤ ਬੁਝਾਈ ਜਾਣ ਹਾਰ ਹਿਆ ਪ੍ਰਭ ਈ ਪ੍ਰਭ ਜਾਨ ਓਤ ਪਤ ਭਗਤ ਨੂੰ ਸੰਗਾਨ ਬਿਕਸ ਬਿਸ ਆਪਣਾ ਪ੍ਰਭ ਗਾਵੇ ਨਾਨਕ ਤਿੰਨ ਜਮ ਡੇਡ ਨਾ ਆਵੇ ਰਾਮ ਕਲੀ ਮੁਹੱਲਾ ਪੰਜਵਾਂ ਦੀਨੂ ਨਾਮ ਕੀ ਉਪਗੰਤ ਹਰ ਧਰਨ ਰਾਸ ਰਾਸ ਬੇਤ ਕਾਟੀ ਬੰਦ ਹਰ ਸੇਵਾ ਲਾਈ ਹਰ ਹਰਿ ਭਗਤ ਰਾਮ ਗੁਣ ਗਾਏ ਬਾਜੇ ਅਨਹਤ ਬਾਜਾ ਰਸਕ ਰਸੈ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨਿਵਾਜਰ ਹਾਉ ਬਨਿਓ ਆਏ ਬਨਿਓ ਪਰਬਲ ਪੂਰਬਲਾ ਭਾਗ ਜਨਮ ਜਨਮ ਕੈ ਸੋਇਆ ਜਾ ਗਈ ਕਿਲਾ ਸਾਧ ਕੇ ਸੰਗ ਮਨ ਤਾਂ ਰਾਤ ਹਰ ਕੈ ਰੰਗ ਰਾਖੇ ਰੱਖ ਹਾਰ ਦਿਆਲ ਨਾ ਕਿ ਸੇਵਾ ਨਾ ਕਿਸ਼ਕਾਲੇ ਕਰ ਕਿਰਪਾ ਪ੍ਰਭ ਕੀ ਨਹੀਂ ਦਇਆ ਪੂਟਤੇ ਦੁੱਖ ਮੈਂ ਕਾਢ ਲਿਆ ਸੁਣ ਸੁਣ ਪਜਿਓ ਮਨ ਮੈਂ ਚਾਓ ਆਟ ਪੈਰ ਹਰ ਕੇ ਗੁਣ ਗਾਓ ਗਾਵਤੇ ਗਾਤੇ ਪ੍ਰਮ ਗਾਤੇ ਪਾਈਏ ਗੁਰਪ੍ਰਸਾਦੀ ਹਰ ਲਿਵਲਾਈਏ ਰਾਮ ਕਲੀ ਮਹੱਲਾ ਪੰਜਵਾਂ ਕੌਡੀ ਬਦਲੇ ਤਿਆਗ ਰਤਨ ਛੂਟ ਜਾਏ ਤਾਹੂ ਕਾ ਯਤਨ ਸੋ ਸੰਚੈ ਜੋ ਸ਼ਿਵਾ ਤੇ ਮਾਇਆ ਬੋਇਆ ਟੇਡੋ ਜਾਤ ਭਾਗੇ ਤਲਾ ਜਨਾਈ ਸੁਖਸਾਰ ਪੂਰਨ ਪਰਮੇਸ਼ਰ ਹਰਨਾ ਚਿਤ ਮਨ ਮਾਹੀ ਰਹਾਉ ਹੁਕਮਤ ਗੋਰਾ ਬਿਖਾ ਮਿਟੀ ਸਾਖਤ ਕੀ ਬਿਸਨੈ ਨੂੰ ਡੀਟੀ ਕੂਟ ਕਪਟ ਮਹੰਕਾਰ ਤੀਜਾ ਨਾਮ ਸੁਤ ਜਨ ਵਿਸ਼ਵਾਸ ਡਿਸਾਨਾ ਮਾਇਆ ਕਾਰਨ ਸਦੀ ਚੁਰੈ ਮਨ ਮੁਖ ਕਬਹਿ ਨਾ ਉਤਤ ਕਰੈ ਨਿਰਭਉ ਨਿਰੰਕਾਰ ਦਾਤਾਰ ਤਿਸ ਪ੍ਰੀਤਨ ਕਰੇਗਾ ਵਾਰ ਸਿਰ ਸਭ ਸਹ ਸਿਰ ਸਾਚਾ ਸਾਹੋ ਵਿਮੁਤਾਜ ਪੂਰਾ ਪਾਤ ਸਾਹ ਮੋਹੇ ਮਗ ਲਪਟਿਓ ਬ੍ਰਹਮ ਮੋਹ ਮਗ ਲਪਟਿਓ ਬ੍ਰਹਮ ਗ੍ਰਹਿ ਨਾਨਕ ਤਰੀਐ ਤੇਰੀ ਮਿਹਰ ਰਾਮ ਕਲੀ ਮਹੱਲਾ ਪੰਜਵਾਂ ਰਹਿਣ ਦਿੱਤ ਜਪੋ ਹਰ ਰਾਏ ਜਪੋ ਹਰ ਨਾਇਆ ਗਿਦਰ ਕਿਰਪਾ ਬੁਤਾਉ ਸਦਾ ਅਨੰਦਰ ਹੋਵੀ ਸੋਗ ਕਬੂ ਨ ਵਿਆਪੇ ਹੋ ਮੈਂ ਸੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮਏ ਸਮਾਦਾ ਪਰਮ ਗਤ ਪਾਵੇ ਹਰ ਸਿਮਰ ਪ੍ਰਾਨੀ ਰਹਾਵ ਗਨ ਮਨ ਦੇਖ ਗਨ ਮਨ ਦੇਖੋ ਸਲ ਵਿਚਾਰ ਨਾ ਬਿਨਾ ਕੋ ਸਕੈ ਨਾ ਤਾਰ ਸਲ ਪਾਵ ਨਾ ਚਾਲ ਸੰਭਵ ਜਤਰੀ ਪ੍ਰਭ ਕੈ ਰੰਗ ਦੇਹੀ ਤੋਏ ਨ ਉਤਰੇ ਮਹਿਰ ਹੋਮੇ ਵਿਆਪੇ ਦੂਦਾ ਮਹਿਰ ਹਰ ਹਰ ਔਖ ਦੇ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਬ੍ਰਹਮ ਦਿਆਲ ਮਨ ਤੇ ਕਬਹੂ ਨ ਬਿਤਰ ਗੁਪਾਲ ਤੇਰੇ ਦਾਸ ਕੀ ਹੋਵਾ ਤੂਰ ਨਾਨਕੀ ਪ੍ਰਭ ਲੋਚਾ ਪੂ ਰਾਮ ਕਲੀ ਮੁਹੱਲਾ ਪੰਜਵਾਂ ਤੇਰੀ ਸਰਨ ਪੂਰੇ ਗੁਰਦੇ ਤੋ ਦਵੈਨਾ ਦੂਜਾ ਨਾਹੀ ਕੋਈ ਤੂੰ ਸਮਰਾ ਪੂਰਨ ਪਾਵਰਮ ਸੋ ਚਾਏ ਪੂਰਾ ਜਿਸ ਕਰਮ ਤਾਰਨ ਤਾਰਨ ਪ੍ਰਭ ਤੇਰੂ ਨਾਉ ਏਕਾ ਸਰਨ ਗਹੀ ਮਨ ਮੇਰੇ ਤੁਧ ਮੈਂ ਦੂਜਾ ਨਾਹੀ ਠਾਉ ਰਾਮ ਜਪ ਜਪ ਜੀਵਾਂ ਤੇਰਾ ਨਾਉ ਅੱਗੇ ਤੁਰ ਕੇ ਪਾਉ ਤਾ ਤੂੰ ਗੰਧੇਰਾ ਮਨ ਤੇ ਜਾਈ ਦੁਰਮਤ ਵਿਸਤੈ ਰਾਚੈ ਹਰਿ ਨਾਈ ਚਰਨ ਕਮਲ ਸੋਹ ਲਾਗੀ ਪੀ ਗੁਰਪੂਰੇ ਕੀ ਨਿਰਭਰੀ ਪਹੁ ਲਾਗਾ ਪਹੁ ਪਗ ਨਿਰਭਉ ਮਨ ਬਸੈ ਅੰਮ੍ਰਿਤ ਨਾ ਅੰਮ੍ਰਿਤ ਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਪਾਏ ਪਾਇਆ ਲਾਭ ਸਾਚਾ ਧਨ ਲਾਹੇ ਤੂਟ ਨ ਆਵੇ ਕੋਟ ਭੰਡਾਰੇ ਭਗਤ ਨਾਨਕ ਭਗਤ ਸੁਹੈ ਹਰ ਦੁਆਰੇ ਰਾਮ ਕਲੀ ਮਹੱਲਾ ਪੰਜਵਾਂ ਰਤਨ ਜਵੇ ਹਰ ਹਰ ਨਾਮ ਸਤੋ ਗਿਆਨ ਸੂ ਦਇਆ ਸੁਖਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਮੇਰੀ ਰਾਮ ਕੋ ਭੰਡਾਰ ਖਾਤ ਕਰ ਕਛੇ ਤੂਟ ਨਾ ਆਵੇ ਅੰਤਰਹੀ ਹਰ ਪਾਰਾ ਬਾਰ ਹਾਉ ਕੀਰਤਨ ਨਿਰਬੋਲ ਖੀਰ ਆਨੰਦ ਗੁਣੀ ਖੀਰ ਆਨੰਦ ਬਾਣੀ ਪੂੰਜੀ ਮਸੰਤ ਹੱਥ ਰਾਖੀ ਕੂੰਜੀ ਸੁਨ ਸਮਾਦ ਗੁਫਾ ਤਹਿ ਆਸਨ ਕੇਵਲ ਬ੍ਰਹਮ ਪੂਰਨ ਤਹਿ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤੇ ਤਹਿ ਹਰਖ ਨਾ ਸੋਗ ਜਨਮ ਨ ਮਰਤੇ ਕਰ ਕਿਰਪਾ ਸ਼ਰਾਪ ਆਪ ਦਿਵਾਏ ਸਾਧ ਆਪ ਦਿਵਾਇਆ ਸਾਧਸੰਗ ਤੈਨ ਹਰ ਧਨ ਪਾਇਆ ਦਿਆਲ ਪੁਰਖ ਦਾਨ ਕਰਦਾ ਹਰ ਮੇਰੀ ਵਰਤਨ ਹਰ ਮੇਰੀ ਰਾਤ ਰਾਮ ਕਲੀ ਮਹੱਲਾ ਪੰਜਵਾਂ ਮਹਿਮਾ ਨਾ ਜਾਣੇ ਵੀ ਬ੍ਰਹਮੈ ਨਹੀਂ ਜਾਣੇ ਵੀ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਪ ਬ੍ਰਹਮੇ ਅੰਤ ਆਪਣੀ ਗਤ ਆਪ ਜਾਣੇ ਸੁਣ ਸੁਣ ਅਵਰ ਵਿਖਾਨੇ ਰਹਾਉ ਸੰਕਰਾ ਨਹੀਂ ਜਾਣੇ ਪੀ ਖੋਜ ਤਿਹਾਰੇ ਦੇਵ ਦੇਵੀਆਂ ਨਹੀਂ ਜਾਣੇ ਮਰਮ ਸਭ ਉੱਪਰ ਅਲੱਖ ਬਾਬਰੂ ਆਪਣੇ ਰੰਗ ਕਰਤਾ ਕੀ ਰਾਤ ਆਪ ਸ਼ੁਰੈ ਆਪੇ ਮੇਲ ਏਕ ਪਰਮੇਕ ਭਗਤੀ ਲਾਏ ਆਪਣਾ ਕੀ ਆਪ ਜਣਾਏ ਸੰਤਨ ਕੀ ਸੁਣੋ ਸਾਚੀ ਸਾਕੀ ਜੋ ਬੋਲੇ ਜੋ

ਪੰਜਵਾ ਕਿਛੂ ਕਾਜ ਨਾ ਕੀਓ ਜਾਨ ਸੁਰਤ ਮਤ ਨਾਹੀ ਕਿਛ ਗਿਆਰੇ ਦਾਪ ਦਾਪ ਸੀਲ ਨਹੀਂ ਧਰਮ ਇਸ਼ੂ ਨਾ ਜਾਣੋ ਕਹਿਤਾ ਕਰਮ ਠਾਕੁਰ ਪ੍ਰੀਤਮ ਭਰਾ ਮੇਰੇ ਤੁਜਮਨ ਤੁਜਾ ਅਵਰਣਾ ਕੋਈ ਭੁੱਲੇ ਚੁੱਕੇ

ਰਾਮ ਕਲੀ ਮੁਹੱਲਾ ਪੰਜਵਾਂ ਰਾਖਣਹਾਰ ਦਿਆਲ ਕੂੜ ਭਾਵ ਖੰਡੇ ਨਿਮਕੂ ਖਿਆਲੀ ਤਗਲਹਿਰਾ ਦੇ ਜੰਤੇ ਬਿਲੀਏ ਪ੍ਰਭ ਗੁਰ ਮੇਰ ਅੰਤੇ ਜੀਅਨ ਕਾ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸਵਾਮੀ ਕਟ ਕਰਾਤਾ ਮੇਰਾ ਪ੍ਰਭ ਰਹਾਉ ਤਾਂ ਕਿ ਗਹੀ ਮਾਨੇ ਓਟ ਬੰਧਨ ਤੇ ਹੋਈ ਛੋਟ ਹਿਰਦੈ ਜਪ ਪਾਰ ਪਰਮਾਨਾ ਦੇ ਮਨ ਮਹਿ ਪਈ ਅਨੰਤ ਤਰਨ ਤਾਰਨ ਤਰਨ ਹਰ ਤਰਨ ਜੀਵਨ ਉਪਾਰ ਉਪਹਾਰ ਚਰਨ ਸੰਤਨ ਕੇ ਪ੍ਰਾਣ ਦਾ ਊਚ ਤੇ ਊਚ ਉਪਾਰ ਸੁਮਤ ਸਜ ਤਰ ਸਮੀ ਜਹੇ ਕਰ ਕਿਰਪਾ ਆਪੇ ਦੀ ਜਹੇ ਸੁ ਸਹਿਜ ਅਨੰਦ ਹਰਨਾਉ ਨਾਨਕ ਜਪਿਆ ਗੁਰਬਿਲ ਨਾਉ ਰਾਮ ਕਲੀ ਮਹੱਲਾ ਪੰਜਵਾਂ ਸਗਲੇ ਸਿਆਣਪ ਛਾਡ ਕਰਤੇ ਵਾਸੀ ਕਲਾਗ ਆਪਣਾ ਆਪ ਸਗਲ ਮਿਟਾਏ ਮੰਚ ਦੇ ਸਹੀ ਫਲ ਪਾਏ ਹੋ ਸਾਵਧਾਨ ਆਪਣੇ ਗੁਰਸੂ ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲ ਧਿਆਨ ਗੁਰਸੂ ਰਹਾਉ ਦੂਜਾ ਨਾਹੀਂ ਜਾਣੈ ਕੋਈ ਸਤਿਗੁਰ ਨਿਰੰਜਨ ਸੋਈ ਮਾਨੁਕਾ ਕਰ ਰੂਪ ਨਾ ਜਾਣ ਵਿਲੀ ਨਿਮਾਨੀ ਮਾਨ ਗੁਰ ਕੀ ਹਰ ਟੇਕ ਟਿਕਾਏ ਅਭਰਿਆਸਾ ਸਭ ਲਾਹੇ ਹਰ ਕਾ ਨਾਮ ਮਾਗ ਨਿਦਾਨ ਤਾਦਰ ਗੇ ਪਾਵੇ ਮਾਨ ਗੁਰ ਕਾ ਸ਼ਬਦ ਜਪ ਮਨ ਤੇ ਇਹਾ ਭਗਤ ਸਾਰ ਤਤ ਸਤਿਗੁਰ ਪਹਿ ਦਿਆਲ ਨਾਨਕ ਦਾਸ ਨੇ ਆਰਾਮ ਕਲੀ ਮਹੱਲਾ ਪੰਜਵਾਂ ਸੋਈ ਹੋਵੈ ਸੋਈ ਪਲ ਮਾਨ ਆਪਣਾ ਤਜ ਮਾਨ ਦਿਨ ਰਹਿ ਸਦਾ ਗੁਣ ਗਾਓ ਪੂਰਨ ਈ ਸੁਭਾਵ ਆਨੰਦ ਕਰ ਸੰਤ ਹਰ ਜਾਪ ਛਾੜ ਸਿਆਨ ਬਹੁ ਚਰਾਈ ਗੁਰ ਕਾ ਜਪ ਮਨ ਤੇ ਨਿਰਮਲ ਰਹਾਉ ਏਕ ਕੀ ਕਰ ਆਸ ਭੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਣ ਨਮਸਕਾਰ ਪਵਜ ਲੁਤਰੇ ਪਾਰ ਦੇਵਨ ਹਾਰ ਤਾਰ ਅੰਤਰ ਪਾਰਾ ਵਾਰ ਜਾਗੇ ਕਰ ਸਰਬ ਨਿਦਾਨ ਰੱਖ ਰਹਾ ਨਿਦਾਨ ਨਾਨਕ ਪਾਇਉ ਨਿਦਾਨ ਹਰੇ ਹਰ ਨਿਰਮਲ ਨਾਮ ਜੋ ਜਪ ਜੋ ਜਪੈ ਤਿਸ ਕੀ ਗਤ ਹੋਈ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦੁਰਲਭ ਦੇਹ ਸਵਾ ਜਾਹੇ ਨਦਰ ਗਏ ਹਾਰ ਪਹਲਤ ਪਲਤ ਤੁਦ ਹੋਈ ਵਡਿਆਈ ਅੰਤ ਕੀ ਵੇਲਾ ਲਈ ਛਡਾਈ ਰਾਮ ਕੇ ਗੁਣ ਗਾਓ ਹਲਤ ਪਲਤ ਹੋ ਦੁਹੇ ਦੁਹੇ ਲੈ ਸੁਹੇ ਹਲਤ ਪਲਤ ਹੋਏ ਦੁਹੇ ਸੁਹੇ ਲੇ ਅਜਜ ਪੁਰਖ ਤਿਆਵਰਾ ਊਟ ਤੇ ਬੈਠ ਹਰ ਜਾ ਬਿਨ ਤੇ ਸਗਲ ਸੰਤਾ ਬੈਰੀ ਸਭ ਹੋਵੇ ਮੀਤ ਨਿਰਭਲ ਤੇਰਾ ਹੋਵੇ ਚੀ ਸਾਭ ਤੇ ਉਤਮ ਇਹ ਕਰਮ ਸਗਲ ਧਰਮ ਹੈ ਸ੍ਰੇਠ ਧਰਮ ਹਾਰ ਸਿਮਰਤ ਤੇਰਾ ਹੋਏ ਉਦਾਰ ਜਨਮ ਜਨਮ ਕਾ ਉਤਰੇ ਪਾਰ ਪੂਰਨ ਤੇਰੀ ਹੋਵੇ ਆਤ ਜਮਕੀ ਕੱਟੀਏ ਤੇਰੀ ਪਾਰ ਗੁਰ ਕਾ ਦੇ ਸੁਣੀ ਜਾਏ ਨਾਨਕ ਸੁਖ ਸਹਿ ਸਮੀ ਜਾਏ ਰਾਮ ਕਲੀ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਕਰਿਆ ਮਾਨ ਆਪਣ ਲਾਹੇ ਗੁਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਈ ਸਹਿ ਰਾਜ ਸਦਾਸ ਕੋਈ ਕਾਏ ਪਰ ਭਰਮੈ ਬੇਗਾਨੇ ਨਾ ਬਿਨਾਂ ਕਿਸ ਕਾਮ ਨਿਆ ਬੈ ਮੇਰਾ ਮੇਰਾ ਕਰ ਪੁਛਤਾਨੇ ਰਹਾਉ ਜੋ ਜੋ ਕਰੇ ਸੋਈ ਮਾਲੀ ਬਿਨਵਾਨੇ ਬਰਲੂ ਬੈਖੀ ਤਿਸ ਕਾ ਭਾਣਾ ਸਲਾਗੇ ਬੀਠਾ ਗੁਰਪ੍ਰਸਾਦ ਵਿਰਲੇ ਮਨ ਬੂਟਾ ਵੀ ਪੁਰਵਾ ਗੁਚਰਿਆ ਪੈਰ ਪੈਰ ਮਨ ਤਾਕੂ ਜਾਵ ਜਿਸ ਚੇਤੇ ਆਈ ਬਿਨਸਹਿ ਦੁੱਖ ਹਲ ਪੈਤਰ ਉਜਲ ਮੁਖਾ ਕੌਣ ਕੌਣ ਉਦਰੇ ਗੁਣ ਗਾਈ ਕਹਿ ਨ ਜਾਈ ਕੀਮ ਨ ਪੈ ਬੂਟ ਲੋਹ ਸਾਧ ਸੰਗਤਰੇ ਨਾਨਕ ਸਹਿ ਪ੍ਰਾਪਤ ਕਰੇ ਰਾਮ ਕਲੀ ਮਹੱਲਾ ਪੰਜਵਾਂ ਮਨ ਮੈਂ ਜਾ ਭਗਵੰਤ ਪੂਰਨ ਗੁਰਪੂਰੇ ਇਹੋ ਦੀਨੋ ਮੰਤ ਮਿਟੇ ਸਗਲ ਪੈ ਤਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰਦੇਵਾ ਕੀਮਤ ਕਿਸ ਕਹਿਣ ਜਾਏ ਸੱਚ ਅਲਖ ਭੀਵਾ ਰਹਾਉ ਕਰਨ ਕਰਾਮ ਨੇ ਆਪ ਤਿਸ ਕਉ ਸਦਾ ਮਨ ਜਾਪ ਤਿਸ ਕੀ ਸੇਵਾ ਕਰ ਨੀਤ ਸਹ ਸਹਿ ਸੁਖ ਹੋਵੇ ਮੀਤ ਸਾਹਿਬ

ਦਰਸ਼ਨ ਦੀ ਜੈ। ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾ ਕਾ ਪ੍ਰਤਾਪ ਰਾਮ ਕਲੀ ਮਹੱਲਾ ਪੰਜਵਾਂ ਪ੍ਰਵਸਤਾ ਬਿਤਾ ਪ੍ਰਭਾਸਾ ਲੋਕ ਠਾਕੁਰ ਪ੍ਰਭ ਤੇ ਹੀ ਟੇਕ ਅਵਰ ਛੁੱਟੀ ਸਭ ਆਸ ਅਚਿੰਤ ਠਾਕੁਰ ਪੇਟੇ ਗੁਣ ਤਾਤ ਏਕੋ ਨਾਮ ਤੇ ਆਏ ਮਨ ਮੇਰੇ ਕਾਰ ਤੇਰਾ ਹੋ ਵੈ ਪੂਰਾ ਹਰ ਹਰਿ ਹਰ ਗੁਣ ਗਾਏ ਮਨ ਮੇਰੇ ਰਹਾ ਤੁਮ ਹੀ ਕਾਰਨ ਕਰਨ ਚਰਨ ਕਮਲ ਹਰ ਸਰਨ ਮੰਤਨ ਹਰ ਟੋਹੀ ਤੇ ਆਇਆ ਅੰਧ ਰੂਪ ਹਰ ਅੰਧ ਹਰ ਰੂਪ ਦਿਖਾਇਆ ਤੁਸੀਂ ਕੀ।

ਸਫਲ ਨਾਨਕ ਕਾਮ ਰਾਮ ਕਰੀ ਮਹਲਾ ਪੰਜਵਾਂ। ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ ਅਲਹ ਲਾਕੇ ਪਾਰ ਖੁਦ ਖੁਦਾਈ ਵਾਟ ਬੀਤ ਮਾਰ ਮੋਨ ਮੋਹ ਭਗਵੰਤ ਗੁਸਾਈ ਖਾਲ ਖਰਾਬ ਰਿਹਾ ਸਭ ਠਾਈ ਰਹਾਉ ਜਗਨਾ ਜਗਦੀਸ਼ ਮਰਮਾਧੂ ਪਾਉ ਪੰਜਰ ਦਮਾਏ ਉਰਾ ਦੋ ਰਿਖੀ ਕੇ ਗੋਪਾਲ ਗੋਵਿੰਦ ਪੂਰਨ ਸਰਬੱਤਰੇ ਮੋਕਾਂ ਮਿਹਰਵਾਨ ਮੌਲਾ ਤੁਈ ਏਕ ਪੀ ਪੈ ਕਾਂਬਰ ਸੇਖ

ਦੇਵਤ ਸਭ ਠਾਈ ਲੀਲਾ ਕਿਸ ਲਖੀ ਨਾ ਜਾਏ ਮੇਰਾ ਕਰ ਕਰਨਹਾਰ ਭਗਤ ਪੰਥ ਕੀ ਦੇ ਸਜਣਹਾਰ ਕੋ ਨਾਨਕ ਗੁਰ ਖੋਏ ਪਰਮ ਇੱਕ ਵੱਲੋ ਪਾ ਬ੍ਰਹਮ ਰਾਮ ਕਲੀ ਮਹੱਲਾ ਪੰਜਵਾਂ।

ਸਭ ਨਸੀ ਗੋਪਾਲ ਕੋ ਜਸ ਗਾਉ ਪ੍ਰਾਣੀ ਕਤ ਕਥਾ ਸਾਚੀ ਪ੍ਰਭੂਰਨ ਜੋਤੀ ਜੋ ਸਮਾਣੀ ਰਹਾਉ ਤ੍ਰਿਸ਼ਨਾ ਭੂ ਸਭ ਨਾਤੀ ਸੰਤ ਪ੍ਰਸਾਦ ਪਿਆ ਵਿਨਾਸੀ ਰਹਿਣ ਦਿਨ ਸਿ ਪ੍ਰਭੂ ਸੇਵਕ ਮਾਨੀ ਹਰ ਮਿਲਣ ਕੀ ਨਿਸ਼ਾਨੀ ਪੰਜ ਮਿਟੇ ਜੰਜਾਲ ਓਏ ਦਇਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪ੍ਰਭੂਰ ਭੁਲਾ ਕਰਮ ਬਣਿਆ ਹਰ ਕੇ ਗੁਣ ਤਿਰਸਨ ਗਏ ਹਰ ਕੇ ਸੰਸਦਾ ਪ੍ਰਮਾਣ ਸੰਦਨਾ ਮਸਤਕ ਦੀ ਸਾਤ ਕੀ ਰੀਣ ਪਾਏ ਜੇ ਕੋਈ ਨਾਨਕ ਤਿਸ ਕੀ ਪਰਮਗਤ ਹੋਈ ਰਾਮ ਕਲੀ ਮਹਲ ਪੰਜਵਾ ਦਰਸ਼ਨ ਕਹੋ ਜਾਈਏ ਕੁਰਬਾਨ ਚਰਨ ਕਵੇ ਹਿਰਦੈ ਤਰਚਾ ਧੂਰ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਮਧੁਰਮਤ ਮਲ ਜਾਏ ਜਿਸ ਭੇਟ ਤੁਮਟੈ ਮਾਨ

ਕਰ ਜਾਨ। ਗੁਰ ਕਾ ਸ਼ਬਦ ਸਤ ਕਰ ਮਾਨ, ਗੁਰ ਕੀ ਬਚ ਗੁਰ ਬਚਨੀ ਸਬਤਰ ਸੁਖ ਦੁਖ, ਕਦੇ ਵਿਆਪੇ ਸਨਾ ਪੂਖੈ ਮਨ ਸੰਤੋਖ। ਸ਼ਬਦ ਗੁਰ ਰਾਜੇ, ਜਪ ਗੋਬਿੰਦ ਪੜਦੇ ਸਭ ਕਾਜੇ। ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰਦਾਤਾ, ਗੁਰਦਾਇ ਗੁਰਦਾਤਾ ਦਿਆਲ ਬਖਸ਼ਣ ਦੇ ਗੁਰਚਰਣੀ।

ਤੇ ਕਾਵਿ ਵਿਖਿਆ ਸਾ ਪ੍ਰਮਤ ਪ੍ਰਮਤ ਮਾਤ ਉਪਾ ਤਰੀ ਨ ਜਾਈ ਦੁੱਤਰ ਮੈਂ ਕਾਮ ਨੇ ਆਪ ਸੁਕਾਰ ਕਮਾਵੇ ਆਪ ਬੀ ਜਾ ਪੀ ਖਾਵੇ ਰਾਖਨ ਕਹੋ ਦੂਸਰ ਨਹੀਂ ਕੋਈ ਤੋ ਨਿਸਰੈ ਜੋ ਕਿਰਪਾ ਹੋਈ ਪਤਤ ਪੁਨੀਤ ਪ੍ਰਭ ਏਕੋ ਨਾਮ ਆਪਣੇ ਦਾਤ ਕੋ ਦੀ ਜੈਦਾਨ ਕਰ ਕਿਰਪਾ ਪ੍ਰਭ ਗਤ ਕਰਮੀ ਸਰਣ ਗਹੀ ਨਾਨਕ ਕਹਿ ਪ੍ਰਭ ਤੇਰੀ ਅਸ ਰਾਮ ਕਲੀ ਮਹੱਲਾ ਪੰਜਵਾਂ ਇਹ ਲੋਕੇ ਸੁਪਾ ਨਹੀਂ ਭੇਟ ਤੋ ਧਰਮ ਰਾਇਆ ਦੁਰਗੇ ਸੁਪਾਵੰਤ ਪੁਨ ਗਰਬ ਨਹੀਂ ਬਸੰਤ ਜਾਨੀ ਸੰਦਰ ਕੀ ਬਤਰਾਈ ਕਰ ਕਿਰਪਾ ਦੀਨੂ ਹਰ ਨਾਮਾ ਪੂਰਨ ਸਜੋਗ ਮਿਲਾਈ ਰਹਾਉ ਗੁਰ ਕੇ ਚਰਨ ਚਿਤ ਲਾਗਾ ਧਨ ਧਨ ਸੰਜੋਗ ਸੁਭਾਗਾ ਸੰਤ ਕੀ ਧੂਰ ਲਾਗੀ ਮੇਰੇ ਮਾਥੇ ਕਿਲ ਵੇਖ ਦੁੱਖ ਮੇ ਸਗਲੀ ਮੇਰੇ ਲਾਥੇ ਸਾਧ ਕੀ ਸਤਿਲਕਮਾਨੀ ਤਪਤੇ ਮਨ ਸੁਧ ਤਪਤੇ ਹੋਈ ਮਾਂ ਸੁਧ ਪਰਾਨੀ ਚਰਕਾ

ਜਿਸੇ ਵਜੇ ਤਿਸ ਮਾਹੇ ਪਰਵੇ ਪ੍ਰਗਟੇ ਊ ਅਨੂਪ ਗੋਪਿੰਦੇ ਗੋ ਪ੍ਰਭੂਰੇ ਨਾਨਕ ਸਿੰਧ ਰਾਮ ਕਲੀ ਮਹੱਲਾ ਪੰਜਵਾਂ ਕਉ ਕਉ ਚਾਰੇ ਸਰਦੂ ਕੌਡੀ ਕਾ ਲਖੂਆ ਮੂਲ ਬੱਕਰੀ ਕਉ ਵਸਤੀ ਪ੍ਰਤਪਾਲੇ ਪ੍ਰਭ ਪ੍ਰਭ ਨਜ਼ਰ ਨਿਹਾਲੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਵਰਣ ਨਾ ਸਾਕੂ ਬਹੁ ਗੁਣ ਤੇਰੇ ਰਹਾ ਦਿਸਤ ਮਾਤ ਨਾ ਖਾਹੇ ਬਿਲਾਈ ਮਹਾਂਗ ਸਾਹਿਬ ਸੁਰੀ ਛੱਟ ਪਾਈ ਕਰਨਹਾਰ ਪਰ ਹਿਰਦੇ ਬੂਟਾ ਮਾਤ ਫਾਥੀ ਮਛਲੀ ਕਾ ਜਾਲਾ ਟੂਟਾ ਕੂਰ ਸੁਕੇ ਕਾਟ ਹਰੇ ਚਲੂਰ ਉੱਚੇ ਤਲ ਭੂਲੇ ਕਮਲ ਅਨੂਪ ਅਗਨ ਨਿਵਾਰੀ ਸਤਿਗੁਰੂ ਸਦੀਵ ਸੀਵ ਕਪਨੀ ਲਾਇਓ ਸੀ ਅਕਿਰਤ ਕਣਾ ਕਾ ਕਰੇ ਉਦਾਰ ਪ੍ਰਮੀਰਾ ਹੈ ਸਦਾ ਦਿਆਲ ਸੰਤਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਪ੍ਰਸਰਣਾਈ ਰਾਮ ਕਲੀ ਮਹੱਲਾ ਪੰਜਵਾਂ ਪੰਜ ਤੰਗ ਰਾਖੇ ਪ੍ਰਭਾਤ ਦਸ ਵਿਖਿਆੜੀ ਲਈ ਨਿਵਾ ਤਿੰਨ ਅਵਰਤ ਕੀ ਤਿੰਨ ਆਵਤ ਕੀ ਝੁਕੀ ਕੀਤ ਸਾਧ ਝੁਕੇ ਪੈ ਫੇਰੇ ਸਿਮਰ ਸਿਮਰ ਜੀਵਾਂ ਗੋਬਿੰਦ ਕਰ ਕਿਰਪਾ ਰਾਖਿਓ ਦਾਸ ਆਪਣਾ ਸਦਾ ਦਾ ਤਾਜਾ ਬਖਸ਼ੇਂਦਾ ਰਹਾਉ ਦਾਜ ਗਈ ਤ੍ਰਿਣ ਪਾਸ ਸਮੇਰ ਜਪ ਜਪ ਨਾ ਪੂਰੀ ਪ੍ਰਾਪੈ ਰੇ ਆਨੰਦ ਰੂਪ ਪ੍ਰਗਟਿਊ ਸਭ ਥਾਨ ਪ੍ਰੇਮ ਜੂਰੀ ਸੁਖ ਮਾਨ ਸਾਗਰ ਧਰਿਓ ਸੁਭਾਸ

ਤਾਈ ਗੱਬ ਸੰਗਤ ਸੁਆ ਜਾਈ ਕਰਤੋ ਧਰਤ ਤੋ ਅਨਕੇ ਛਲ ਜਾਣੇ ਕੌਡੀ ਕੌਡੀ ਕੋ ਖਾਕ ਸਿਰ ਛਨ ਹੈ ਜਿੰਦੀ ਆ ਤਿਸੈ ਨਾ ਚੇਤੇ ਬੂਲ ਵਿਚਾ ਲੋਭ ਨਾ ਉਤਰੇ ਬੂਲੇ ਪਾਪ ਰੁਮ ਜਪਈ ਦਿਆਲ ਇਵ ਮਨ ਹੁਆ ਸਾਧਰੁਆ ਹੱਥ ਕਮਲ ਲਾੜ ਲੀਨੋ ਲਾਈ ਨਾਨਕ ਸਾਚੇ ਸਾਚ ਸਮਾਏ ਰਾਮ ਕਲੀ ਮਹੱਲਾ ਪੰਜਵਾਂ ਰਾਜਾ ਰਾਮ ਕੀ ਸੁਣਾਈ ਨਿਰਭਉ।

ਸਮਾਈ ਸਾਰੇ ਕਾਲ ਸਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਣੇ ਜਿਸ ਕਹਿ ਮਤ ਘਾਤ ਗੁਰ ਤਰੈ ਸੁਦਾਸ ਦੀ ਸਹਾਈ ਕਰੇ ਜਨਮ ਮਰਨ ਕੀ ਝੂਕੀ ਕਾਣ ਗੁਰ ਪੂਰੇ ਗੁਰਪੁਰ ਕੁਰਬਾਨ ਗੁਰਪੁਰ ਵਿਸ ਪੀਠ ਨਿਆ ਤੂ ਦਰਸ਼ਨ ਭਾਜ ਸੁਹੀ ਦਿਆਲੀ ਭਾ ਬ੍ਰਹਮ ਜਿਸ ਕਿਰਪਾ ਕਰੇ ਸਾ ਸੰਗ ਸੁਭਲ ਤਰੈ

ਦੇਹੀ ਗੁਪਤ ਬੇਦੇਹੀ ਦੀ ਸਹਿ ਸਗਲ ਸਾਜ ਕਰ ਜਗਦੀ ਸਹਿ ਢਗਲਾਲ ਢਗਦਾ ਠਾਗੇ ਫਿਰ ਮੱਖਰ ਫਿਰ ਭੇਦ ਉੱਠ ਲਾਗੇ ਸੰਤ ਸਭਾ ਮਿਲ ਕਰਹੂ ਵਿਖਿਆ ਸਿਮਰ ਸਾਧ ਵੀਤ ਪ੍ਰਾਣ ਵੀਰ ਸਭ ਵਿਚਾਰ ਬ੍ਰਹਮ ਵਿਚਾਰ ਵਿਚਾਰੇ ਕੋਈ ਨਾਨਕ ਤਾਂ ਕੀ ਬ੍ਰਹਮਗਤ ਹੋਈ ਰਾਮ ਕਲੀ ਮਹਲਾ ਪੰਜਵਾਂ।

ਆਵੂ ਪੁੱਤਰ ਕਲਤਰ ਲਛਮੀ ਦਿਸੈ ਇਨ ਮੈਂ ਕਿਛੂ ਨਾ ਸੰਗ ਲਿਆ ਵਿਖੇ ਠਗੋਰੀ ਖਾਇ ਪੁਰਾਣਾ ਮਾਇਆ ਮੰਦਰ ਤਿਆਗ ਕੈ ਦਿੰਦਾ ਕਰ ਕਰ ਬਹੁਤ ਵਿਗੂਤਾ ਗਰਭ ਜੂਨ ਮੈਂ ਕਿਰਤ ਪੈ ਪੁਰਖ ਮਾਨੇ ਛੂਟੇ ਨਾਹੀ ਜਮ ਦੂਤ ਗ੍ਰਸ ਮਾਂ ਪਿਆ ਜੋ ਬੋਲੇ ਝੂਠ ਮਾਵੇ ਅਪਰਾ ਤ੍ਰਿਸ਼ਨਾ ਬੂਝੇ ਬਹੁਤ ਹੈ ਅਸਾਧ ਰੋਗ ਉਪਜਾ ਤੰਤ ਦੇਖਣ ਉਪਜਾ ਸੰਤ ਦੁਖਨ ਦੇਹ ਬਿਨਾ ਸੀ ਮਹੋ ਖਿਆ ਜਿਸੇ ਜਵਾਜ ਸੀ ਸਾਜੇ ਆਪੇ ਕੀ ਨੇ ਸੰਤ ਜਯਾ ਨਾਗ ਦਾਸ ਕੰਟ ਲਾਈ ਰੱਖੇ।

ਰਾਗ ਰਾਮ ਕਲੀ ਮਹੱਲਾ ਪੰਜਵਾਂ ਕਾ ਦੂਜਾ ਧੁੱਪ ਦੇ ਕਿਉ ਓਂਕਾਰ ਸਤਿ ਗੁਰ ਪ੍ਰਸਾਦਿ ਗਾਉ ਰਾਮ ਕੇ ਗੁਣ ਗੀਤ ਨਾ

ਨਾਮ ਨਾਮ ਜਸ ਦਾ ਸੁਲੀ ਸਗਲ ਬਿਨਾਸੇ ਰੋਗ ਪੂਰਾ ਰਹਾ ਇਕ ਰਾਧੂ ਸਾਧਾ ਸੋਏ ਜਾ ਕੀ ਤਰਣ ਸਦਾ ਸੋਈ ਸੀ ਸੁਹੇਲੀ ਨਾਮ ਕੀ ਲਾਗੀ ਭੂਗ ਦਾ ਸਿਮਰਤ ਮਿਸੈ ਸਭ ਦੁਖ ਸਹਿਜ ਅਨੰਦ ਕਰੋ ਮਿਰ ਪਾਏ ਗੁਰਪੂਰੇ ਸਭ ਚਿੰਤ ਬਿਡਾਈ ਆਠ ਪੈ ਪ੍ਰਭ ਕਾ ਜਪ ਜਾਪ

ਸਤਿਗੁਰ ਪ੍ਰਸਾਦ ਨਰ ਨਰਹਿ ਨਮਸਕਾਰਨ ਜਲਨ ਤਰਨ ਗਗਨ ਜਲਨ ਤਲਨ ਵਸਤੂ ਗਗਨ ਏਕ ਏਕ ਨਿਰੰਕਾਰ ਹਰਨ ਧਰਨ ਪੁਨ ਪੁਨ ਹੈ ਕਰਨ ਨਹਿ ਗ੍ਰਹਿ ਨਿਰਹਾਰ ਗੀਰ ਤੀ ਨਾ ਵੀਰ ਊਚ ਊਚ ਪਾਰ ਕਰਨ ਕੀਰ ਗੁਣ ਨਾਨਕ ਬਲਿਹਾਰ ਰਾਮ ਕਲੀ ਮਹਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆ ਚਲੇ ਮਾਇਆ ਛਲੀ ਕਨਕਾਮਨੀ ਰਾਵ ਭੰਡਾਰ ਦਰ ਪਰਬ ਕਰਬ ਪੇਖਲੀ ਨਾਮ ਮਨ ਸਦਾਰੇ ਨਹੀਂ ਤੰਗ ਗਾਮਨੀ ਸੁਤ ਕ੍ਰਤਰ ਪ੍ਰਾਤਮੀ ਉਰਜੇ ਪਰਿਉ ਪਰਮ ਮੋਹਿਉ ਇਹ ਬਿਰਗ ਸ਼ਾਮਨੀ ਚਰਨ ਕਮਲ ਸਰਨ ਨਾਗ ਸੰਖ ਸੰਤ ਭਾਵਨੀ ਕਿਉਂ ਕਾ ਸਤਿਗੁਰ ਪ੍ਰਸਾਦ ਰਾਮ ਗਿਰਾ ਗ੍ਰਾਮ ਕਲੀ ਮਹੱਲਾ ਨੋਵਾਂ ਤੇ ਬਦੇਰੇ ਮਨ ਓਟ ਲਿਹੋ ਹਰਨਾਮਾ ਚਾ ਕਹਿ ਸਿਮਰ ਤ੍ਰਿਪਤ ਨਾਸੇ ਪਾਵੇ ਪੰਜ ਨਿਰਵਾਣ ਰਾਹ ਬਟ ਪਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੈ ਪੁੰਨ ਬੈ ਕੁੰਠ ਸਿਧਾਵੇ ਆਜਾ ਮਲ ਕਉ ਅੰਤ ਕਾਲ ਮਹਿ ਨਾਰਾਇਣ ਸੁਦਿਆਈ ਜਾ ਗਤ ਕਹੋ ਜੋਗੀ ਸੁਰਭਾਸ਼ਤੇ ਤੂੰ ਕਸ਼ਿਨ ਮੈਂ ਪਾਈ ਨਾਹਿਨ ਕੋ ਨਾਹਿਨ ਕਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਦ ਰਾਮ ਕਾ ਦੇਖੋ ਬਹਿਦਾਨ ਤੇ ਦੀਨਾ ਰਾਮ ਕਲੀ ਮਹੱਲਾ ਨੌਵਾਂ ਸਾਧੂ ਕੌਣ

ਗੁਰਦਾਸ ਮਿਟੇ ਨਾਨਕ ਜੀ ਆਪਣੇ ਜਨਮ ਸੁਵਾਰੇ ਰਾਮ ਕਲੀ ਮਹੱਲਾ ਨੌ ਪ੍ਰਾਣੀ ਨਾਰਾਇਣ ਸੁਦੀ ਛਿਨ ਛਿਨ ਆਉਤ ਕਟੈ ਦਿਨ ਪਾਤਰੇ ਪਿਤਾ ਜਾਤ ਦੀ ਰਾਮ ਤਰਨਾ ਪੋ ਵਿਖਿਅਨ ਸਿਉ ਖੋਇਓ ਬਾਲਪਨ ਗਿਆਨਾ ਬਿਰਤ ਪਇਓ ਅਜੂ ਨਹੀਂ ਸਮਝੈ ਕੌਣ ਕਵਿਤ ਉਰਜਾਨਾ ਮਾਤ ਜਨਮ ਜੀਉ ਦਿਓ ਜਿਹੇ ਠਾਕੁਰ ਦੋ ਤੈ ਕਿਉਂ ਵਿਸਰਾਏ ਮੁਕਤੋ ਨਰ ਜਾ ਕੇ ਸਿਮਰੈ ਦਿਰ ਪੈ ਦੇ ਮੁਕਤ ਹੋ ਨਰ ਜਾ ਕਹਿ ਸਿਮਰੈ ਨਿਮਕਨਾ ਤਾ ਕੋ ਗਾਇਓ ਮਾਇਆ ਕੋ ਮਧ ਮਹਾਂ ਕਰਤਾ ਸੰਗ ਰਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਇੱਕੀ ਓਅੰਕਾਰ ਸਤ ਗੁਰਪ੍ਰਸਾਦ ਸੋਈ ਚੰਦ ਚੜ੍ਹੇ ਸੇ ਤਾਰੇ ਸੋਈ ਦਿਨਿਅਰ ਤਪਤ ਰਹੈ ਸਾ ਧਰਤੀ ਜੋ ਪਹੁੰਚੁਲਾਰੇ ਜੁਗ ਜੀ ਖਿਲੈ ਤਾਵ ਕੈਸੇ ਜੀਵ ਤਬਲ ਨਿਵਾਰ ਹੋਈ ਪ੍ਰਵਾਣਾ ਕਰੇ ਤੀਹਾਣਾ ਕਲਖਣ ਵਿਚਾਰ ਹਾਉ ਕਿਤੇ ਦੇਸ ਨ ਆਇਆ ਸੁਣੀਐ ਤੀਰਥ ਪਾਸ ਨ ਬੈਠਾ ਦਾਤਾ ਦਾਨ ਕਰੀ ਤੈ ਨਾਹੀ ਮੈਂ ਉਸਾਰ ਨਾ ਬੈਠਾ ਜੇ ਕੋ

ਸੋਚ ਬਿਨ ਸੋਚ ਨਾ ਹੋਈ। ਕਲ ਪ੍ਰਵਾਨ ਕਤੇ ਪੁਰਾਣ ਪੋਠੀ ਪੰਡ ਰਹੀ ਪੁਰਾਣ ਨਾਨਕ ਨਾਉ ਭਇਆ ਰਹੇ ਮਾਣ। ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੇ ਵਡਿਆਈ ਏਦੂ ਉਪਰ ਕਰਮ ਨਾਏ ਜੇ ਕਰ ਹੁੰਦੇ ਮੰਗਣ ਜਾਈ ਫਿਰ ਉਲਾਮਾ ਮਿਲੇ ਤਹੀ ਨਾਮ ਕਲੀ ਮਹੱਲਾ ਪਹਿਲਾ ਜਾਗ ਪੁਰਬੋਦੇ ਮੜੀ ਬੰਧਾ ਵੈ ਆਸਨ ਤਿਆ ਕਾਹੇ ਸੁਚ ਪਾਵੇ ਮਮਤਾ ਕਾਮਣਿਤਕਾਰੀ ਨਾ ਅਵਧੂਤੀ ਨਾ ਸੰਸਾਰੀ ਜੋਗੀ ਬੈਤ ਰਹੋ ਦੁਬਦਾ ਦੁ ਭਾਗੇ ਘਰ ਘਰ ਮਾਤ ਲਾਜਨ ਲਾਗੇ ਰਹਾਉ ਗਾਵੇ ਗੀਤ ਨਾ ਚੀਨੇ ਆਪ ਕਿਉਂ ਲਾਗੀ ਨਿਵਰੇ ਪ੍ਰਤਾਪ ਗੁਰ ਕੈ ਸੋਧ ਰਚੈ ਮਨਮਾਈ ਭਿਖਿਆ ਸਹਿ ਵਿਚਾਰੀ ਖਾਏ ਪਸਮ ਚੜਾਇ ਕਰੇ ਪਖੰਡ ਮਾਇਆ ਮੋਹੇ ਸਹਿ ਜਾਮੋ ਡਾਂਡ ਹੇ ਬੂਟੇ ਖਾਪਰ ਭੀਖ ਨ ਪਾਏ ਬੰਦਰ ਬਾਂਧੇ ਆਵੇ ਜਾਏ ਬਿੰਦ ਰਾਖੈ ਸਤੀ ਬਿੰਦ ਨ ਰਾਖੇ ਜਤੀ ਕਹਾਵੇ ਮਾਇਆ ਮਾਈ ਮਾਗ ਤੁਰੇ ਲੁਭਾਵੇ ਨਿਰਦਇਆ ਨਹੀਂ ਜੋਤਿ ਉਜਾਲਾ ਬੂਟ ਬੂਢੇ ਸਰਬ ਜੰਜਾਲਾ।

ਰਸਨ ਸਖੇਰ ਘਰ ਬੀਜੈ ਰਾਵ ਵਾਦ ਪੜੇ ਰਾਗੀ ਜਗ ਭੀਜੈ ਤਰੈ ਗੁਣ ਵਿਖਿਆ ਜਨਮ ਰੀਜੈ ਰਾਮ ਸਰਬਿਨ ਦੁਖ ਸਿ ਜੈ ਚਾਰ ਪਵਨ ਸਿਘਾਸਨ ਪੀਜੈ ਨਿਵਲੀ ਖਟੁੰ ਕਰ ਕਰਮ ਕਰੀ ਜੈ ਰਾਮ ਨਾ ਬੇਨ ਬਿਤਾ ਸਾਤ ਲੀਜੈ ਪੰਚ ਅੰਤਰੇ ਪੰਚੀ ਅਗਨ ਕਿਉਂ ਤੀ ਤੀਜੈ ਅੰਤਰ ਚੂ

ਸੁਤਰੀ ਜੈ ਤੁਰਕੀ ਸੇਵਾ ਰਾਮ ਰਵੀ ਜੈ ਨਾਨਕ ਨਾਮ ਮਿਲੇ ਪ੍ਰਭ ਕਿਰਪਾ ਪ੍ਰਭ ਕੀ ਜੈ ਰਾਮ ਕਲੀ ਮਹੱਲਾ ਪਹਿਲਾ ਅੰਤਰ ਉਤਪਜੇ ਅਵਰਨਾ

ਮੇ ਰੋਗ ਮਹਾ ਦੁੱਖ ਲਾਗਾ ਦੁਰਮ ਤਰੀ ਰੋਗਿਆ ਦੁੱਖ ਸੰਪਤੀ ਕਹੋ ਸੁਖ ਸੰਪਤ ਕੋ ਆਪ ਤੂੰ ਦੇਖੈ ਸਾਥ ਤੁਮਾਰੇ ਬਿਮਾਨ ਪਿਆ ਜਿਸ ਕਾ ਇਹੋ ਤਨ ਧਨ ਸੋ ਫਿਰ ਲੀਵੈ ਅੰਤਰੇ ਸਹਿਸਾ ਦੁੱਖ ਪਿਆ ਅੰਤ ਕਾਲ ਕਛ ਸਾਥ ਨ ਚਾਲੇ ਜੋ ਜੀ ਸਹਿ ਸਭ ਜਿਸੈ ਮੈਂ ਆਦਿ ਪੁਰਖੇ ਪਰੰਪਰ ਸੁਪ੍ਰਭ ਕਰ ਨਾਮ ਹਿਰਦੈ ਲਈ ਪਾਰ ਪਿਆ ਮੂਵੇ ਕਉ ਰੂਵੈ ਕਿਸੈ ਸੁਣਾਵੈ ਭੈ ਸਾਗਰ ਸਰਾਰ ਪਿਆ ਦੇਖ ਕੁਟਾਮ ਮਾਇਆ ਗ੍ਰਹੀ ਮੰਦਰੇ ਸਾਖਤ ਜੰਜਾਲ ਪਰਾਰ ਪਿਆ ਜਾਂ ਆਈ ਤਾਂ ਤਿਨੇ ਬੁਲਾਏ ਛਾਲੇ ਤਿਨੇ ਬੁਲਾਇ ਲਿਆ ਜੋ ਕੁਛ ਕਰਨਾ ਸੋ ਕਰ ਰਿਹਾ ਬਖਸ਼ਣ ਹਰੈ ਬਖਸ਼ ਲਿਆ ਜਿਨ ਇਹੋ ਚਾਖਿਆ ਰਾਮ ਰਸਾਇਣ ਤਿਨ ਕੀ ਸੰਗਤ ਖੋਰ ਪਿਆ ਰਿਤ ਸਿੱਧ ਬੁੱਧ ਗਿਆਨ ਗੁਰੂ ਤੇ ਪਾਈਐ ਮੁਕਤ ਪਦਾਰਥ ਸਰਣ ਪਿਆ ਦੁੱਖ ਸੁੱਖ ਗੁਰਮੁਖ ਸਮ ਕਰ ਜਾਣਾ ਹਰਕ ਸੋ ਮੈਂ ਬਿਰਖ ਪਿਆ ਆਪ ਮਾਰ ਗੁਰਮੁਖ ਹਰ ਪਾਈ ਨਾਨਕ ਸਾਈ ਸਮਾਈ ਲਿਆ ਰਾਮ ਕਲੀ ਦੱਖਣੀ ਮਹੱਲਾ ਪਹਿਲਾ ਜਤ ਸਤਸੰਜਮ ਸੀ ਜਤ ਸਤਸੰਜਮ ਸਾਥ ਤਿਰੜਾਇਆ ਸਾਧ ਸਬਦ ਰਸ ਲੀਣਾ ਮੇਰਾ ਗੁਰਖ ਦਇਆਲ ਸਦਾ ਰੰਗ ਲੀਣਾ ਐਸ ਰਹਿ ਏਕ ਲਿਵਲਾਗੀ ਸੱਚ ਦੀਪ ਤੀਣ ਰਹਾਉ ਰਹੇ ਗਗਨ ਪੁਰ ਦਿੱਟੂ ਸਮੈ ਸਰ ਅਨ ਸਬਦ ਰੰਗੀਣਾ ਸਤਿ ਕੋ ਪੀਨ ਪਰਪੁਲੀਨਾ ਜਿਵਾ ਰੰਗ ਸਿੰਘ ਮਿਲੇ ਗੁਰੂ ਸਾਜੇ ਜੈ ਰਚ ਰਚੇ ਕਿਰਤ ਵਿਚਾਰ ਪਤੀਣਾ ਏਕ ਮਹਿ ਸਰਵ ਸਰਮੈ ਏਕਾ ਏ ਸਤਿਗੁਰ ਦੇਖ ਦਿਖਾਈ ਜਿਨ ਕੀ ਅਖੰਡ ਮੰਡਲ ਪ੍ਰਮੰਡਾ ਸੁਪ੍ਰਭ ਲਖਨ ਜਾਈ ਦੀਪਕ ਤੇ ਦੀਪਕ ਪ੍ਰਗਾਸਿਆ ਤ੍ਰਿਪਨ ਜੋਤ ਦਿਖਾਈ ਸੱਚੇ ਤਖਤ ਸੱਚ ਮਹਿਲੀ ਬੈਠੇ ਨਿਰਭਉ ਤਾੜੀ ਲਾਏ ਮੋਹਿ ਗਿਆ ਬੈਰਾਗੀ ਜੋਗੀ ਕੱਟ ਕੇ ਕਿੰਗਰੀ ਬਾਈ ਨਾਨਕ ਸਰਨ ਪ੍ਰਭੂ ਤੇ ਛੂਟੇ ਸਤਿਗੁਰ ਸੱਚ ਸਿਖਾਈ ਰਾਮ ਕਲੀ ਮਹੱਲਾ ਪਹਿਲਾ

ਸਹਿ ਸਬਦ ਵਿਹੀ ਚਾਰੀ ਆਪੇ ਬਖਸੇ ਮੇਲ ਮਿਲਾਈ ਨਾਨਕ ਸਰਣੋ ਤੁਮਾਰੀ ਰਾਮ ਕਲੀ ਮੁਹੱਲਾ ਤੀਜਾ ਅਸ਼ਟਪਦੀਆਂ ਇੱਕਿਓ ਓਂਕਾਰ ਸਤਿਗੁਰ ਪ੍ਰਸਾਦ ਸਰਵੈ ਦੀਆ ਮੁਦਰਾ ਕੰਨੀ ਪਾਏ ਜੋਗੀ ਖਿੰਤਾ ਕਰ ਤੂੰ ਤੈ ਆਵਣ ਜਾਣ ਵੀ ਭੂਤ ਲਾਏ ਜੋਗੀ ਤਾਂ ਤੀਨ ਭਵਨ ਜਿਨ ਲੈ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨ ਦਵਾਜੇ ਅਰ ਤੂੰ ਰਹੇ ਲਿਵਲਾਏ ਰਹਾਉ ਸਾ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭਗਤ ਪਾਈ ਧਿਆਨ ਕਾਕਰ ਕਰ ਡੰਡਾ ਜੋਗੀ ਸਿੰਘੀ ਸਵਰਤੂ ਵਜਾਈ ਮਨ ਦ੍ਰਿੜ ਕਰ ਆਸਨ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਂ ਨਗਰੀ ਮੈਂ ਮੰਗਲ ਚੜ੍ਹੇ ਜੋਗੀ ਤਾਂ ਨਾਮ ਪੱਲੇ ਪਾਈ ਕਿੰਗਰੀ ਧਿਆਨ ਲੱਗ ਗਏ ਜੋਗੀ ਤਾਂ ਸੱਚ ਪੱਲੇ ਪਾਈ ਕਿੰਗਰੀ ਸਾਂ ਤੁਰਿਆ ਵੇ ਜੋਗੀ ਮਨ ਵਿੱਚੋਂ ਜਾਏ ਭਾਉ ਭਾਉ ਦੁਈ ਪਤਲੈ ਜੋਗੀ ਏ ਸਰੀਰ ਕਰ ਡੰਡੀ ਗੁਰਮੁਖੋ ਵੈ ਤਾਂ ਤੰਤੀ ਵਾਜੇ ਇਨ ਬਿਦ ਦਰਸਨਾ ਖੰਡੀ ਹੁਕਮ ਬੁਝੈ ਸੁਜੋਗੀ ਕਹੀਐ ਇਕ ਸੂ ਲਿਵਲਾਈ ਸਹਿਜਾ ਤੂਟੇ ਨਿਰਭੁਰ ਹੋਵੈ ਜੋ ਜੋਤੇ ਪਾਈ ਨਦਰੀ ਆਮਦਾ ਸਭ ਕੀ ਬਿਨਸੇ ਵਰਤ ਧੀ ਚਿਤ ਲਾਏ ਸਤਿਗੁਰੂ ਨਾਲ ਤੇਰੀ ਭਾਵਨੀ ਲਾਗੇ ਤਾਂ ਇਹ ਸੋਝੀ ਪਾਏ ਇਹ ਜੋ

ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹੋ ਇਹੋ ਭਗਤ ਜਗਤ ਬਿੱਟੀ ਕਾ ਪੁਤਲਾ ਜੋਗੀ ਇਹ ਮੈਂ ਇਹ ਇਸ ਮੈਂ ਰੂਪ ਵੱਡਾ ਸਮਾਇਆ ਅਨੇਕ ਯਤਨ ਪੇ ਕਰੇ ਜੋਗੀ ਰੋਗ ਨ ਜਾਏ ਕੋ ਹਰ ਕਾ ਨਾਮ ਖੁਦੈ ਜੋਗੀ ਜਿਸਨੂੰ ਮਨ ਵਸਾਏ ਗੁਰਮੁਖੋਵੈ ਗੁਰਮੁਖੋਵੈ ਸੋਈ ਬੂਜਾਏ ਜੋਗ ਜੋ ਸੋ ਪਾਏ ਜੋਗੇ ਕਾ ਕਾਰੰਗ ਜੋਗੇ ਕਾ ਮਾਰਗ ਵਿਖਮੈ ਜੋਗੀ ਜਿਤਨੂੰ ਨਦਰ ਕਰੇ ਸੂ ਪਾਏ ਅੰਤਰ ਬਾਹਰ ਏਕੋ ਵੇਖੈ ਵਿੱਚੋਂ ਪਰਮ ਚੁਕਾਏ ਬਿਨ ਵਜਾਏ ਕਿੰਗਰੀ ਵਾਜਾਏ ਸਾ ਕਿੰਗਰੀ ਵਜਾਏ ਕਹੇ ਨਾਨਕ ਭੂਤ ਹੋਵੈ ਜੋਗੀ ਸੱਚੇ ਰਹਿਸਮਾਏ ਰਾਮ ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰ ਬੂਝ ਬੁਝਾਈ ਸੰਤੈ ਗੁਰਮੁਖ ਦੇ ਬੁਢਿਆਈ ਰਹਾਉ ਸੱਚ ਰਹੋ ਸਦਾ ਸਹਿ ਤੁਨ ਉਪਜਾਏ ਕਾਮ ਕ੍ਰੋਧ ਦੇ ਵਿੱਚੋਂ ਜਾਈ ਆਪ ਛੋੜ ਨਾਮ ਲੇਵ ਲਾਗੀ ਮਮਤਾ ਸ਼ਬਦ ਜਲਾਈ ਚੇਤੇ ਉਚੇਤਿਸ ਤੇ ਬਿਨਸੈ ਅੰਤੇ ਨਾਮ ਸੁਖਾਈ ਸਦਾ ਜੂਰ ਦੂਰਾਂ ਦੇਖੋ ਕਰਨ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੈ ਘੱਟ ਅੰਤਰ ਸਾਚੇ ਸੂਲਿ ਬੁਲਾਈ ਸਤਸੰਗਤ ਮੈਂ ਨਾਮ ਨਿਰਬੋਲ ਕੇ ਵੱਡੇ ਭਾਗ ਪਾਇਆ ਜਾਈ ਪਰਮ ਨਾ ਭੁੱਲੇ ਸਤਿਗੁਰੂ ਸੇਵੈ ਮਾਰਾ ਖੋ ਇਕ ਠਾਈ ਬਿਨਾਂ ਵੈ ਸਭ ਭੂਲੀ ਫਿਰਦੀ ਫਿਰਦਾ ਜਨਮ ਗਾਏ ਜੋਗੀ ਜੋਤ ਗਵਾਈ ਹੰਢਏ ਪਾਖ ਨ ਯੋਗ ਨ ਪਾਈ ਸਿਵ ਨਗਰੀ ਮੈਂ ਆਸਨ ਬੈਸੇ ਗੁਰਸਬਦੀ ਜੋਗ ਪਾਈ ਸਾ ਤੁਰ ਬਾਜੀ ਸੰਸਾ ਤਾ ਤੁਰ ਬਾਜੀ ਸ਼ਬਦ ਨਿਵਾਰੇ ਨਾਮ ਸਿਮ ਲਿਆ ਇਹ ਸਰੀਰ ਤੁਰ ਸੰਤੋਸ਼ ਨਾਲ ਕਰੇ ਲਿਵਲਾਈ ਨਾਮ ਸੁਨਾ ਕਰੇ ਸੀ ਜਨ ਨਿਰਬਲੂ ਸਬਦੀ ਮਹਿਲ ਗਵਾਈ ਤੈ ਗੁਣ ਚੇਤ ਨਾਮ ਚੇਤੈ ਨਾਹੀ ਬਿਰਨਾਵੇ ਬਿਨਸ ਜਾਈ ਬ੍ਰਹਮ ਵਿਸ਼ਨ ਮਹਿ ਮੈਂ ਵਿਸ਼ਨ ਮਹੇਸ ਤੈ ਮੂਤ ਤੇ ਗੁਣ ਬ੍ਰਹਮ ਬੁਲਾਈ ਗੁਰਪ੍ਰਸਾਦੀ ਤਿਉਟੀ ਛੁਟੇ ਚੌਥੇ ਪਦ ਦੇ ਬੁਲਾਈ ਪੰਡਿਤ ਪੜੈ ਪੜਵਾਦ ਵਿਖਾਣੇ ਤਿੰਨਾ ਬੂਝ ਨ ਪਾਏ ਵਿਖਾ ਮਾਤੇ ਪਰਮ ਬੁਲਾਈ ਤੂੰ ਦੇ ਕਹਿ ਸਪਾਈ ਪਤਾ ਗਾਉ ਤੁਮ ਪਦ ਨਾ ਕੀ ਉਤਮ ਬਾਣੀ ਜੋ ਜੋ ਰਹੀ ਸਮਾਈ ਬਾਣੀ ਲਾਗੇ ਸੋ ਗਤ ਪਾਏ ਸਬਦੇ ਸਾਹਿ ਸਮਾਈ ਕਹਿ ਨਗਰੀ ਸਬਦੇ ਖੋਜੇ ਨਾਮ ਉਨਮੈ ਨਿਧ ਪਾਈ ਮਨਸਾ ਮਾਰੀ ਮਾਨੁ ਸਹਿ ਸਮਾਣਾ ਬਿਨ ਸਭ ਤੁਤ ਕਰਾਈ ਲੋਹਿਣ ਦੇਖ ਰੇ ਬਿਸਮਾਦੀ ਕਿਤ ਲੋਹਿਣ ਦੇਖ ਰਹੇ ਬਿਸਮਾਦੀ ਚੇਤਾ ਦੇ ਟੁਲਗਾ

ਕਹਿਣਾ ਕਛੂ ਨ ਜਾਈ ਸੰਤੋਖ ਗੁਰਮੁਖ ਪੂਰਾ ਪਾਈ। ਨਾਮੋ ਪੂਜ ਕਰਾਈ ਰਹਾਉ ਹਰ ਬਿਨ ਸਭ ਕੁਛ ਮੈਲਾ, ਸੰਤੋ ਕਿਆ ਹੋ ਪੂਜ ਜੜਾਈ ਹਰ ਸੱਚੇ ਭਾਵੇ, ਸਭ ਪੂਜਾ ਹੋਵੇ ਭਾਣ ਮਨ ਵਸਾਈ, ਪੂਜਾ ਕਰੇ ਸਾ ਲੋਕ ਸੰਤੋ ਮਨਮੁਖ ਥਾਏ ਨਾ ਪਾਏ, ਸਬਦ ਮਰੇ ਮਨ ਨਿਰਬਲ ਸੰਤੋ ਇਹ ਪੂਜਾ ਥਾਏ ਪਾਈ, ਪਵਿੱਤਰ ਪਾਵ ਸੇ ਜਨ ਸੱਚ ਏਕ ਸਬਦ ਦੇ ਬਲਾਏ ਬਿਨ ਆਵੇ ਹੋਰ ਪੂਜ ਨਾ ਹੋਵੀ ਪਰਮ ਪੁਲੀ ਰੁਕਾਏ, ਗੁਰਮੁਖ ਆਪ ਪਛਾਣੇ ਸੰਤੂ ਰਾਮ ਨਾਮ ਲੈ ਬੁਲਾਈ, ਆਪੇ ਨਿਰਬਲ ਪੂਜ ਕਰਾਈ ਗੁਰਸਬਦੀ ਥਾਏ ਭਾਈ, ਪੂਜਾ ਕਰੇ ਪਰ ਬੇਦ ਨਹੀਂ ਜਾਣੇ ਪਤੁਜੇ ਭਾਈ ਮਲ ਲਾਈ, ਗੁਰਮੁਖ ਹੋਵੇ ਸੋ ਪੂਜਾ ਜਾਣੇ ਪਾਣਾ ਮਨ ਵਸਾਈ, ਪਾਣੇ ਤੇ ਸਾਫ ਸੁਖ ਪਾਵੇ ਸੰਤੋ ਅੰਤੇ ਨਾਮ ਸਿਖਾਈ, ਆਪਣਾ ਆਪ ਨਾ ਵਿਛਾਣੇ ਸੰਤੋ ਕੂਟ ਕਰੇ ਵਡਿਆਈ, ਪਾਖੰਡ ਕੀ ਨਹੀਂ ਜਮ ਨਹੀਂ ਛੁਡੇ ਨਾ ਜਾਤੀ ਭਾਤ ਗਵਾਈ, ਜਿਹਨੇ ਅੰਤਰ ਸਭ ਆਪ ਛਾਣੇ ਗਤ ਮੈਂ ਤੂਤ ਨਹੀਂ ਪਾਈ, ਇਹ ਮਨੁਆ ਸੁਣ ਸਮਾਧ ਲਗਾਵੇ ਜੋਤੀ ਜੋਤ ਮਿਲਾਈ, ਤੁਣ ਤੁਣ ਗੁਰਮੁਖ ਨਾਮ ਵਿਖਾਣੇ ਸਤਸੰਗਤ ਮੇਲਾਈ, ਗੁਰਮੁਖ ਹੋਵੇ ਆਪ ਗਾਵੇ ਦਰ ਸੱਚੇ ਸੁਭਾ ਪਾਈ, ਸੱਚੀ ਬਾਣੀ ਸੱਚ ਵਿਖਾਣੇ ਸੱਚ ਨਾਮ ਲਿਵ ਲਾਈ, ਭੈ ਪੰਜਨਾ ਪਾਪ ਨੇ ਖੰਜਨ ਮੇਰਾ ਪ੍ਰਬੰਧ ਸਿਖਾਈ, ਸਭ ਕਿਛ ਆਪੇ ਆਵਰਤਾਏ ਨਾਨਕ ਨਾਮ ਵਡਿਆਈ, ਰਾਮ ਕਲੀ ਮਹੱਲਾ ਤੀਜਾ ਹਮ ਕੁਚਲ ਕੁਚੀ ਲੱਤ ਮਾਨੀ, ਮੇਰੇ ਸਭ ਦੀ ਮਹਿਲ ਉਤਾਰੀ, ਸੰਤੋ ਗੁਰਮੁਖ ਨਾਮ ਨੀ ਤਾਰੀ, ਸੱਚ ਨਾਮ ਰਵਿਆਸ ਆਕਟ ਅੰਤਰ ਕਰਤੇ ਆਪ ਸਵਾਰੀ, ਰਾਵ ਪਾਸ ਭੇਟ ਪਾਰਸ ਬਰਸੇ ਫਿਰ ਪਾਰਸ ਹੋਏ, ਹਰ ਜੀਵ ਆਪਣੀ ਕਿਰਪਾ ਧਾਰੀ, ਇੱਕ ਭੇਕ ਰਹੇ ਪ੍ਰੇਮਾਨੀ ਤਜੁਗੈ ਬਾਜੀ ਹਾਰੀ, ਇੱਕ ਅੰਦਰ ਭਗਤ ਰਹੇ ਦਿਨ ਰਾਤੀ, ਰਾਮ ਨਾਮ ਉਰ ਧਾਰੀ, ਅੰਦਰ ਰਾਤੀ ਸਜੀ ਮਾਤੇ ਸਜੀ ਹੋਮੇ ਬਾਰੀ, ਪੈ ਬਰ ਭਗਤ ਨੋ ਵੀ ਕਭੀ ਫਿਰ ਪਾਏ ਪਉ ਸਵਾਰੀ, ਮਾਇਆ ਮੂਹ ਸ਼ਬਦ ਲਾਇਆ ਗਾਂ ਤਤ ਵੀ ਚਾਰੀ, ਆਪੇ ਆਪ ਕਰਾਏ ਕਰਤਾ ਪੇ ਬਖਸ ਭੰਡਾਰੀ, ਤਿਸ ਕਿਆ ਗੁਣਾ ਕਾ ਅੰਤਰ ਪਾਇਆ ਹੋ ਗਾਵਾ ਸੁਧ ਵੀ ਚਾਰੀ, ਹਰ ਜੂ ਜਪੀ ਹਰ ਜੀ ਉਸਲਾਈ, ਵਿੱਚ ਆਪ ਨਿਰਾਰੀ ਨਾ ਪਦਾਰਥ ਗੁਰ ਤੇ ਪਾਇਆ ਖੁੱਟ ਪਾਇਆ ਖੁੱਟ, ਸੱਚੇ ਮਿਟ ਆਪਣੇ ਭਗਤਾਂ ਨੂੰ ਆਪੇ ਤੁੱਟਾ ਆਪਣੀ ਕਿਰਪਾ ਕਰ ਕਰ ਤਾਰੀ, ਤਿੰਨ ਸੱਚੇ ਨਾਮ ਕੀ ਸਦਾ ਭੁੱਖ ਲਾਗੀ ਗਾਵ ਸੁਧ ਵੀ ਚਾਰੀ, ਜੂ ਪਿੰਡ ਸਭ ਕੁਛ ਹੈ ਤਿਸਕਾ ਆਖਣ ਬਿਖਮ ਵੀ ਚਾਰੀ, ਸ਼ਬਦ ਲਗੇ ਸੀ ਜਨ ਨੇਤਰੀ ਪਵਜਲ ਪਾਰ ਉਤਾਰੀ, ਬਿਨਾਂ ਸੱਚੇ ਕੁ ਪਾਰ ਨ ਪਾਵੇ

ਸ਼ਬਦ ਸਵਾਰੀ ਕਾਇਆ ਕੰਜ ਸ਼ਬਦੇ ਰਾਧੇ ਸਾਚੇ ਨਾਹੇ ਪਿਆਰੀ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਐ ਸ਼ਬਦ ਵਿਹੀ ਚਾਰ ਜੋ ਪ੍ਰਭੁ ਜੇ ਸੋਈ ਪਾਸੇ ਪਾਇ ਹੋਰ ਫੂਟ ਵੇ ਅੰਕਾਰੀ ਪਾਦੀ ਬਿਨਸੈ ਸੀਵ ਸਿਵੈ ਗੌਰ ਕਹੇ ਪਿਆਰੀ ਸੋ ਜੋਗੀ ਤਤ ਗਿਆਨ ਸੋ ਯੋਗੀ ਤਤ ਗਿਆਨ ਵਿਚਾਰੀ ਹੋਮੈ ਤ੍ਰਿਤ੍ਰਿਸ਼ਨਾ ਮਾਰੀ ਸਤਿਗੁਰ ਦਾਤਾ ਤਿਨੈ ਪਛਾਤਾ ਜਿਸਨੂੰ ਕਿਰਪਾ ਤੁਮਾਰੀ ਸਤਿਗੁਰ ਸਾ ਸਿਵੇ ਮਾਇਆ ਲਾਗੇ ਡੂਮ ਵੇ ਅੰਕਾਰੀ ਜਿੱਧਰ ਅੰਦਰ ਸਾ ਤਿਚਰ ਦੂਜਾ ਜਿੱਧਰ ਅੰਦਰ ਸਾ ਤਿਚਰ ਸੇਵਾ ਕੀਜੇ ਜਾਏ ਜੇ ਅਮਰਾ ਮੁਰਾਰੀ ਅੰਦਰ ਜਾਗਤ ਰਹੇ ਦਿਨ ਰਾਤੀ ਅੰਦਰ ਜਾਗ ਰਹੇ ਦੇ ਰਾਤੀ ਆਪਣੇ ਪ੍ਰੇ ਪ੍ਰੀਤ ਪਿਆਰੀ ਮਨ ਧਨ ਵਾਰੀ ਵਾਰ ਕੁਮਾਈ ਆਪਣੇ ਗੁਰ ਬਿਟੋਂ ਬਲਿਆਰੀ ਮਾਇਆ ਮੂਹ ਵਿਸ ਜਾਏਗਾ ਉਪਰੇ ਸੁਦ ਵਿਚਾਰੀ ਆਪ ਜਗਾਏ ਸੀ ਜਾਗੀ ਗੁਰ ਕਹਿ ਸੁਦ ਵਿਚਾਰੀ ਸਨਾਨਕ ਸਹੀ ਮੂਹੇ ਜਿਹੇ ਨਾਮ ਨਾ ਚੇਤਾ ਹੈ ਭਗਤੀ ਵੇ ਵਿਚਾਰੀ ਰਾਮ ਕਲੀ ਮਹਲਾ ਤੀਜਾ ਨਾਮ ਜਾਨਾ ਗੁਰ ਤੇ ਪਾ ਤ੍ਰਿਪਤ ਰੇ ਆਕਾਈ ਸੰਤੋ ਗੁਰਮੁਖ ਮੂਤ ਗਤ ਪਾਈ ਇੱਕ ਨਾਮ ਉਸਿਆ ਘੱਟ ਅੰਤਰ ਪੂਰੇ ਕੀ ਵਡਿਆਈ ਰਾਵ ਆਪੇ ਕਰਤਾ ਆਪੇ ਪੂਤਾ ਦਿਨ ਦਾਰਿਕ ਸਵਾਏ ਜੋ ਕੁਛ ਕਰਨਾ ਸੋ ਕਰਿਆ ਅਵਨ ਕਰਨਾ ਜਾਈ ਆਪੇ ਸਾਜੇ ਸਿਰ ਡੁਪਾਏ ਸਿਰ ਤੇ ਧੰਦੇ ਲਾਈ ਤੇ ਸ੍ਰੀ ਭੂਤਾਂ ਸੁਖ ਪਾਵ ਸਤਿਗੁਰ ਮੇਲ ਮੇਲਾਈ ਆਪਣਾ ਆਪ ਉਪਾਈ ਲੱਖ ਲੱਖਣਾ ਜਾਈ ਆਪੇ ਮਾਰੇ ਜੀ ਆਪੇ ਮਾਰ ਜੀ ਵਾਲੇ ਆਪੇ ਸੁਣੋ ਤੇਲਾ ਤੁਮਾਈ ਇੱਕ ਦਾਤੇ ਇੱਕ ਮੰਗਤੇ ਕੀਏ ਆਪੇ ਭਗਤ ਕਰਾਈ ਤੇ ਵਿਟ ਭਾਗੀ ਜਨੇ ਕੋ ਜਾਤਾ ਸੱਚੇ ਰਹਿ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਜਾਈ ਆਪੇ ਦੁੱਖ ਸੁਖ ਪਾਏ ਅੰਤਰ ਪਰਮ ਪੁਲੀ ਆਪੇ ਪਰਮ ਪੁਲਾਈ ਵੱਡਾ ਦਾਤਾ ਗੁਰੂ ਮਜਾਤਾ ਨਿਗਰੀ ਅੰਤ ਫਰੇ ਲੁਕਾਏ ਜਿਨੀ ਚਾਕਿਆ ਤਿਨਾ ਸਾਧਿਆ ਸਤਿਗੁਰ ਬੂਹ ਬੁਝਾਈ ਇੱਕ ਨਾ ਨਾਵ ਕਰਤਾ ਪੁਲਾਈ ਇੱਕ ਨਾ ਗੁਰਮੁਖ ਦੇ ਪੂਜਾਏ ਸਦਾ ਦਾਸ ਲਾਇਓ ਸੰਤੋ ਤੇਦੀ ਵੱਡੀ ਵਡਿਆਈ ਤਿਸ ਬਿਨ ਅਵਰ ਨਾ ਕੋਈ ਰਾਜ ਕਰ ਪਾਤ ਪੰਥ ਬਣਾਈ ਦਿਉ ਤਿਸੇ ਕਾਸ ਸਾਚਾ ਰਲੇ ਹੁਕਮ ਮਨਾਈ ਸੁਨੋ ਪ੍ਰਾਣ ਸਦਾ ਤਿਆਵ ਜਨ ਗੁਰਮੁਖ ਪੰਥ ਬਣਾਈ ਸਤਿਗੁਰ ਪੇਟੇ ਸੂ ਜਨ ਸੀਜੈ ਤਿਸ ਹਿਰਦੈ ਨਾਮ ਵਸਾਈ ਸੱਚਾ ਆਪ ਸਦਾ ਸਾਚਾ ਬਾਣੀ ਸਭ ਸੁਣਾਈ ਨਾਨਕ ਸੁਣ ਵੀ ਕਰਿਆ ਬਿਸਮਾਤ ਵੀਰਾ ਪ੍ਰਭ ਰਵਿਆ ਸਰਬ ਸਾਈ

ਕੀਆ ਪੂਜਾ ਵਿਸਤਾਰਾ ਕਿਨੀ ਨਿਵਲ ਭੁਯੰਗ ਵਿਸਾਦੀ ਹੋਏ ਦੀਨ ਹਰ ਹਰਾ ਦੀ ਤੇਰਾ ਭਰੋਸਾ ਪਿਆਰੇ ਆਨ ਜਾਣਾ ਵੀ ਸਰਹਾਉ ਕਿਨਹੀ ਕਰੋ ਤਲਵਟ ਖੰਡ ਹੀ ਪਾਇ ਕਿਨੀ ਮੂੰਹ ਅਦੂਸਾਇ ਕੋਈ ਕਹੋ ਅਨੰਤ ਭਗਵਤੀ ਮੋਹਿ ਦੀਨ ਹਰ ਹਰ ਉੱਠ ਲੀਤੀ ਕਿਨੀ ਕਿਆ ਹੋ ਤੀਤ ਪਾਸੀ ਕਿਨੀ ਅਨੰਤ ਕੋਈ ਅੰਤ ਭਇਆ ਉਦਾਸੀ ਕਿਨੀ ਪਵਨ ਸਭ ਧਰਤੀ ਹੀ ਕਰਿਆ ਮੋਹਿ ਦੀਨ ਹਰ ਹਰ ਦਰ ਪਰਿਆ ਕਿਨਹੀ ਕਿਹਾ ਮੈਂ ਕੁੜੇ ਵਡਿਆਈ ਕਿਨੇ ਕਿਹਾ ਬਾਂ ਬਹੁ ਪਾਈ ਕੋਈ ਕਹਿ ਮੈਂ ਤਨੇ ਸਾਰਾ ਮੋਹਿ ਦੀਨ ਹਰ ਹਰ ਆਧਾਰ ਕਿਨਹੀ ਕੁਕਰ ਕੁਕਰ ਚੰਦਨ ਕਿਨੀ ਕੁਕਰ ਨਿਤ ਕਰਾਏ ਕਿਨੂੰ ਵਰਤਨੀ ਮਨਮਾਲਾ ਪਾਏ ਕਿਨੀ ਤਿਲਕ ਗੋਪੀ ਚੰਦਨ ਲਾਇਆ ਮੋਹਿ ਦੀਨ ਹਰ ਹਰ ਹਤਿਆ ਕਿਨੀ ਤਿਤ ਬਹੁ ਚੇਟ ਕਰਾਏ ਕਿਨੀ ਭੇਕ ਬਹੁ ਥਾਟ ਬਣਾਏ ਕਿਨੀ ਤੰਤ ਮੰਤ ਬੋਖਿਆ ਮੋਹਿ ਦੀਨ ਹਰ ਹਰ ਹਰ ਸਿਆ ਕੋਈ ਚਤੁਰਖਾਏ ਪੰਡ ਕੋ ਖਾਟੇ ਕਰਮ ਸਾਹਿਤ ਮੰਡ ਕੋਈ ਕਰਮ ਕਰੇ ਕੋਈ ਕਰੇ ਅਚਾਸ ਕਰਨੀ ਮੋਹਿ ਦੀਨ ਹਰ ਹਰ ਹਤਰਣੀ ਅਸਗਲੇ ਕਰਮ ਧਰਮ ਜੋਗ ਸੋਧੀ ਬਿਨਾ ਵੇ ਮਾਨਾ ਪ੍ਰਬੁੱਧ ਕਹੋ ਨਾ ਜੋ ਸਾਧ ਸਿੰਘ ਪੈ ਪੂਜੀ ਤਰਸਾ ਮਹਾਂ ਸੀਤਲਾ ਰਾਮ ਕਲੀ ਮੁਹੱਲਾ ਪੰਜਵਾਂ ਇਸ ਮਾਟੀ ਤੇ ਹੇ ਜਿਨ ਤੂੰ ਕਰਿਆ ਮਾਟੀ ਕਾਲੇ ਦਿਹਰਾ ਪਰਿਆ ਉਕਤ ਜੋ ਤਰੈ ਸੂਤ ਪ੍ਰੀਖਿਆ ਮਾਤ ਗੁਰ ਮੈਂ ਜੇ ਤੂੰ ਰਾਖਿਆ ਰਾਖਣ ਹਾਰ ਦਿਆ ਸਮਾਰ ਮਨਾ ਸਗਲੇ ਛੂਟ ਵਿਚਾਰ ਮਨ ਰਾਹੁ ਜਿਨ ਦੀਏ ਤੁਤ ਬਾਬੇ ਤਰ ਜਿਨ ਦੀਏ ਤੁਤ ਪ੍ਰਾਤ ਪੁੱਤ ਹਾਰੀ ਜਿਨ ਦੀਏ ਤੁਤ ਬਨਤਾਰ ਬੀਤਾ ਜਿਨ ਤੇ ਠਾਕੁਰ ਕੋ ਰੱਖ ਲਿਓ ਹੋ ਚੀਤਾ ਜਿਨ ਦੀ ਜੀਉ ਜਿਨ ਦੀਆ ਤੋ ਜਿਨ ਦੀਆ ਤੁਤ ਤੁਤ ਪਵਨ ਅੰਬੋਲਾ ਜਿਨ ਦੀਆ ਤੁਤ ਨੀਰ ਨਿਰਬੋਲਾ ਜਿਨ ਦੀਆ ਤੂੰ ਨੀਰ ਨਿਰਬੋਲਾ ਜਿਨ ਦੀਆ ਤੁਤ ਬਾ ਪਾਪ ਪਰਣਾ ਜਿਸ ਠਾਕੁਰ ਕੀ ਰਹੋ ਮਸਰਨਾ ਸ਼ਤੀ ਅਮਰਤੇ ਜਿਨ ਪੂਜਨ ਦੀਏ ਤੰਤਰ ਤਾਨ ਠਹਿਰਾਮਨ ਕੋ ਦੀਏ ਬਸਦਾ ਕਿਉ ਬਸਤਰ ਬਸਦਾ ਕਿਉ ਬਰਤਨ ਬਰਣਾ ਤੇ ਠਾਕੁਰ ਕੀ ਚੇਤਰਾ ਚਰਣਾ ਪੇਖਰ ਕੋ ਨਿਤ ਸੁਨ ਕੋ ਸਕਰਣਾ ਹਤੇ ਮਾਮ ਸਰਨ ਬਸ ਰਸਨਾ ਚਰਨ ਚਲਨ ਕੋ ਸਿਰ ਕੀ ਨੂੰ ਮੇਰਾ ਮਨ ਤੇ ਸੇ ਠਾਕੁਰ ਕੇ ਪੂਜੇ ਪੈਰਾ ਅਪਵਿੱਤਰ ਪਵਿੱਤਰ ਜਿੰਤੂ ਕਰਿਆ ਸਗਲ ਜੋਤ ਮੈਂ ਤੂੰ ਸਿਰ ਧਰਿਆ ਜਪ ਤੂੰ ਸੀ ਪਾਵੇ ਨੀ ਸੀ ਜੇ ਕਰ ਸਵਾਰੇ ਬ੍ਰਹਮਾ ਤੀਜੇ ਇਹਾਂ ਉਹਾਂ ਏਕੇ ਹੋਈ ਜਤ ਤਤ ਦੇਖੀ ਤਤ ਤਤ ਤੂੰ ਹੀ ਤੇ ਸੇਵਤ ਮਨ ਆਤ ਕਰੇ ਤਿਸ ਵਿਸਰੇ ਇੱਕ ਨਿਮਖਨਾ ਸਰੈ ਹਮ ਅਪਰਾਧੀ ਨਿਰਗੁਣੀ ਆਰੀ ਤੰਗ ਸਿਵਾ ਨਾ ਕਰਮਾਰੀ ਗੁਰਪੋਇ ਪੁੱਟ ਭਾਗੀ ਮਿਲਿਆ ਨਾਨਕ ਦਾਸ ਸੰਗ ਪਾਤਰ ਤਰਿਆ ਰਾਮ ਕਲੀ ਮਹੱਲਾ ਪੰਜਵਾਂ ਕਹੋ ਵਿਆਹਵੇ ਰੰਗ ਰਸ ਰੂਪ ਕਹੋ ਵਿਆਹਵੇ ਮਾਏ ਬਾਪ ਪੂਤ ਕਹੋ ਵਿਆਹਵੇ ਰਾਜ ਮਿਲਕ ਬਾਪਾ ਰਸੰਤ ਵਿਆਹਵੇ ਹਰਨਾਮ ਉਦਾਰਾ ਰਚਨਾ ਰਾਤ ਤਾਜਪਨੀ ਸਭ ਕਾ ਪ੍ਰਭੀਤਨੀ ਰਹਾਉ ਕਹੋ ਵਿਆਹਵੇ ਦਰਬਾਰ ਕਹੋ ਵਿਆਹਵੇ ਸੰਸਾਦ ਕਹੋ ਵਿਆਹਵੇ ਲਪਟ ਸੰਗਨਾਰੀ ਸੰਤ ਰਜੇ ਕੀ ਵਰਨਾ ਮੁਰਾਰੀ ਕਹੋ ਵਿਆਹਵੇ ਖੇਰਤ ਜੁਆ ਕਹੋ ਵਿਆਹਵੇ ਅਮਲੀ ਹੁਆ ਕਹੋ ਵਿਆਹਵੇ ਪਾਤਰ ਚੁਰਾਏ ਹਰ ਜਨ ਵਿਆਹਵੇ ਹਰਨਾਮ ਤੇ ਆਈ

ਖਾਬੇ ਤੂੰ ਪਿੜੇ ਮਾਤ ਕਹੋ ਬਿਹਾਵੇ ਬਾਲ ਪੜਾਵ ਤੂੰ ਸੰਤ ਬਿਹਾਵੇ ਹਰ ਗਾਵਤੇ ਕਹੋ ਬਿਹਾਵੇ ਨਾਟੇ ਨਾਟਕ ਨਿਰਤੇ ਕਹੋ ਬਿਹਾਵੇ ਜੀਆਂ ਇਉ ਹਿਰਤੇ ਕਹੋ ਬਿਹਾਵੇ ਰਾਜ ਮੈਂ ਡੱਤੇ ਸੰਤ ਬਿਹਾਵੇ ਹਰ ਜਸ ਕਰਤੇ ਕਹੋ ਬਿਹਾਵੇ ਮਤਾ ਮਸੂਰਤ ਕਹੋ ਬਿਹਾਵੇ ਸੇਵਾ ਜ਼ਰੂਰਤ ਕਹੋ ਬਿਹਾਵੇ ਸੋਦੋ ਜੀ ਸੰਤ ਬਿਹਾਵੇ ਹਰ ਪੀਵਤਾ ਜਿਤ

ਤਿਉਂ ਹਰਿ ਜਨ ਹਰਿ ਹਰਿ ਨਾ ਪਿਆਰ ਕਿਸਾਨੀ ਜੂ ਰਾਖੇ ਰਖਵਾਲਾ ਮਾਤਾ ਦਿਆ ਜੂੰ ਬਾਲਾ ਪ੍ਰੀਤਮ ਦੀ ਪ੍ਰੀਤਮ ਮਿਲ ਜਾਈ ਤਿਉਂ ਹਰਿ ਹਰਿ ਜਨ ਰਾਖੀ ਕਰਨ ਲਾਈ।

ਪਰਪੂਜਲ ਹੋ ਤੇ ਨਾਚਪਤ ਸਾ ਪ੍ਰਭਾਵ ਖੋ ਤੇ ਜਿਉਂ ਚੱਕਵੇ ਸੂਰਜ ਕੀ ਆਤ ਜਿਉਂ ਚਾਦਰ ਬੂੰਦ ਪੇ ਕੀ ਪਿਆਸ ਜੋ ਕਰੰਕਨਾਥ ਕਰ ਸਵਾਮੀ ਤਿਉਂ ਹਰ ਨਾਮ ਹਰ ਜਨ ਮਨ ਹੈ ਸੁਖਾ ਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਧਰ ਪਹਿ ਤਾਏ ਚੀਤ ਦੈ ਧਾਰੀ ਤਨ ਤਾਰਨ ਹਾਰ ਬੰਧਨ ਤੇ ਹੋਈ ਛੁਟਕਾ ਸਭ ਥਾਨ ਦੀ ਕਹਿ ਨੈਣ ਰੂਹੀ ਤਿਸ ਬਿੰਦੂ ਜਾਵਰਣ ਕੁਏ ਬ੍ਰਹਮ ਭੈ ਛੁਟੇ ਗੁਰ ਪ੍ਰਸਾਦ ਨਾਨਕ ਭਿਖੂ ਸਭ ਸਵਾ ਰਾਮ ਕਲੀ ਮਹੱਲਾ ਪੰਜਵਾਂ ਜੀ ਜੁਤ ਸਭ ਪ੍ਰੇਖੀਏ ਪ੍ਰਸਲ ਤੁਮਾਰੀ ਤਾਰਨਾ ਏਵਨ ਹਰ ਕੇ ਨਾਮ ਉਤਾਰਨ ਹਾਓ ਖਿਨ ਮੈਂ ਤਾਪ ਤਾਪ ਦੇ ਸਭ ਕਰਤੇ ਕੇ ਕਾਰਨ ਕਾਮ ਕ੍ਰੋਧ ਲੋਹ ਚੂੜ ਨਿੰਦਾ ਸਾਧੂ ਸੰਗ ਬਿਦਾਰਨਾ ਨਾਚ ਬੁਤਮਾ ਦਿਰਬਲ ਹੋਵੈ ਸੁਖੇ ਸੂਖ ਗਿਦਾਰਨਾ ਪਸਰਨ ਜੁ ਆਵੇ ਨਾ ਤਿਆਂ ਉਹਾਂ ਨ ਹਾਰਨਾ ਦੁੱਖ ਸੁਖ ਇਸ ਮਨ ਕੀ ਬਿਰਥਾ ਤੁਮ ਹੀ ਆਗੇ ਪਾਲਨਾ ਤੂੰ ਸੁਖਿਤ ਮਨ ਕੀ ਬਿਰਥਾ ਤੁਮ ਹੀ ਆਗੇ ਤਾਰਨਾ ਤੂੰ ਦਾਤਾ ਸਭਨਾ ਜੀਆਂ ਕਾ ਆਪਣ ਕੀਆ ਪਾਰਨਾ ਅਨਕਵਾਰ ਕੋਟ ਜਨ ਉੱਪਰ ਨਾਨਕ ਵੰਜੇ ਵਾਰਨਾ ਰਾਮ ਕਲੀ ਮਹੱਲਾ ਪੰਜਵਾਂ ਪਦੀ ਕਿਉ ਓੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਭੇਟ ਤੇ ਪਾਪ ਸੋਮਨਾਥ ਤੇ ਅਰਥੋਂ ਦੀ ਮਿਲਾਈ ਮੇਰਾ ਗੁਰ ਪਰਮੇਸ਼ੁਰ ਸੁਦਾਈ ਪਾਪ ਕਾ ਨਾਮ ਦੜਾਈ ਅੰਤੇ ਹੋਏ ਸਿਖਾਈ ਰਾਓ ਸਾਧੂ ਕਾ ਡੇਰਾ ਪੰਨਾ ਸੰਤੂੜ ਮੁਖ ਲਾਈ ਪਤਨੀ ਕੀ ਖਿਨ ਭੀਤਰ ਅਗਿਆਨ ਅੰਧੇਰ ਵਜਾਈ ਕਰਨ ਕਾਰਨ ਸਮਰਾ ਸਵਾਮੀ ਨਾਥ ਤੇ ਤਰਨਾਈ ਬੰਧ ਤੂੜ ਚਰਨ ਕਮਲ ਦੜਾਈ ਇਕ ਸ਼ਬਦ ਲਿਵ ਲਾਏ ਅੰਧ ਕੂਪ ਵਿਖਿਆ ਤੇ ਕਾਢਿਓ ਸਾਜ ਸ਼ਬਦ ਬਣ ਆਏ ਜਨਮਨ ਕਾ ਸੰਤਾ ਚੁਕਾ ਬਹੁ ਨਕ ਤੂੰ ਤਾਈ ਨਾਮ ਸਾਨੇ ਇਉ ਮਨ ਰਾਤਾ ਅੰਮ੍ਰਿਤ ਭੀ ਤ੍ਰਿਪਤਾਈ ਸੰਸੰਗ ਮਿਲ ਕੀਰਤਨ ਗਾਇਆ ਨਿਚਲ ਵਸਿਆ ਜਾਈ।

ਜਪ ਤਪ ਸੰਜਮ ਸੁਚ ਹੈ ਸੋਈ ਆਪੇ ਕਰੇ ਕਰਾਇ। ਪੁੱਤਰ ਕਲੱਤਰ ਮਹਾਂ ਵਿਖਿਆ ਮੈਂ ਗੁਰਸੱਚ ਲਾਏ ਤਰਾਈ, ਆਪਣੇ ਜੀ ਤੇ ਆਪ ਸੰਭਾਲੇ ਆਪ ਲੀਏ ਲੜ ਲਾਈ, ਸਾਧ ਧਰਮ ਕਾ ਬੇੜਾ ਬੰਧੇ ਆ ਭਵਜਨ ਪਾਰੇ ਪਵਾਈ, ਬੇਸਵਾਰ ਬੇਅੰਤ ਸਵਾਮੀ ਨਾਨਕ ਬਲ ਬਲ ਜਾਈ, ਅਕਾਲ ਪੁਰਤਾ ਜੂਨੀ ਸੰਭਉ ਅਕਾਲ ਅੰਧਕਾਰ ਦੀ ਪਾਈ, ਅੰਤਰ ਜਾਮੀ ਜੀਵਨ ਕਰਦਾਤਾ ਦੇਖ ਤ੍ਰਿਪਤ ਇਕਾਈ, ਏਕੰਕਾਰ ਨਿਰੰਜਨ ਨਿਰਭਉ ਸਭ ਜਲ ਤਲ ਰਿਹਾ ਸਮਾਈ। ਭਗਤ ਉਦਾਨ ਭਗਤਾਂ ਕੋ ਦੀਨਾ ਹਰ ਨਾਨਕ ਜਾ ਜੈ ਮਾਈ, ਰਾਮ ਕਲੀ ਮਹੱਲਾ ਪੰਜਵਾਂ ਸਲੋਕ। ਸਿੱਖ ਹੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਮਾਤਾ ਰਾਤਾ ਰਾਮ ਪਿਆਰੇ, ਆਪਣੇ ਭਗਤ ਬਣਿਆਈ, ਸਤਿਗੁਰ ਪੇਖ ਨਿਭਾਈ, ਸੰਤੋ ਹਰ ਨਾਮ ਲਾਹ ਦਾਸ ਗੋਦੀ ਆ ਸਗਲੀ ਤਰਸੂ ਲਾਈ, ਸੰਤੁਰ ਆਉ ਹੋਇਤ ਕੋ ਲਾਲਿਕ ਪਾਇਆ, ਹਰ ਕੀਮਤ ਕਹਿ ਨ ਜਾਈ, ਰਤਨ ਚਰਨ ਕਮਲ ਚੁੰ ਲਾਗੋ ਧਿਆਨ ਸੱਚ ਦਰਸੋ ਸਮਾਈ, ਸੱਚ ਦਰਸ ਮਾਈ ਸੰਤੋ ਗੁਣ ਗਾਵਤ ਗਾਵਤ ਪਏ ਨਿਹਾਲਾ, ਹਰ ਸਿਮਰਤ ਤ੍ਰਿਪਤ ਕਹਾਸ ਅਕਾਈ, ਸੰਤੋ ਆਤਮਰਾਰ ਵਿਆਹ ਤਪ ਅੰਤਰ ਕਤਿਆ ਕਤ ਜਾਈ, ਸੰਤੋ ਆ ਜੁਗਾਤੀ ਹੈ ਪਿਓ ਸੀ ਸਬਜੀਆਂ ਕਾ ਸੁਦਾਈ, ਸੰਤੋ ਆਭਿਅੰਤ ਅੰਤਰੀ ਪਾਇਆ ਪੂਰੇ ਰਿਹਾ ਸੁਪਟਾਈ, ਸੰਤੋ ਮੇ ਸਾਜ ਮਾਲ ਜੋਬਨ ਮੇਤ ਸਾਜਨ ਮਾਲ ਜੋਬਨ ਸੁਤ ਹਰ ਨਾਨਕ ਬਾਬਿਨ ਬਾਈ, ਸੰਤੂ ਰਾਮ ਕਲੀ ਮਹੱਲਾ ਪੰਜਵਾਂ।

ਤਾਰੀ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮਿਲ ਪਈ ਦੁਟਾਈ ਜਤੇ ਰਾਗੇ ਸਹਿ ਨਿਵਾਰੀ ਪ੍ਰਭ ਜੀਓ ਆਪਣੀ ਕਿਰਪਾ ਤਾਰੀ ਉਦਰੇ ਸੰਤ ਪ੍ਰਿਆ ਤਰਣੀ

ਹੇ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੀ ਹਰਨਾ ਰਹੋ ਤੂੰ ਮਨ ਮੇਰੀ ਦੁੱਖ ਸਾਵੇ ਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੀ ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ ਕਰਤਾ ਤੇਰਾ ਸਭ ਕੁਛ ਜਿਸ ਦੇ ਸੁਪਾਵੇ ਸਦਾ ਸਿਰ ਚਲਾ ਤੇਰੇ ਨਾਮ ਮਨ ਵਸਾਵੀ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੀਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁੱਖ ਮਨੈਵਤਾ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜੀ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤੋਂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਕਰ ਭਾਗ ਗਏ ਕਰ ਭਾਗ ਗਏ ਸ਼ਬਦ ਵਾਜੇ ਕਲਾ ਕਰਤਾਰੀਆ ਪੈਂਦੋ ਤੁਸ ਵਾਸ ਕੀਤੇ ਕਾਲ ਕੰਡਕ ਮਾਰਿਆ

ਬਾਜੀ ਸਾਚੀ ਲਵੈ ਬੰਦੀ ਹਿਰਮਾਣੀ ਤੇ ਹਿਰਮਾਣੀ ਲਵੈ ਬਾਜੂ ਕਿਆ ਕਰੀ ਵਿਚਾਰੀ ਤੁਦਵਾਸ ਸਮਰਤ ਕੋਈ ਨਾ ਕਿਰਪਾ ਕਰ ਬਨਵਾਰੀ ਆ ਇਸ ਨੂੰ ਵਰਤਾਉ ਬਣਾਏ ਸਬਦ ਲਾਸ ਸਵਾਰੀ ਆ ਕਹਿ ਨਾਨਕ ਲਿਵੈ ਬਾਜੂ ਕਿਆ ਕਰੀ ਵਿਚਾਰੀ ਆ ਕਹਿ ਨਾਨਕ ਲਿਵੇ ਬਾਜੂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਿਆ ਕਰੇ ਵਿਚਾਰੇ ਆਨੰਦ ਆਨੰਦ ਸਭ ਕੋ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆ ਆਨੰਦ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ ਕਹੇ ਨਾਨਕ ਆਨੰਦ ਆਨੰਦ ਗੁਰੂ ਤੇ ਜਾਣਿਆ ਬਾਬਾ ਜੇ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋਜਨ ਦੇਸ਼ ਨੂੰ ਹੋਰ ਕਿਆ ਕਰੇ ਵਿਚਾਰੀਆ ਇੱਕ ਭਰਮ ਪੂਲੇ ਫਰੈ ਦੈਸ ਇੱਕ ਭਰਮ ਪੂਲੇ ਫਰੈ ਦੈਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦ ਜੀਵਨ ਪੈ ਨਿਰਮਲ ਜਿੰਨਾ ਭਾਣਾ ਪਾਵੇ ਕਹਿਣਾ ਜੇ ਦੇ ਪਿਆਰੇ ਸੋਜਨ ਪਾਵੇ ਆਵੋ ਸੰਤ ਪਿਆਰਿਓ ਅਕਾਤਕੀ ਕਰੇ ਕਹਾਣੀ ਕਰੇ ਕਹਾਣੀ ਅਕਾਤਕੀ ਰੀ ਕੇ ਦੁਆਰੇ ਪਾਈਐ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨੇ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਾ ਵੋ ਸੁੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਅਕਥਿਓ ਅਕਾਤ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਪਾ ਚਤੁਰਾਈ ਕਿਨੇ ਪਾ ਤੂੰ ਸੁਣ ਮਨ ਮੀਰਿਆ ਇਹ ਮਾਇਆ ਮੋਹਣੀ ਜਨੇਤ ਪਰਮ ਪੂਲਾਇਆ ਮਾਇਆ ਤਾਂ ਮੋਹਣੀ ਤਨੇ ਕੀਤੀ ਜੇ ਠਗੋਲੀ ਪਾਈਆ ਕੁਰਬਾਨ ਕੀਤਾ ਸਿਵ ਟੋਜਰ ਮੂੰਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਾਚ ਸੰਭਾਲੇ ਕੁੱਟਾਂ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ ਸਾਹ ਤੇਰਾ ਚੱਲੇ ਨਾ ਇਸ ਨਾਲ ਕਿਉਂ ਚਿਤ ਲਾਈ ਆਏ ਐਸਾ ਕਾ ਮੂਲੇ ਨਾ ਕੀਚੇ ਅੰਤ ਪਛੋਤ ਆਈ ਹੈ ਸਤਿਗੁਰ ਕਾ ਉਪਦੇਸ਼ ਤੂੰ ਹੋਵੇ ਤੇਰੇ ਨਾਲ ਹੀ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮੈ ਗੋਚਰਾ ਤੇਰਾ ਅੰਤ ਨੂੰ ਪਾਇਆ ਤੂੰ ਨਾ ਪਾਇ ਕਰੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੀਰ ਤੇਰਾ ਕਿਆ ਕੁਆ ਖਾਣੇ ਆਖੇ ਤਾਂ ਵੇਖਿਆ ਸਾ ਤੂੰ ਹੈ ਜਗ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ

ਸੁਧ ਪਾਇ ਪੀ ਪਰਸਨਿਆ ਲਾਭ ਲੂਭਾਂ ਕਾ ਚੁੱਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਝੂਠਾ ਤੈਨੇ ਮ੍ਰਿਤ ਗੁਰਤੀ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ ਮਾਰ ਚੱਲਣਾ ਲਾਭ ਲੂਭ ਅੰਕਾਰ ਤਾ ਤਰਸਨਾ ਬਹੁਤ ਨਾਇ ਪੂਰਣਾ ਖਨਿਓ ਤਿੱਖੀ ਵਾਲੂ ਨੇ ਕੀਏ ਤੁਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆ ਤੁਜਿਆ ਅਰਵਾਸਨਾ ਸਮਾਣੀ। ਕਹੇ ਨਾਨ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੂੰ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਰਤੀ ਜਿਵ ਤੂੰ ਚਲਾਏ ਤੂੰ ਚੱਲੇ ਜਿੰਨਾ ਮਾਰਗ ਪਾਵੀ ਕਰ ਕਿਰਪਾ ਜਿਨ ਨਾਮ ਲਾਈ ਸੇ ਹਰ ਸਦਾ ਧਿਆਵੀ ਇਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁ ਪਾਵੇ। ਕਹੇ ਨਾਨ ਸੱਚੇ ਸਾਹਿਬ ਜਿਉ ਪਾਵੇ ਤਿਵੇ ਚਲਾਵੇ ਇਹੋ ਸੁਹਿਲਾ ਸਭ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕਹਿ ਮਨ ਵਿਚਾਰੇ ਧਰੂ ਲਿਖਿਆ ਆਏ ਪਰੇ ਕਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ। ਕਹੇ ਨਾਨਕ ਸਭ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵੇ ਸੰਗ ਸਵਾਈਆ। ਕਹੇ ਦੇ ਪਵੇ ਸੁਣਦੇ ਪਵੇ ਸੇ ਪਵੇ ਜਿਨੀ ਮਨ ਵਸਾਇਆ। ਕਹੇ ਨਾ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿਜ ਨੂੰ ਪਜੇਵਟ ਸਹਿਜੀ ਸਹਿਸਾ ਨੇ ਜਾਏ ਹੈ ਜੈ ਸਹਿਸਾ ਕਿਤੇ ਸੰਜਮ ਰਹਿ ਕਰਮ ਕਮਾਈ ਸਹਿ ਸਹਿ ਜੀਵ ਮਲੀਣ ਕਿ ਸੰਜਮ ਧੂਤਾ ਜਾਏ। ਮਨ ਤੋ ਵੋ ਸ਼ਬਦ ਲਾਗੂ ਹਸੁ ਰਹੋ ਚਿਤ ਲਾਏ ਗਏ ਨਾਨ ਗੁਰਪ੍ਰਸਾਦੀ ਸਹਿਜ ਉਪਜੇ ਸਹਿ ਵਜਾਏ। ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ। ਇਹ ਤਰਸਨਾ ਵੱਡਾ ਰੋਗ ਲੱਗਾ ਮਰਨ ਮਨੂੰ ਵੀ ਸਾਰਿਆ। ਵੇਦਾਂ ਮੈਂ ਨਾਮ ਤੂੰ ਸੁਸੁਣੇ ਨਾਹੀਂ ਫਰੈ ਜਿਉਂ ਵੀ ਤਾਲਿਆ। ਕਹੇ ਨਾ ਜਿਨ ਤਾਂ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜਿਉਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਊੜ ਕੀ ਸੋਏ ਪਹੁੰਚੇ ਨਾਹੀਂ ਮਨ ਸਾ ਸੱਚ ਸਮਾਣੀ। ਜਨਮ ਤਨ ਜਿੰਨੀ ਖੱਟਿਆ ਭਲੀ ਸੀ ਵਣਜਾਰੀ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੀ। ਜੇ ਕੋ ਸੇ ਗੁਰੂ ਸੇ ਧੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਉ ਰਹੇ ਗੁਰੂ ਨਾਲੀ। ਗੁਰ ਕੇ ਚਰਨ ਹਿਰਦੇ ਧਿਆਇ ਅੰਤਰ ਆਤਮੈ ਸਮਾਲੀ। ਆਪ ਛੱਡ ਸਦਾ ਰਹੇ ਪ੍ਰਣੇ ਗੁਰੂ ਬਿਨ ਅਵਰਣ ਜਾਣੇ ਕੋਈ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਈ। ਜੇ ਕੋ ਗੁਰਤੀ ਬੀਬ ਖੁਆ ਸਤਿਗੁਰੂ ਮੂਤਨ ਪਾਵੇ ਪਾਵੇ ਮੂਤਨ ਹੋਤੇ ਕੋਈ ਪਸ਼ੂ ਬਬੀ ਕੀਆ ਜਾਏ। ਅਨੇਕ ਜੁਨੀ ਭਰਮਾ ਬਿਨ ਸਤਿਗੁਰੂ ਮੂਤਨ ਪਾਏ ਫਿਰ ਮੁਕਤ ਪਾਏ ਲਾ ਚਰਣੀ ਸਤਿਗੁਰੂ ਸਭ ਸੁਣਾਏ। ਕਹਿ ਨਾਨਕ ਵੀ ਚਾਦੀ ਖੂਬੇਣ ਸਤਿਗੁਰ ਮੁਕਤ ਨ ਪਾਈ।

ਬਾਣੀਆਂ ਸਿਰ ਬਾਣੀ ਜਿਨ ਕੋ ਨਾਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਬੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਸਨਾ ਕਹਿਆ ਕਛੂ ਨ ਜਾਣੀ ਜੇ ਜਨ ਕਾ ਹਿਰ ਲਿਆ ਮਾਇਆ ਬੋਲਣ ਪਹਿਰ ਬਾਣੀ ਕਹੇ ਨਾ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਤਨ ਹੀਰੇ ਜਿੱਤ ਜੜਾਓ ਸ਼ਬਦ ਤਨ ਜਿੱਤ ਮਨ ਲਾਗਾ ਇਹੋ ਵਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਸਨੂ ਦੇ ਬੁਝਾਈ ਕਹਿ ਨਾਲ ਸਬਦ ਤਨ ਹੀਰਾ ਜਿੱਤ ਜੜਾਓ ਸਿਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮਰਤਾਈ ਹੁਕਮਰਤਾਇਆ ਵੇਖੇ ਗੁਰਮੁਖ ਸੇ ਬੁਝਾਈ ਤੂੜੈ ਬੰਧਨ ਹੋਵੈ ਮੂਤ ਸਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸੋ ਲਿਵਲਾਈ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ ਸਿਮਰਤ ਸਾਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਇਹ ਗੁਣੀ ਸੰਸਾਰ ਪ੍ਰਭ ਸੁਤਾ ਸੁਤਿਆ ਰਹਿਣ ਬਿਹਾਨੀ ਗੁਰ ਕਿਰਪਾ ਤੇ ਸੇ ਜਾਂ ਜਾਗੇ ਜਿਨ੍ਹਾਂ ਹਰ ਮਨੁੱਖ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤੱਤ ਪਾਏ ਜਿਸਨੂੰ ਅੰਦਨ ਹਾਲੇ ਵੀ ਲਾਗੇ ਜਾਤ ਰਹਿਣ ਬਿਹਾਨੀ ਮਾਤਾ ਕੇ ਉਧਰ ਮੇ ਪ੍ਰਤਪਾਲ ਕਰੇ ਸੋ ਕਮਰ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਵਰਦਾਤਾ ਜੀ ਅਗਨ ਮੈਂ ਆਹਰ ਪਹੁੰਚਾਏ ਉਸਨੂੰ ਕਿਉਂ ਪੋਹ ਸਕੇ ਜਿਸ ਨੂੰ ਆਪਣੀ ਹੀ ਲਿਵਲਾਵੇ ਆਪਣੀ ਲਿਵਾਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੀ ਵਰਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਕਰਤੇ ਵੀ ਕੁਝ ਕਰਤੇ ਖੇਲ ਚਾਇਆ ਜਦ ਪਹਾੜਾਂ ਤੋਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪਜੈ ਬਹੁ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵਲਾਗੀ ਤਿਨੀ ਵਿੱਚੇ ਮਾਇਆ ਪਾਏ ਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲ ਲਾਈ ਐਸਾ ਸਤਿਗੁਰੂ ਜੀ ਮਿਲੈ ਜਿਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ ਜਿਸਦਾ ਜੀਉ ਜਿਸ ਮਿਲ ਰਹੇ ਹਰ ਵਸਾਏ ਮਨ ਆਏ ਹਰ ਆਪ ਮੁਲਕ ਭਾਗਤ ਨਾ ਕੀ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਸਜਾਣੀ ਹਰ ਹਰ ਨਿਤ ਜਪਿਓ ਜੀਉ ਲਾਹ ਖੱਟਿਓ ਦਿਹਾੜੀ ਜੋ ਧੰਨ ਨਾ ਮਿਲਿਆ ਜਿਨ ਹਰਿਆ ਪੇ ਪਹਾਣਾ ਕਹੇ ਨਾਨਕ ਹਰਾਸ ਮੇਰੀ ਮਨ ਹੁਆ ਬਣਜਾਰਾ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬੋੜ ਨਾ ਤ੍ਰਿਤਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਏ ਸਤਿਗੁਰੂ ਮਿਲੇ ਸਿਆਏ ਕਹੇ ਨਾਨਕ ਹੋਰ ਅੰਦਰਸ ਵੀ ਸਰੀਰ ਜਾਨ ਵਸੈ ਬਣੇ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਏ ਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿੜਕਾ ਮੂਹ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਵੋ ਸਖੀ ਗੁਰੂ ਮੰਦਰ ਬਣਿਆ ਹਰ ਗਾਉ ਮੰਗਲ ਸਖੀਏ ਸੋਗ ਦੁੱਖ ਨੂੰ ਵਿਆਪੇ ਗੁਰ ਚਰਨ ਲਾ ਗਏ ਦਿਸ ਭਾਗੇ ਆਪਣਾ ਪਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ ਇਹ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਜੱਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਵਸਿਆ ਪੂਰਵ

ਆਏ ਆ। ਹੇ ਨੇਤਰੋ ਹੋ ਮੇਰਿਓ, ਹੱਥੋਂ ਮੈਂ ਜੂਤ ਧਰੀ, ਹਰ ਬਿਨ ਅਵਰਣਾ ਦੇਖੋ ਕੋਈ, ਹਰ ਬਿਨ ਅਵਰਣਾ ਦੇਖੋ ਕੋਈ, ਨਦਰੀ ਹਾਨੀ ਹਾਲਿਆ। ਇਹੋ ਵਿਸ ਸੰਸਾਰ ਤੂੰ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਪੁੱਜਿਆ, ਜਾ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰਣ ਕੋਈ, ਕਹੇ ਨਾਨਕ ਹੀ ਨੇਤਰ ਅੰਧ ਸੇ ਸਤਿਗੁਰੂ ਮਿਲਿਆ, ਦਿਬ ਦ੍ਰਿਸ਼ਟ ਹੋਈ, ਏ ਸਰਵਣੋ ਮੇਰੇ ਉਹ ਸੱਚ ਸੁਣਨੇ ਨੂੰ ਪਠਾਈ, ਸੱਚ ਸੁਣਨੇ ਨੂੰ ਪਠਾਈ, ਸ੍ਰੀ ਲੈ ਸੁਣੋ ਸਤਬਾਣੀ, ਜੇ ਸੁਣੀ ਮੰਤਰ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਅਲਖ ਵਿਡਾਣੀ, ਤਾਂ ਕੀ ਗਤ ਕਹੀ ਨ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੈ ਸੁਣਨੇ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖੇ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਨਾਂ, ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨਾਉ ਨਾਮ ਨਿਦ, ਤੇ ਦਾਂਤ ਨਾ ਜਾਏ ਪਾਇਆ। ਕਹੇ ਨਾਨਕ ਹਰ ਪਿਆਰੇ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ।

ਜਾਵੇ, ਸੱਚੂ ਧਿਆਵੇ ਜਾਤ ਉਤਪਾਵੇ, ਗੁਰਮੁਖ ਜਨਾ ਬੁਝਾਵੇ। ਜੋ ਸੱਚ ਸਭਨਾ ਕਾ ਖਸਨ ਹੈ, ਜਿਸ ਬਖਸੇ ਸੋ ਜਨ ਪਾਵੇ। ਕਹੇ ਨਾਨਕ ਸੱਚ ਸੋਹਿਲਾ, ਸੱਚੇ ਕਰ ਗਾਵੇ। ਆਨੰਦ ਸੁਣੋ ਵੱਡ ਭਾਗੀ ਉਹ,

ਵਾਜੇ ਅਨਹਦ ਤੂਰੇ, ਰਾਮ ਕਲੀ ਸਦ ਇੱਕੀ ਓਅੰਕਾਰ, ਸਤਿਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਸ਼ਲ ਤਿਹ ਲੋਏ ਜੀਓ, ਗੁਰਸਬ ਸਮਾਵੇ ਅਵਰੂ ਨਾ ਜਾਣੇ ਕੋਏ ਜੀਓ।

ਵਾਰਾ ਹਰਿ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਤੂਲ ਠਾਕੁਰ ਭਗਤੀ ਹਰਿ ਪਾਇਆ। ਹਰ ਭਾਣਾ ਗੁਰ ਪਾਇਆ ਗੁਰ ਜਾਵੇ, ਹਰ ਪ੍ਰਭ ਪਾਸ ਜੀਓ। ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈ ਜ ਰੱਖੋ ਅਰਦਾਸ ਜੀਓ। ਪੈ ਜ ਰੱਖੋ ਅਰਜਨੈ ਕੀਰੀ, ਹਰ ਦਿਉ ਨਾਮ ਨਿਰੰਜਨੋ। ਅੰਤ ਚਲਦਿਆਂ ਹੋਏ ਬੇਲੀ, ਜਬ ਦੂਤ ਕਾਲ ਨਿਖੰਜਨੋ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ। ਹਰ ਧਾਰ ਕਿਰਪਾ ਸਤਿਗੁਰੂ ਬੇ ਲਾਇਆ, ਧਨ ਧਨ ਕਹੇ ਸਾਬਾਸੀਓ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਪਾਇਆ ਮੇਰਾ, ਹਰ ਪ੍ਰਭ ਕਰੇ ਸਾਬਾਸ ਜੀਓ। ਭਗਤ ਸਤਿਗੁਰ ਪੁਰਖ ਸੋਏ, ਜਿਸ ਹਰ ਪ੍ਰਭ ਭਾਣਾ ਪਾਵੇ। ਆਨੰਦ ਅਨਹਦ ਵੱਜੇ ਬਾਜੇ, ਹਰੇ ਆਪ ਗੱਲ ਮਹੇ ਲਾਵੇ। ਤੁਸੀਂ ਪੁੱਤ ਭਾਈ ਪਰਿਵਾਰ ਵੀਰਾ ਮਨ ਵੇਖੋ ਕਾਂਜਰ ਜਾ ਜੀਓ। ਤੁਰ ਲਿਖਿਆ ਪ੍ਰਵਾਣਾ ਫਿਰੇ ਨਾਹੀਂ, ਗੁਰ ਜਾਏ ਹਰ ਪ੍ਰਪਾਸ ਜੀਓ। ਸਤਿਗੁਰ ਭਾਣੇ ਆਪਣੇ ਪੈ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਪ ਸੀ ਸੂਮੈ ਮੂਲ ਨ ਪਾਇਆ।

ਪਏ ਨਾਮ ਸਤਿਗੁਰੂ ਪ੍ਰਤਾਪ ਕੁੰਦ ਦੇ ਰਾਜਾ ਟਿਕਾਇਆ ਸਭ ਸਿੱਖ ਬੰਦ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਕਥਾ ਪੜ੍ਹਾਏ ਪੁਰਾਣ ਜੀਓ ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਬੇਬਾਣ ਹਰ ਰੰਗ ਗੁਰ ਭਾਵੇ ਪਿੰਡ ਪੱਤਲ ਕਿਰਿਆ ਦੀਵਾ ਪੁਰ ਹਰ ਸਰ ਪਾਵੇ ਹਰ ਪਾਇਆ ਸਤਿਗੁਰੂ ਬੋਲਿਆ ਹਰ ਮਿਲਿਆ

ਜਾਣ ਜੀਓ। ਸਤਿਗੁਰ ਪੁਰਖ ਜੀ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਓ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਪੈਰੀ ਪਾਏ ਜੀਓ। ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਕੋਈ ਘਰ ਵਿਖੀਲੀ ਨਿਵੈ ਨਾਹੀਂ। ਫਿਰ ਸਤਿਗੁਰ ਆਉਣ ਨਿਵਾਇਆ,

ਨਾਮ ਕਲੀ ਮਹੱਲਾ ਪੰਜਵਾਂ ਸ਼ੰਤਿ ਕਿਉ ਓਂਕਾਰ ਸਤਿ ਗੁਰਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਟ ਖਲੋਇਆੜਾ ਮੇਰਾ ਸਾਜਨੜਾ ਜਾਨੀ ਆੜਾ ਹਰ ਜਾਨੀ ਅੜਾ ਨੈਣ ਅਲੋਇਆੜਾ ਹਰ ਜਾਨੀ ਅੜਾ ਨੈਣ ਅਲੋਇਆ ਕਟਕਟ ਤੋਇਆ ਅਤਮ ਅਤਮ ਤੇਰੇ ਗੂੜਾ ਨਾਲ ਹੁਵੰਦਾ ਲੈ ਨਾ ਸੁਕੰਦਾ ਸੁਆਉ ਨ ਜਾਣੇ ਮੂੜਾ ਮਾਇਆ ਬਦ ਬਾਤਾ ਹੋਸ਼ੀ ਬਾਤਾ ਮਿਲਣ ਜਾਈ ਪਰਮ ਤੜਾ ਕਹੋ ਨਾ ਗੁਰ ਬਿਨ ਨਹੀਂ ਸੁਜੈ।

ਤਾਰਾ ਪਰੇ ਪਾਰਾ ਕਟਕੜੇ ਅੰਤਰ ਸੋਨਿਆ ਇੱਕ ਦਾਸੀ ਤਾਰੀ ਸਬਰ ਪਸਾਰੀ ਜੀ ਜੰਤ ਕਹੇ ਮੂਹਨੇ ਅੱਜ ਸੂ ਰੱਖੇ ਸੋ ਸਚ ਪਾਖੇ ਗੁਰਕਾ ਸਬਦ ਵਿਚਾਰ ਕਹੋ ਨਾਨਕ ਜੋ ਪ੍ਰਭ ਪਉ ਪਾਣਾ ਤਿਸ ਹੀ ਕਹੋ ਪ੍ਰਭੂ ਪਿਆਰਾ ਮਾਣ ਪ੍ਰਮਾਣੇ ਪ੍ਰੀ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੂਰਤ ਜਾਣੋ ਸੂਰਤ ਜਾਣਾ ਸਤ ਪ੍ਰਧਾਨਾ ਅੰਮ੍ਰਿਤ ਹਰ ਕਾ ਨਾਮ ਚਾਖੇ ਕਹਾਣੀ ਸਾਰੰਗ ਪਾਣੇ ਜਿਨ ਕੈ ਪਾਥਾਨਾ ਤਿਨ ਹੀ ਪਾਇਆ ਤਿਨ ਹੀ ਤੇ ਆਇਆ ਸਗਲ ਤਿਸੈ ਕਾ ਮਾਣੋ ਕਹੋ ਨਾਨਕ ਤਿਰ ਤਖਤ ਨਿਵਾਸੀ ਸੱਚ ਸਹਿ ਦੀਵਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੇ ਸੁਣੀਐ ਮੰਗਲਾ ਸੋਹਿਰੜਾ ਪ੍ਰਭ ਸੋਹਿਰੜਾ ਆਨੰਦ ਧੁਨੀਐ ਸੋਹਿਰੜਾ ਆਨੰਦ ਵਾਜੇ ਸਭ ਦੇ ਅਗਾਜੇ ਨਿਤ ਨਿਸ਼ੇ ਵਧਾਈ ਸੋ ਪ੍ਰਭ ਚਾਹੀਐ

ਸੁਣੀਏ ਰਾਮ ਕਲੀ ਮਹੱਲਾ ਪੰਜਵਾਂ। ਹਰ ਹਰ ਧਿਆਏ ਮਨਾ ਕੇ ਨਾ ਵੇ ਸਾਰੀਏ ਰਾਮ ਰਾਮਾ ਰਾਮ ਰਮਾ ਕਟ ਉਰਧਾਰੀ ਹੈ ਉਰਤਾਰ ਹਰ ਹਰ ਪੁਰਖ ਪੂਰਨ ਪਾਪ ਰੁਮ ਦੇ ਰੰਜਨੋ ਪੈ ਦੂਰ ਕਰਤਾ ਪਾਪ ਹਰਤਾ ਦੁੱਖ ਹੈ ਦੁੱਖ ਭਾਵ ਖੰਡਨੋ ਜਗਦੀਸ਼ ਦੀਸ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀਏ ਬਿਨਵੰਤ ਨਾਨਕ ਬਿਲ ਸੰਗ ਸਾਧੂ ਦਿਨ ਸਰੈਣ ਚੀ ਤਾਰੀਏ ਚਰਨ ਕਮਲ ਆਰਾਧਨ ਕਾ ਆਸਰਾ ਰਾਜ ਮਿਲਕ ਭੰਡਾਰ ਨਾਮ ਅੰਤ ਧਰਾ ਨਾਮ ਨਰਹਰ ਦੇ ਨਾਮ ਨਰਹਰ ਦੇ ਦਾ ਜਿਨ ਕੈ ਰਸ ਭੂ ਕੀ ਨਾਰਾਇਣ

ਖਾਨੀ ਜੀ ਜਨਸਤ ਜੇ ਤਿਆਵੀ ਪੁਰਪਤ ਪਰਮੇਸੁਰਾ ਸਰਬ ਜਾਚਕ ਦੇ ਇੱਕ ਦਾਤਾ ਕਰਣਾ ਮੈਂ ਜਗਦੀਸੁਰਾ ਸਾਧੂ ਸੰਤ ਸੁਜਾ ਸੋਏ ਸਹਿ ਪ੍ਰਭ ਜੀ ਮਾਨੀ ਬ੍ਰਹਮੰਤਨਾ ਕਰੋ ਕਿਰਪਾ ਸੋਏ ਪ੍ਰਭੂ ਸੋਏ ਤੁਜੈ ਪਿਸ਼ਾਨੀ ਮੋਹਿ ਨਿਰਗੁਣ ਅਨਾਤਰਣੀਆ ਬਲ ਬਲ ਬਲ ਗੁਰਦੇਵ ਜਿਨਾਮ ਦ੍ਰਿੜਾਇ ਗੁਰਨਾਮ ਦਿਆ ਕੁਸਲਤੀਆ ਸਰਬਿਸ਼ਾ ਪੁਨੀਆ ਜਲੇ ਬੁਜਾਏ ਸਾਤਿਆ ਮਿਲੇ ਚਿਰੀ ਵਿਸ਼ਵਨਿਆ ਆਨੰਦ ਹਰਕ ਸਹਿ ਸਾਚਾ ਮਹਾਂ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੀ ਤੇ ਪੈ ਰਾਮ ਕਲੀ ਮਹਲਾ ਪੰਜਵਾ ਰੋਣ ਚੁਣੋ ਸਬਦ ਅਨਾਥ ਨੇ ਤੁੱਟ ਗਾਈਐ ਸੰਤਨ ਗਏ ਕਿਲ ਵਿਖ ਸਭ

ਆਏ ਜੋਗ ਧਿਆ ਯੋਗਦਾਨ ਅਨੇਕ ਰਿਆ ਲਾਗੋ ਚਰਨ ਕਮਲੈ ਸਾਧੀਐ ਪਉ ਪਤ ਦਿਆਲ ਮੋਹਨ ਦੁਖ ਸਗਲੀ ਪਰ ਹਰੇ ਬਿਨਵੰਤ ਨਾਨਕ ਤਰੇ ਸਾਗਰ ਧਿਆਏ ਸੁਆਮੀ ਨਰ ਹਰੈ ਸੁਖ ਸਾਗਰ ਗੋਪਾਲ ਸਿਮਰਨ ਭਗਤ ਗਾਵੇ ਗੁਣ ਤੇਰੇ ਰਾਮ ਅਰਧ ਮਗਲ ਗੁਰ ਚਰਨੀ ਲਾਗੇ ਪਾਏ ਸੁਖ ਨਿਹਰੇ ਰਾਮ ਸੁਖ ਨਿਦਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਜਨਮ ਜਨਮ ਚਾਰ ਚਰਨ ਲਾਗਾ ਪ੍ਰਭ ਭਾਗਾ ਹਰ ਨਾਮ ਰਸਨਾ ਭਾਖਿਆ

ਕਣੇ ਜਪਤ ਨਾਮ ਉਚਾ ਉਧਾਰਣੋ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾ ਪ੍ਰਭ ਮਾਇਆ ਕੀਜੇ ਨਾਮ ਤੇਰਾ ਜਪ ਜੀਵਾ ਰੱਖ ਲਈ ਪ੍ਰਭ ਭਜਨਾ ਆਪਣੀ ਚਰਣੀ ਲਾਏ ਰਾਮ ਆਠ ਪ੍ਰਭ ਆਪਣਾ ਪ੍ਰਭ ਸਿਮਰੋ ਏਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੇ ਦੁਪਵਜਲ ਰਹੇ ਆਵਣ ਜਾਣਾ ਸਦਾ ਤੋਂ ਕਲਿਆਣ ਕੀਰਤਨ ਬਹੁ ਸਦਾ ਤੋਂ ਕਲਿਆਣ ਕੀਰਤਨ ਪ੍ਰਭ ਲੱਗਾ ਬੀਠਾ ਪਹਾਣਾ ਤਬ ਇਸ਼ ਪਾਈ ਆਸ ਪ੍ਰਭ ਇਸ਼ ਪੁੰਨੀ ਆਸ ਤੁਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਰ ਪੁਰ ਆ ਮੇਲੀ ਫਿਰ ਨਾਹੀਂ ਦੁੱਖ ਵਿਸੂਰਿਆ ਰਾਮ ਕਲੀ ਮਹੱਲਾ ਪੰਜਵਾਂ ਸਲੋਕ ਚੰਦ ਚਰਨ ਕਮਲ ਸਰਨਾਤੀ ਅੰਤ ਮੰਗਲ ਗੁਣ ਗਾਮ ਨਾਨਕ ਪ੍ਰਭ ਅਰਾਧੀਏ ਬਿਪਤ ਨਿਵਾਰਣ ਰਾਮ ਸ਼ੰਤ ਪ੍ਰਭ ਬਿਪਤ ਨਿਵਾਰਣ ਤਿਸ ਬਿਨ ਅਵਰਣਾ ਕੋਈ ਜੀਉ ਸਦਾ ਸਦਾ ਹਰ ਸਿਮਰੀਐ ਜਲ ਤਲ ਮਹੀਅਲ ਸੋਏ ਜੀਉ ਜਲ ਤਲ ਮਹੀਅਲ ਪੂਰ ਰਹਿਆ ਇੱਕ ਨਿਮਖ ਮਨ ਹੋ ਨਾ ਵਿਸਰੈ ਗੁਰਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸਰੈ ਕਰ ਸੇਵ ਸੇਵਕ ਦਿਨ ਸਰੈਣੀ ਤਿਸ ਭਾਵੈ ਮਨ ਇਸ ਭਾਵੇ ਸੋ ਹੋਏ ਸੀ ਬਲ ਜਾਏ ਨਾ ਸੁਖੇ ਦਾਤੇ ਪ੍ਰਗਾਸ ਮੰਤਰ ਹੋਏ ਜੀਓ ਸਲੋ

ਸ਼ੰਤ ਪੈ ਸੰਕਟ ਕਾਟੇ ਨਾਰਾਇਣ ਦਇਆ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਹੇ ਪ੍ਰਤਪਾਲ ਜੀਓ ਪ੍ਰਤਪਾਲ ਪੁਰਖ ਪ੍ਰਤਪਾਲ ਪੁਰਖ ਅਚੁਤ ਪੁਰਖ ਏਕੋ ਸਹਿ ਚੂ ਰਗ ਲਾਗੈ ਕਚਰ

ਲਾ ਪੰਜਵਾ ਸੋਚੋ ਨੜਾਹਰ ਗਾਉ ਸਖੀ ਹਰੀਕ ਤੇ ਆਵੋ ਸਤਿਗੁਰੂ ਤੁਮ ਸੇਵ ਸਖੀ ਮਨ ਚਿੰਨ ਜੜਾ ਬਲ ਪਾਉ ਹਰਾਮ ਕਲੀ ਮਹੱਲਾ ਪੰਜਵਾ ਰੁਤੀ ਸਲੋਕ ਏ ਕਿਉ ਓੰਕਾਰ ਸਤਿਗੁਰ ਪ੍ਰਸਾਦ ਕਰ ਬੰਦਨਾ ਪ੍ਰਭ ਕਰ ਬੰਦਨ ਪ੍ਰਪਾਵਨ ਬਾਛੂ ਸਾਧੇ ਤੂਰ ਆਪ ਨਿਵਾਰਨ ਹਰ ਹਰ ਭਜੂ ਨਾਨਕ ਪ੍ਰਭ ਭਰਪੂਰ ਖੇਲਵੇ ਕਾਟਣ ਪੈ ਕਰਨ ਸੁਖ ਸਾਗਰ ਹਰ ਰਾਏ ਦੀਨ ਦਿਆਲ ਪੰਜਨੋ ਨਾਨਕ ਨੀ ਤਿਹਾਏ ਸੰਤ ਜਾਤ ਕਾ ਬੂਟ ਭਾਗੀਓ ਕਰ ਕਿਰਪਾ ਭਗਵੰਤ ਜੀਓ ਰੁਤੀ ਮਾਂ ਬੂਤ ਘੜੇ ਗੁਣ ਉਚਰੰਤ ਸੋਭਾਵੰਤ ਜਿਉ ਗੁਣ ਰੰਗ ਰਾਤੇ ਧਨ ਤੇ ਜਾਂ ਜਿਨੀ ਇੱਕ ਮਨੂ ਤਿਆਇਆ ਸਫਲ ਜਨਮ ਭਾਇਆ ਤਿਨਕਾ ਤਿਨੀ ਸੋ ਪ੍ਰਪਾਇਆ ਪੁਰਨ ਦਾਨਾ ਤੁਲ ਕਰਿਆ ਕਰ ਸਰ ਪਾਪਾ ਹੰਤ ਜਿਉ ਬਿਨਵੰਤ ਨਾਨਕ ਸਿਮਰ ਜੀਵ ਜਨਮ ਮਰਨ ਰਹੰਤ ਜਿਉ ਸਲੋਕ ਉਦਮ ਅਗਮ ਗੋਚਰ ਚਰਨ ਕਮਲ ਨਮਸਕਾਰ ਕਤਨੀ ਸਾ ਤੁਧ ਭਾਵਸੀ ਨਾਨਕ ਨਾਮ ਆਧਾਰ ਸੰਤ ਸਰਣ ਸਾਜਨ ਪਰੂ ਸਿਮਰ ਸੁਆਮੀ ਸਿਮਰ ਅਨੰਤ ਸੁਖੇ ਤੇ ਹਰ ਆਥੀਆ ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਬ ਸੰਤ ਮਹਾਚੇਤ ਵੈਸਾਖ ਸੁਖਮਾਸ ਜੀਓ ਅਰਜੀਓ

ਪਰਫੁੱਲਿਆ, ਸੁੰਦਰ ਸੂਰਤ ਸੁਜਾਨ ਬੀਤਾ, ਗੁਣ ਗੋਬਿੰਦ ਅਮੁੱਲਿਆ, ਵਟਭਾਗ ਪਾਇਆ ਗੁਰੂ ਗਵਾ ਗੁਰ, ਵਟਭਾਗ ਪਾਇਆ ਦੁੱਖ ਗਵਾਇਆ, ਭਈ ਪੂਰਨ ਆਸ ਜੀਉ, ਬਿਨਵੰਤ ਨਾਨਕ ਸਰਨ ਤੇਰੀ ਬਿਟੀ, ਜਮ ਕੀ ਤਰਾ ਜੀਉ ਸਲੂਕ, ਸਾਧ ਸੰਗਤ ਬਿਨ ਪ੍ਰਮੂਈ, ਕਰਤੀ ਕਰਮ ਅਨੇਕ, ਕੋਮਲ ਬੰਧਨ ਬਾਂਧੀਆ, ਨਾਨਕ ਕਰਮ ਹੈ ਲੇਖ, ਜੋ ਪਾਣੇ ਸਿ

ਬਰਸ ਸੁਹੇ ਲਿਆ ਸਾਵਣ ਭਾਦਵੇ ਆਨੰਦ ਜੋ ਗੁਣ ਵਨ ਬੁੱਠੇ ਜਲ ਤਲ ਪੂਰਿਆ ਮੁਕਰਾਂ ਦਿਓ ਪ੍ਰਭੂਰਿਆ ਸਰਬ ਠਾਈ ਹਰਨਾਮ ਨਾਮ ਨਿਦੇ ਗ੍ਰੇ ਪਰੇ ਸਿਮਰ ਗ੍ਰਹੇ ਭਰੇ ਸਿਮਰ ਸਵਾਮੀ ਅੰਤਰ ਜਾਮੀ ਕੁਲ ਸਮੂਹਾ ਸਪਤਰੀ ਪ੍ਰੇ ਰੰਗ ਜਾਗੀ ਪ੍ਰੇ ਟੈ ਕਟ ਲਾਗੀ ਹੈ ਚਿਤਲਾ ਕਿਰਪਾਲ ਸਾਧ ਬਖ ਸਿੰਧ ਜੀ ਉਪਨਵੰਤ ਨਾਨ ਕਰਕੰਤ ਪਿਆ ਸਦਾ ਮਨ ਪਾਵਨ ਜੀ ਉਸ ਲੋਕ ਆਸ ਪਿਆਸੀ ਮੈਂ ਫਿਰੂੰ ਕਾ ਪੇਖੂੰ ਗੋਪਾਲ ਹੈ ਕੋ ਸਾਜਨ ਸੰਤ ਜਾ ਨਾ ਪ੍ਰਮੇਲਣ ਹਾਰ ਮਿਲ ਬੇਬੇ ਸਾਧ ਰੁਪ ਜਏ ਤਿਲ ਪਰਹਿ ਨ ਜਾਏ ਹਾ ਸਾਧੇ ਸਰਣਾਗਤੀ ਨਾਨਕੇ ਆਸ ਪੁਜਾਏ ਸ਼ੰਤੀ ਰੁੱਤ ਸਰਦੇ ਡੰਬਰੋ ਅਸੂ ਕਤਕੇ ਹਰ ਪਿਆ ਜਿਉ ਕੋ ਜਿਉਂਤੀ ਦਰਸ਼ਨ ਫਿਰ ਤੇ ਕਾ ਮਿਲੀਏ ਗੁਣ ਤਾ ਜੀਉ ਬਿਨ ਕੰਤ ਪਿਆਰੇ ਨੈ ਸੁਖ ਸਾਰੇ ਹਾਰ ਅੰਗਨ ਤ੍ਰੇਕ ਬਿਨਾ ਸੁੰਦਰ ਸੂਟ ਸੁਜਾਨ ਉਤਰੇ

ਸੋਚ ਲੋਕੇ ਜਲ ਬੁਝੀ ਸੀਤਲ ਪਏ ਮਾਤੁਰ ਬੁਝੀ ਸਾਂਤ ਨਾਨਕ ਪ੍ਰਭ ਪੂਰਨ ਮਿਲੇ ਤੁਤੀ ਬਿਨਸੀ ਵਿਦੁਤੀਆ ਬਿਨਸੀ ਪ੍ਰਾਸ ਸਤ ਪਾਏ ਆਪ ਹਰ ਆਮ ਤੁਪਤੇ ਨਾਈ ਦੂਰ ਨਾਨਕ ਭ੍ਰਮ ਪੈ ਮਿਟ ਗਏ ਰਮਣ ਰਾਮ ਪ੍ਰਭੂ ਸ਼ੰਤ ਰੁੱਤ ਤਿਆਰ ਰੁੱਤ ਸਤਿਆਰ ਸੀਤਲਾਰ ਪ੍ਰਗਟ ਮਗਰ ਪੋਹੇ ਜੀਓ ਚਲ ਬੁਝੀ ਦਰਸ ਪਾਇਆ ਬਿਨਸੇ ਮਾਇਆ ਤਰੋ ਜੀਓ ਕਾਮ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵੇ ਹਾ ਡੋ ਸਿਗਾਰ ਸਭ ਰਸ ਗੁਣ ਗਾਓ ਅਲੱਖ ਆਪੇ ਵਿਆ ਬਹੁਤ ਬਹੁਤ ਗੋਬਿੰਦ ਬਾਤ ਜਮਨਾ।

ਹਾਰ ਲਾੜੀ ਚਾੜੀ ਲਾਹੀ ਤੁਬਾਰ ਮਾਨਮੁਖ ਅੰਧਾ ਮੂਹ ਦੁਗਵਾਰ ਲਾਹੇ ਕਾਰਨ ਆਇਆ ਜੱਗ ਹੋਏ ਮਜ਼ਹੂਰ ਗਿਆ ਠਗਾਏ ਠੱਗ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ। ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ।

ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ।

ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਪਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖਾ ਗੁਰੂ ਨਾਨਕ ਨਹੀਂ ਧਿਆਇ ਫਿਰ ਅੰਗਦ ਗੁਰਦੇਵ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਬਤਾਈ ਸਭ ਥਾਈ ਹੋਏ ਸਹਾਇ

ਮੁਖ ਦਿਆ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਮਨ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਰ੍ਹਾਂ ਪਿਆਰਿਆਂ ਸੱਚਿਆਰਿਆਂ

ਨਛੱਤਰ ਕੌਰ ਪਾਂਗਲੀ ਆਪ ਜੀ ਦੇ ਬਖਸ਼ੇ ਹੋਈ ਸੁਵਾਸਾਂ ਨੂੰ ਭੂ ਕਰਕੇ ਆਪ ਜੀ ਦੇ ਪਰਲੋਕ ਨੂੰ ਗਮਨ ਕਰ ਗਿਆ ਸਨ। ਤਿੰਨਾਂ ਦੇ ਪੰਜ

ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ, ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ। ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ। ਇਹ ਸੰਸਾਰਕ ਯਾਤਰਾ ਕਰਦਿਆਂ ਜੀਵਾਂ ਪਾਸੋਂ ਜਾਣੇ ਅਣਜਾਣੇ ਬੇਅੰਤ ਬੁੱਲਾਂ ਹੋ ਜਾਂਦੀਆਂ, ਬਖਸ਼ੰਦ ਹੋ ਬਖਸ਼ ਲੈਣਾ। ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁਲ ਭੀਟਾ ਦਰ ਪ੍ਰਵਾਨ ਕਰਨਾ। ਆਪ ਜੀ ਦੇ ਸੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ, ਸੇ ਪਰਿਵਾਰ ਵੱਲੋਂ ਮਾਤਾ ਜੀ ਦੀ ਯਾਦ ਵੇ ਬਸਤਰ ਹਾਜ਼ਰ ਕੀਤੇ ਸੇਵਾ ਪ੍ਰਵਾਨ ਕਰਨੀ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दर्शन परसे गुरु के जन्म मरण दुख जाए।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਈ ਸਾਹਿਬ ਸੰਗਤ, ਅੱਜ ਅਸੀਂ ਸਾਡੇ ਅਤੀ ਸਤਿਕਾਰਯੋਗ ਮਾਤਾ ਨਛੱਤਰ ਕੌਰ ਜੀ ਪਾਂਗਲੀ, ਜੋ ਕਿ ਉਸ ਵਾਹਿਗੁਰੂ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੋਗ ਕਰਕੇ ਪਰਲੋਕ ਨੂੰ ਗਮਨ ਕਰ ਗਏ ਸਨ, ਉਹਨਾਂ ਦੇ ਨਿਮਿੱਤ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਰਖਵਾਏ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ। ਅਰਦਾਸ ਬੇਨਤੀ ਕੀਤੀ ਗਈ ਹੈ, ਵਾਹਿਗੁਰੂ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ ਚ ਨਿਵਾਸਾ ਬਖਸ਼ਿਓ, ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਖਾਲਸਾ ਦੀਵਾਨ ਸੈਟੀ ਅਤੇ ਖਾਲਸਾ ਦੀਵਾਨ ਸੈਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਉਹਨਾਂ ਵੱਲੋਂ ਵੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ, ਮਾਲਕ ਜੀ ਉਸ ਵਿਛੜੀ ਰੂਹ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸਾ ਬਖਸ਼ਣਾ। ਮਾਤਾ ਜੀ, ਗੁਰੂ ਘਰ ਦੇ ਸ਼ਰਧਾਲੂ ਅਤੇ ਹਾਜ਼ਰੀ ਭਰਨ ਵਾਲੇ ਇਹ ਚੰਗੇ ਇਨਸਾਨ ਸਨ ਜੋ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕਰਕੇ ਚਲੇ ਗਏ। ਸਾਡੀ ਸਾਰਿਆਂ ਦੀ ਇਹੀ ਅਰਦਾਸ ਬੇਨਤੀ ਆ, ਮਾਲਕ ਜੀ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ, ਪਿੱਛੇ ਸਾਰੇ ਪਰਿਵਾਰ ਨੂੰ ਭਾਣੇ ਵਿੱਚ ਰਹਿਣ ਦਾ ਬਲ ਬਖਸ਼ਿਓ। ਪ੍ਰਸ਼ਾਦ ਲੈਣ ਤੋਂ ਉਪਰੰਤ ਗੁਰੂ ਕਾ ਲੰਗਰ ਸੱਜਿਆ ਹੋਇਆ, ਸਾਰਿਆਂ ਨੇ ਪ੍ਰਸ਼ਾਦ ਲੈ ਕੇ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਚੌਹਾਂ ਹੀ ਭਰਾਵਾਂ ਵੱਲੋਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ। ਗੁਰੂ ਸਾਹਿਬ ਜੀ ਪਰਿਵਾਰ ਦੀ, ਇਹਨਾਂ ਸਾਰੇ ਭਰਾਵਾਂ ਦੀ ਸੇਵਾ, ਗੁਰੂ ਸਾਹਿਬ ਜੀ ਪ੍ਰਵਾਨ ਕਰਨ ਚੜ੍ਹਦੀ ਕਲਾ, ਮਾਤਾ ਜੀ ਦੇ ਬੱਚੇ ਜੋ ਕਿ ਵਿਸ਼ੇਸ਼ ਤੌਰ 'ਤੇ ਇੰਗਲੈਂਡ ਤੋਂ ਚੱਲ ਕੇ ਸਰਦਾਰ ਗੁਰਦਾਵਰ ਸਿੰਘ ਜੀ ਆਏ ਨੇ, ਉਹ ਸੰਗਤਾਂ ਨੂੰ ਜੀਓ ਆਇਆ ਕਹਿਣਗੇ। ਸੁਭਾਅ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਾਰੀਆਂ ਸੰਗਤਾਂ ਦਾ, ਜਿਨ੍ਹਾਂ ਨੇ ਇਸ ਵਕਤ ਸਾਡੀ ਮਾਤਾ ਦੇ ਵਿਛੋੜੇ ਵਿੱਚ ਆਣ ਕੇ ਪਰਿਵਾਰ ਦੇ ਨਾਲ ਹਮਦਰਦੀ ਪਟਕਾਈ ਹੈ, ਉਹਨਾਂ ਸਾਰੀਆਂ ਸੰਗਤਾਂ, ਸੱਜਣਾਂ, ਮਿੱਤਰਾਂ, ਰਿਸ਼ਤੇਦਾਰਾਂ ਦਾ ਦਿਲੋਂ ਤਹਿ ਧੰਨਵਾਦ ਕਰਦਾ ਹੈ। ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਇਸ ਸਾਰੇ ਕਾਰਜ ਨੂੰ ਨਵੀਨਤਾ ਸਹਿਤ ਸੰਪੂਰਨ ਕੀਤਾ ਹੈ। ਅਨੇਕਾਂ ਕਈ ਪਰਿਵਾਰ ਵਿੱਚੋਂ ਕਈ ਵਾਰੀ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਮਾਲਕ ਬਖਸ਼ਣ ਯੋਗ ਹੈ, ਚਰਨਾਂ ਵਿੱਚ ਅਰਦਾਸ ਬੇਨਤੀ ਜੋ ਵੀ ਹੈ ਦਾਤਾ, ਭੁੱਲਾਂ ਦੀ ਮਾਫ਼ੀ ਦੇਣੀ ਅਤੇ ਅੱਗੇ ਤੋਂ ਸਮੱਤ ਬਖਸ਼ਣੀ। ਗੁਰਦੁਆਰੇ ਦੇ ਸਾਰੇ ਪ੍ਰਬੰਧਕ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਇਸ ਸਾਰੀ ਕਾਰਜ ਨੂੰ ਸੰਪੂਰਨ ਕੀਤਾ ਹੈ। ਅਤੇ ਹੁਣ ਦਾਸ ਇੱਥੇ ਫਤਿਹ ਬੁਲਾਉਂਦਾ ਹੈ, ਸਾਰਿਆਂ ਨੇ ਲੰਗਰ ਛੱਕ ਕੇ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਵਰ ਸਿੰਘ ਜੀ, ਸਾਰੀਆਂ ਸੰਗਤਾਂ ਦਾ, ਪਰਿਵਾਰ ਦਾ, ਖਾਲਸਾ ਦੀਵਾਨ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਵੱਲੋਂ ਮਾਤਾ ਜੀ ਦੀ ਯਾਦ ਵਿੱਚ ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਵਰਤੇ, ਪ੍ਰਸ਼ਾਦ ਵਰਤ ਰਿਹਾ, ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਸਾਰਿਆਂ ਨੇ ਛੱਕ ਕੇ ਜਾਣਾ ਜੀ। ਜਿੰਨੇ ਵੀ ਭੈਣ ਭਰਾ, ਰਿਸ਼ਤੇਦਾਰ ਦੂਰ ਨੇੜੇ ਤੋਂ ਚੱਲ ਕੇ ਆਏ, ਪਾਂਗਲੀ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਹੀ ਸਮਾਪਤੀ ਹੈ, ਜੋ ਸ਼ਾਮ ਦੇ ਦੀਵਾਨ ਦੇ ਉਹਨਾਂ ਦੀ ਰਮਤਾ ਹੋ ਰਹੀ ਹੈ। ਸੋ ਆਓ ਪਾਵਨ ਬਾਣੀ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ।